0: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
3: ਵਾਹਿਗੁਰੂ
1: ਵਾਹਿਗੁਰੂ
4: ਵਾਹਿਗੁਰੂ
3: ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ
4: ਵਾਹਿਗੁਰੂ
1: ਵਾਹਿਗੁਰੂ
4: ਵਾਹਿਗੁਰੂ
3: ਵਾਹਿਗੁਰੂ
1: ਵਾਹਿਗੁਰੂ
4: ਵਾਹਿਗੁਰੂ
3: ਵਾਹਿਗੁਰੂ
1: ਵਾਹਿਗੁਰੂ
4: ਵਾਹਿਗੁਰੂ
3: ਵਾਹਿਗੁਰੂ
1: ਵਾਹਿਗੁਰੂ
4: ਵਾਹਿਗੁਰੂ
3: ਵਾਹਿਗੁਰੂ
1: ਵਾਹਿਗੁਰੂ
4: ਵਾਹਿਗੁਰੂ
3: ਵਾਹਿਗੁਰੂ
1: ਵਾਹਿਗੁਰੂ
4: ਵਾਹਿਗੁਰੂ
3: ਵਾਹਿਗੁਰੂ
1: ਵਾਹਿਗੁਰੂ
4: ਵਾਹਿਗੁਰੂ
3: ਵਾਹਿਗੁਰੂ
1: ਵਾਹਿਗੁਰੂ
4: ਵਾਹਿਗੁਰੂ
3: ਵਾਹਿਗੁਰੂ
1: ਵਾਹਿਗੁਰੂ
4: ਵਾਹਿਗੁਰੂ
3: ਵਾਹਿਗੁਰੂ
1: ਵਾਹਿਗੁਰੂ
3: ਵਾਹਿਗੁਰੂ
1: ਵਾਹਿਗੁਰੂ
3: ਵਾਹਿਗੁਰੂ
1: ਵਾਹਿਗੁਰੂ
4: ਵਾਹਿਗੁਰੂ
3: ਵਾਹਿਗੁਰੂ
1: ਵਾਹਿਗੁਰੂ
3: ਵਾਹਿਗੁਰੂ

0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

아, 그래.

0: ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾ
1: ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਰਾ ਭਰਪੂਰ ਰਹਿਆ
0: ਤੂੰ ਸੱਚਾ ਸਾਹਿਬ ਸਿਫਤ ਸਵਾਲੇ।

0: ਬਸਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ,
1: ਗਿਆਨੀ ਧਿਆਨੀ ਗੁਰ ਗ੍ਰਹਾਈ,
0: ਸਭ ਸਤ ਸਭ ਤਪ ਸਭ ਚੰਗਿਆਈਆਂ,
1: ਸਦਾ

0: ਨਾਦ ਨਾਨਕ ਨਾਵੇ ਬਾਜ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਪੁਰਖਾ ਬਿਰੋ ਕਰੋ ਗੁਰੂ ਪਾਸ
1: ਹਮ ਕੀ ਰਹਿ ਕਿਰਮ ਸਤਿਗੁਰ ਸਰਨਾਇ ਕਰ ਦਇਆ ਨਾਮ ਪ੍ਰਗਾਸ
0: ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ।

0: ਤੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਤਰਿਆ
1: ਗੁਰ ਪ੍ਰਸਾਦ ਬ੍ਰਹਮ ਪਦ ਪਾਇਆ ਸੁਖੇ ਕਾਸ਼ਟ ਹਰਿਆ ਰਹਾ
0: ਜਨਨ ਪਤਾ ਲੋਕ ਸਤ ਬਨਤਾ ਕੋਇ ਨ ਕਿਸ ਕੀ ਧਰਿਆ
1: ਸਿਰ ਸਿਰ ਠਾਕੁਰ ਕਾਹੇ ਮਨ ਭਾਉ ਕਰਿਆ
0: ਉਡੇ ਉਡ ਅਵੈ ਸਹਿ

0: ਲਾ ਚੌਥਾ ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਪਾਰਾ
1: ਸਭ ਧਿਆਵਹਿ ਸਭ ਧਿਆਵਹਿ ਤਦ ਜੀ ਹਰ ਸੱਚੇ ਸਿਰਜਨਹਾਰਾ।

0: ਜਨ ਹਰਿ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ
1: ਤੇਰੀ ਭਗਤ
2: ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ
0: ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨੇਕ ਅਨੇਕ ਅਨੰਤਾ
1: ਤੇਰੀ ਅਨੇਕ ਕਰੇ ਹਰ ਪੂਜਾ ਜੀ ਤਤਾ ਪਹਿ ਜਪੇ ਬੇਅੰਤਾ
0: ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ
1: ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ
0: ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤਦ ਜੇਵੜ ਅਵਰਨ

0: ਜਨ ਜਾਣੇ ਹਰ ਗੁਣ ਸਦ ਹੀ ਆਖ ਵਿਖਾਣੇ
1: ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜ ਹੀ ਹਰ ਨਾਮ ਸਮਾਇਆ
0: ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਝ ਬਿਨ ਦੂਜਾ ਅਵਰ ਨਾ ਕੋਏ
1: ਤੂੰ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ
0: ਆਸਾ ਮਹੱਲਾ ਪਹਿਲਾ ਤਿਤ ਸਰਵੜੇ ਪਹਿਲੇ ਨਿਵਾਸਾ ਪਾਣੀ ਭਾਵਕ ਤਿਨ ਹੈ ਕੀਆ।

0: ਕਹਿ ਚੌਪਈ
1: ਮਨ
0: ਕ੍ਰਮ ਬਚਨ ਵਿਚਾਰ
1: ਮੈਂ ਨਾ ਗ੍ਰਹਿ ਸਹਿ ਪ੍ਰਥਮ ਨਾਉ
0: ਕਿਸ਼ਨ ਕਬਹੁ ਨਹਿ ਧਿਆਉ
1: ਕਾਂ

0: ਅਤੇ ਉਪਜਿਤ ਰੰਗ ਜੋ ਜਲ ਹੀ ਵਿਖੇ ਸਮਾਏ
1: ਦੋਹਰਾ ਜਬ ਆਏ ਸੁਰਬ ਕੋ ਪਿਓ ਜਨਮ ਤਰਾ ਜਗ ਆਏ
0: ਅਬ ਮੈਂ ਕਥਾ ਸੰਚੇਪ ਤੇ ਸਭ ਹੂੰ ਕਹਿਤ ਸੁਣਾਏ
1: ਵਾਚ ਦੋਹਰਾ ਠਾੜ ਪਿਓ ਮੈਂ ਜੋਰ ਕਰ ਬਚਨ ਖਾਸ ਨਿਆਏ
0: ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ
1: ਜੇ ਜੇ ਤੁਮਰੇ ਧਿਆਨ ਕੋ ਨਿਤ ਉੜਤੇ ਆਏ ਹੈ ਸੰਤ
0: ਅੰਤ ਲਹਿਗੇ ਮੁਕਤ ਫਲ ਪਾਵੇਂਗੇ ਭਗਵੰਤ
1: ਦੋਹਰਾ ਕਾਲ ਪੁਰਖ ਕੀ ਦੇਹ ਮੋਹ ਕੋਟ ਬਿਸ਼ਨ ਮਹੇਸ਼
0: ਕੋਟ ਇੰਦਰ ਬ੍ਰਹਮਾਂਕ ਤੇ ਰਵ ਸਸਕਰੋਰ ਜਲੇਸ਼
1: ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਖਤ ਨੇਤ
0: ਸੁਰਗ ਬਾਸ ਰਗ ਬਰਕਰਾ ਸਗਰੀ ਪੁਰੀ ਸਮੇਤ
1: ਜੋ ਪਈ ਜੋ ਇਹ ਕਥਾ ਸੁਨੇ ਅਰਗਾਵੈ
0: ਦੁਖ ਪਾਪ ਤੇ ਨਿਕਟ ਨਾ ਆਵੇ
1: ਬਿਸ਼ਨ ਭਗਤ ਕੀ ਇਹ ਫਲ ਹੋਈ
0: ਆਦ ਬਿਆਦ ਛੁਐ ਸਕੇ ਨਾ ਕੋਈ
1: ਸੰਮਤ ਸਤਰਹ ਸਹਿਸ ਪਚਾਵਨ
0: ਹਾੜ ਵਧੀ ਪ੍ਰਥਮ ਸੁਖਦਾਵਨ
1: ਤੋ ਪ੍ਰਸਾਦ ਕਰ ਗ੍ਰੰਥ ਸੁਧਾਰਾ
0: ਭੂਲ ਪੁਰੀ ਲੈ ਲਿਹੋ ਸੁਧਾਰਾ
1: ਦੋਹਰਾ ਨੇਤਰ ਤੰਕੇ ਚੰਨ ਤਰ ਸਦਰਵ ਤੀਰਥ ਰੰਗ
0: ਸ੍ਰੀ ਭਗਵੰਤ ਪੂਰਨ ਕੀਓ ਰਗ ਬਰ ਕਥਾ ਪ੍ਰਸੰਗ ਦੋਹਰਾ
1: ਸਾਧ ਸਾਧ ਜਾਨੋ।

ਕੇ ਛਕਿਆ। ਦੇਗ ਚਲਾਈ ਤੇ ਗਵਾਹੀ ਧਰਮ ਹੇਤ ਸੀਸ ਦਿੱਤੇ। ਤਿਨਾਂ ਗੁਰੂਆਂ ਦੇ ਪ੍ਰੇਮੀਆਂ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਸਲੋਕ ਮਹੱਲਾ ਦੂਜਾ। ਆਪੇ ਜਾਣੇ ਕਰੇ ਆਪ, ਆਪੇ ਆਣੇ ਰਾਸ, ਤਿਸੈ ਅੱਗੇ ਨਾਨਕਾ ਖਿਲੇ ਕਿਚੇ ਅਰਦਾਸ। ਸਤਿ ਸ਼੍ਰੀ

ਸਾਜੇ ਨਵਾਜ ਖਾਲਸੇ ਪੰਥ ਕੀ ਅਰਦਾਸ। ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਾ ਰਿਆਇਤ। ਬਿਰਧ ਕੀ ਪੈਜ ਰਹਿ ਪੰਥ ਕੀ।

ਧੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮੇ ਜੀ ਦਮਤਾਣ ਜੀ ਮੁਕਤਸਰ ਜੀ ਪਾਉਂਟੇ ਜੀ ਤਖ਼ਤ ਸ਼੍ਰੀ ਪਟਨਾ ਸਾਹਿਬ ਹਰਿਮੰਦਰ ਜੀ ਦਿੱਲੀ ਮੈਂ ਸ਼ੀਸ਼ਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸਤੋ ਝੰਡਿਆ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਤੇ ਭੌਰ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣ ਮੋਚਨ ਜੀ ਨਾਨਕ ਮੱਤੇ ਜੀ ਤਰਗੰਜੀ ਜੀ ਨਾਨਕ ਝੀਰਾ ਜੀ ਸ਼ਿਕਾਰ ਘਾਟ ਜੀ ਹੀਰਾ ਘਾਟ ਜੀ ਮਾਤਾ ਸਾਹਿਬ ਦੇਵਾ ਜੀ ਸੰਗਤ ਸਾਹਿਬ ਜੀ ਮਾਲ ਟੇਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਜੀ ਗੁਰੂਆਂ ਦੀਆਂ ਲਾਡਲੀਆਂ ਫੌਜਾਂ ਦਾ ਧਿਆਨ ਧਰ

ਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੋ ਦਰ ਰਹਿਰਾਜ ਸਾਹਿਬ ਜੀ ਕੀ ਅਰਦਾਸ ਹੈ ਜੀ। ਭੁੱਲ ਚੁੱਕ ਦੀ ਖਿਮਾ ਬਖਸ਼ੋ, ਬਾਣੀ ਸੱਚਖੰਡ ਵਿਖੇ ਪ੍ਰਵਾਨ ਕਰੋ, ਦੂਰੋਂ ਨੇੜਿਓਂ ਆਈਆਂ ਸੰਗਤਾਂ ਦੀ ਹਾਜ਼ਰੀਆਂ ਪ੍ਰਵਾਨ ਕਰੋ, ਸੇਵਾਦਾਰਾਂ ਦੀ ਸੇਵਾ ਸਫਲੀ ਕਰਨੀ। ਆਪ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਜੀ ਦੀ ਦੇਗਾਂ ਸੱਜ ਕੇ ਹਾਜ਼ਰ ਹਨ। ਆਪ ਜੀ ਨੂੰ ਭੋਗ ਲੱਗੇ, ਭੋਗ ਲੱਗਿਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਜੋ ਵੀ ਆਪ ਜੀ ਦਾ ਪਵਿੱਤਰ ਪ੍ਰਸ਼ਾਦ ਸਕੇ, ਸੋ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਸਵਾਸ ਸਵਾਸ ਜਪੇ ਜੀ। ਗੁਰੂ ਗਰੀਬ ਨਿਵਾਜ ਦੀਵਾਨਾਂ ਦੇ ਸਮਾਪਤੀ ਲਈ ਸ਼੍ਰੀ ਮੁਖ ਵਾਕ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ ਜੀ। ਗੁਰੂ ਗਰੀਬ ਨਿਵਾਜ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਸਾਜੇ ਨਿਵਾਜੇ ਖਾਲਸੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਖਾਲਸੇ ਪੰਥ ਦੀ ਚੜ੍ਹਦੀ ਕਲਾ ਰੱਖਣੀ, ਹਰ ਮੈਦਾਨ ਫਤਿਹ ਕਰਨਾ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਏ ਬੰਦ ਹੋਵਣ, ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

Vaheguru, Sahib Jiyo. Har Jog Jog Bhagati Upayam.

ਸਿਧਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ।

ਦਿਨ ਦਿਨ ਕਰ ਕੈ ਕੀਤੀ ਰਾਤ, ਕਸਮ ਵਿਸਾਰ ਹੈ ਤੇ ਕਮ ਜਾਤ, ਨਾਨਕ ਨਾਵੇਂ ਬਾਸਨਾਤ, ਰਾਗ ਗੁਜਰੀ ਮੁਹੱਲਾ ਚੌਥਾ।

ਭਗਤ ਭਲੇ ਜਨ ਨਾਨਕ ਦੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦ ਪੁਰਖਿਆ ਪਰੰਪਰ ਕਰਤਾ ਦੀ ਤੁਧ ਜੇ ਵੜਿਆ ਵਰ ਨਾ ਕੋਈ।

ਸਤਿਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਹੇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਹੀ ਆਏ ਜਿਸ ਜਿੱਥੇ ਸਭ ਦੁਖ ਜਾਏ ਦੇਖ ਬਹਾਦਰ ਸਿਮਰਿਆ ਕਰ ਨਉਨ ਦਿਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ

ਵੇਖ ਦਿੱਤੇ। ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ, ਤਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਕੇ ਸਾਂ ਸਵਾਸਾਂ ਸੰਗ ਨਿਭਾਇਆ। ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤਾ।

ਸ੍ਰੀ ਸਾਹਿਬ ਦੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਸ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦਿਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਮ ਨਿਓਟਿਆਂ ਦੀ ਉਡਨੇ ਆਸਰਿਆਂ ਦੇ ਆਸ

ਦਾਸ ਹੈ ਜੀ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ, ਪੜ੍ਹੀ ਸੁਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਦਰੋਂ ਘਰੋਂ ਨਾਮਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ। ਅਰਦਾਸ ਬੇਨਤੀ ਹੈ ਜੀ ਸੰਗਤਾਂ ਵੱਲੋਂ, ਚਰਨ ਸਿੰਘ ਤੇ ਪ੍ਰੀਤ ਕੌਰ ਵੱਲੋਂ ਆਪਣੇ ਬੇਟੇ ਮਨਮੀਤ ਸਿੰਘ ਦੇ ਜਨਮ ਦਿਨ ਤੇ ਆਪ ਦਾ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ, ਕਿਰਪਾ ਕਰਨੀ ਜੀ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ। ਭਾਈ ਜਗਤਾਰ ਸਿੰਘ ਉਹਨਾਂ ਦੀ ਸਿਹਤ ਜਾਬੀ ਵਾਸਤੇ ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ, ਕਿਰਪਾ ਕਰਨੀ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ। ਭਾਈ ਰਜਿੰਦਰ ਸਿੰਘ ਅਤੇ ਬੀਬੀ ਭਿੰਦਰ ਕੌਰ ਵੱਲੋਂ ਸ਼ੁਕਰਾਨੇ ਦੀ ਅਰਦਾਸ ਬੇਨਤੀ ਹੈ, ਸਭ ਦੀਆਂ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਚੜ੍ਹਦੀ ਕਲਾ ਬਖਸ਼ਣੀ ਸੱਚੇ ਪਾਤਸ਼ਾਹ ਜੀ, ਉਹ ਗੁਰਮਤਿ ਅਨੁਸਾਰ ਸਭ ਦੀਆਂ ਮਨੋਕਾਮਨਾ ਪੂਰੀਆਂ ਕਰਨੀਆਂ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ, ਕਰੇ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰਾਏ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ, ਨਾਮ ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਵਾਗ ਦੀ ਬਖਸ਼ਿਸ਼ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਦਾ ਨਾਮ ਚਿੱਤਾਵੇ, ਨਾਨਕ ਨਾਮ ਚੜ੍ਹਦੀ ਕਲਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ, ਜੋ ਪ੍ਰਭ ਕੋ ਮਿਲ ਬੋਚ ਹੈ।

ਫਤਿਹ। ਗੁਰੂ ਪਿਆਰੀ ਸਾਹਿਬ ਸੰਗ ਜੀ, ਆਪ ਸੰਗਤਾਂ ਨੇ ਸੋਹਦਾ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਹੁਕਮਨਾਮੇ ਸਰਵਣ ਕੀਤੇ ਹਨ। ਵਾਹਿਗੁਰੂ ਜੀ ਕਿਰਪਾ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰਮ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ। ਆਓ ਹੁਣ ਸ਼ਾਮਾਂ ਦੇ ਕਥਾ ਕੀਰਤਨ ਦੀ ਰਮਤਾ ਹੋ ਰਹੀ ਹੈ। ਆਰਤੀ ਆਰਤੀ ਦੇ ਕੀਰਤਨ ਦੀਆਂ ਹਾਜ਼ਰੀਆਂ ਭਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਤਨੀ ਹਾਜ਼ਰੀ ਪ੍ਰਵਾਨ ਕਰਨੀ ਕੁਲਯੋਗ ਦੀ ਖਿਮਾ। ਸੋ ਆਹ ਹੁਣ ਆਪ ਜਿਵਸਤਾਰ ਜੋ ਗਿਆਨੀ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

पतते उदाहरणा जी जंत तारणा वेद उचार नहीं अंत पायो

ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ ਜਾਗਤ ਜੋਤ ਚਵਰ ਛਤਰ ਔਰ ਤਖਤ ਕੇ ਮਾਲਕ ਜਹਰਾ ਜਹੂਰ ਹਾਜਰਾ ਹਜੂਰ ਨਾਮ ਬਾਣੀ ਕੇ ਬੋਹਿਥ ਕਲਯੁਗ ਕੀ ਓਟ ਸ਼ਬਦ ਗੁਰੂ ਪ੍ਰਕਾਸਿਓ ਹਰ ਰਸਨ ਵਸਾਇਓ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ ਬਾਣੀ ਗੋਰ ਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ ਐਸੇ ਦੀਨ ਦਿਆਲ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਮਿਹਰਤ ਮਿਹਰ ਰਹਿਮਤ ਦਇਆ ਹੋਈ ਹੈ। ਸੰਧਿਆ ਕਾਲ ਸਮੇਂ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਪਹੁੰਚੇ ਹਾਂ। ਸਤਿਗੁਰਾਂ ਦੇ ਪਵਿੱਤਰ ਦਰਸ਼ਨ ਔਰ ਤੁਰਕੀ ਬਾਣੀ ਦਾ ਆਨੰਦ ਮਾਣ ਰਹੇ ਹਾਂ। ਸੋਦਰ ਰਹਿ ਰਾਜ ਸਾਹਿਬ ਦਾ ਪਾਠ ਗੁਰੂ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਸਰਬੱਤ ਦੇ ਭਲੇ ਲਈ ਕੀਤੀ ਗਈ ਹੈ। ਸਤਿਗੁਰਾਂ ਨੇ ਦਰ ਆਈ ਸੰਗਤ ਨੂੰ ਅਲਾਹੀ ਹੁਕਮ ਫਰਮਾਇਆ ਹੈ। ਰਾਗ ਧਨਾ ਸ੍ਰੀ ਭਗਤ ਰਵਿਦਾਸ ਜੀ ਕੀ। ਸੋ ਰਾਗ ਧਨਾ ਸ੍ਰੀ ਬਾਣੀ ਭਗਤ ਰਵਿਦਾਸ ਜੀ ਕੀ ਦੇ ਸਿਰਲੇਖ ਹੇਠ ਸੱਚੇ ਪਾਤਸ਼ਾਹ ਜੀ ਨੇ ਹਮ ਸਰ ਦੀਨ ਦਇਆਲ ਨ ਤੁਮ ਸਰ ਅਬ ਪੱਤੀ ਯਾਰ ਕਿਆ ਕੀਜੈ ਬਚਨੀ ਤੋਰ ਮੂਰ ਮਨ ਮਾਨੈ ਜਨ ਕੋ ਪੂਰਨ ਦੀਜੈ। ਉਪਰੰਤ ਆਰਤੀ ਅਤੇ ਆਰਤੇ ਦਾ ਪਵਿੱਤਰ ਕੀਰਤਨ ਆਪ ਸਤ

ਬੜ ਯੋਧਾ ਬਹੁ ਪਰਉਪਕਾਰੀ ਸਤਿਗੁਰੂ ਐਸੇ ਦੀਨ ਦਿਆਲ ਸਤਿਗੁਰਾਂ ਦਾ ਕੱਲ ਨੂੰ ਗੁਰਤਾ ਗੱਦੀ ਤੇ ਬਰਾਜਣ ਦਾ ਪਵਿੱਤਰ ਦਿਹਾੜਾ ਸਤਸੰਗੀਓ ਸੋ ਤਿੰਨਾਂ ਦੇ ਕੁਛ ਕੌਤਕਾਂ ਦੀ ਸਾਂਝ ਵੀ ਆਪ ਸੰਗਤਾਂ ਨਾਲ ਪਾਉਣ ਦੇ ਯਤਨ ਕਰਾਂਗੇ। ਮੇਰੀ ਤੇ ਆਪਣੀ ਹਾਜ਼ਰੀ ਇਕਰਮ ਮਨ ਕਰਕੇ ਗੁਰੂ ਚਰਨਾਂ ਚ ਲਵਾਇਓ।

ਭਾਵ ਕਿ ਪਹਿਲੇ ਸਰੂਪ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੋਤ ਰੂਪ ਹਰ ਆਪ ਗੁਰੂ ਨਾਨਕ ਹਾਇਓ ਜੋਤੀ ਸਵਰੂਪ ਅਕਾਲ ਪੁਰਖ ਵਾਹਿਗੁਰੂ ਜਿਨ੍ਹਾਂ ਨੇ ਆਪ ਆ ਕੇ ਧਰਤੀ ਦੇ ਉੱਤੇ ਪਰਮ ਪਿਤਾ ਵਾਹਿਗੁਰੂ ਜੀ ਨੇ ਆਪਣਾ ਸਰਗੁਣ ਸਰੂਪ ਧਾਰਿਆ ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰ ਰਹੇ ਹਨ ਇੱਕ ਤੁਕੀ ਇਹਦਾ ਮਤਲਬ ਹੈ ਕਿ ਜਿਹੜੇ ਇਹ ਸ਼ਬਦ ਆਪਾਂ ਜਿਹਦੀ ਵਿਚਾਰ ਕਰਨ ਲੱਗੇ ਹਾਂ ਇੱਕ ਇੱਕ ਤੁਕ ਦੀਆਂ ਪੌੜੀਆਂ ਆਉਣਗੀਆਂ ਛੋਟੀਆਂ ਛੋਟੀਆਂ ਅੱਠ ਪੌੜੀਆਂ ਨੇ ਅਤੇ ਸਤਸੰਗ ਛੋਟੀਆਂ ਛੋਟੀਆਂ ਪੌੜੀਆਂ ਹਨ ਪਦ ਹਨ ਇਹਨੂੰ ਬੰਦ ਵੀ ਕਹਿ ਦਿੰਦੇ ਪਦੇ ਵੀ ਕਹਿ ਦਿੰਦੇ ਹਾਂ ਸੋ ਇੱਕ ਤੁਕੀ ਦਾ ਮਤਲਬ ਕਿ ਇੱਕ ਇੱਕ ਤੁਕ ਦੀਆਂ ਪੌੜੀਆਂ ਆਉਣਗੀਆਂ ਸਤਿਗੁਰ ਮਿਹਰ ਕਰਦੇ ਹਨ ਗੁਰ ਸੇਵੇ ਸੋ ਠਾਕੁਰ ਜਾਣੈ ਭਾਈ ਜਿਹੜਾ ਗੁਰੂ ਦੀ ਸੇਵਾ ਕਰਦਾ ਹੈ ਨਾ ਉਹ ਵਾਹਿਗੁਰੂ ਨੂੰ ਪਰਮਾਤਮਾ ਨੂੰ ਜਾਣ ਲੈਂਦਾ ਹੈ ਗੁਰ ਸੇਵਾ ਤਪਾਂ ਸਿਰ ਤਪਸਾਰ ਗੁਰੂ ਦੀ ਸੇਵਾ ਸਭ ਤੋਂ ਸ਼੍ਰੋਮਣੀ ਤਪ ਹੈ ਭਾਵ ਜਿਹੜੀ ਗੁਰੂ ਦੀ ਸੇਵਾ ਕਰਨੀ ਨਾ ਗੁਰੂ ਦਾ ਸਿੱਖ ਧੂਣੀਆਂ ਨਹੀਂ ਤਪਾਉਂਦਾ ਗੁਰੂ ਦਾ ਸਿੱਖ ਜਲ ਧਾਰੇ ਨਹੀਂ ਕਰਦਾ ਗੁਰੂ ਦਾ ਸਿੱਖ ਭੁੱਖਾ ਅਤੇ ਨੰਗਾ ਨਹੀਂ ਰਹਿੰਦਾ ਠੰਡ ਅਤੇ ਗਰਮੀ ਸਰੀਰ ਉੱਤੇ ਨਹੀਂ ਚੱਲਦਾ ਗੁਰੂ ਦਾ ਸਿੱਖ ਗੁਰੂ ਦੀ ਸੇਵਾ ਹੀ ਤਪ ਸਮਝ ਕੇ ਸੇਵਾ ਕਰਦਾ ਹੈ ਬੇਨਤੀ ਕਰਾਂ ਕਿ ਭਾਈ ਗੁਰਦਾਸ ਜੀ ਲਿਖਦੇ ਨੇ ਰਿੱਧ ਸਿੱਧ ਲੱਖ ਸਾਜ ਚੁੱਲ੍ਹ ਚੁਕਾਵਣੀ ਲੱਖਾਂ ਰਿਧੀਆਂ ਲੱਖਾਂ ਸਿੱਧੀਆਂ ਇਹ ਪ੍ਰਾਪਤ ਹੋ ਜਾਂਦੀਆਂ ਜਦੋਂ ਗੁਰੂ ਕੇ ਲੰਗਰ ਦੇ ਵਿੱਚ ਗਰਮੀ ਦੇ ਵਿੱਚ ਆਪਾਂ ਲੰਗਰ ਪਕਾਉਣ ਦੀ ਸੇਵਾ ਕਰਦੇ ਹਾਂ ਪੰਜਾਬ ਦੇਸ਼ ਤੋਂ ਆਏ ਹਾਂ ਸਤਸੰਗੀਓ ਉੱਥੇ ਜਦੋਂ ਆਪਾਂ ਜੋੜ ਮੇਲੇ ਵਗੈਰਾ ਮਨਾਉਂਦੇ ਹਾਂ ਲੋਹਾਂ ਜਿਹੜੀਆਂ ਹੁੰਦੀਆਂ ਬੜੀਆਂ ਬੜੀਆਂ ਭਾਰੀ ਲੋਹਾਂ ਤਿੰਨਾਂ ਦੇ ਥੱਲੇ ਬਾਲਣ ਜਿਹੜਾ ਵਾ ਡਾਉਣਾ ਉਹਨੂੰ ਕਹਿੰਦੇ ਹਨ ਚੁੱਲ੍ਹ ਚੁਕਾਵਣੀ ਚੁੱਲ੍ਹੇ ਵਿੱਚ ਅੱਗ ਬਾਲਣੀ ਚੁੱਲ੍ਹੇ ਦੇ ਲਾਗੇ ਬੈਠ ਕੇ ਸੋ ਪ੍ਰਸ਼ਾਦਾ ਪਾਣੀ ਪਕਾਉਣਾ ਇਹਦੇ ਨਾਲ ਵੱਡਾ ਤਪ ਕੋਈ ਨਹੀਂ ਲੱਖਾਂ ਸਾਲ ਕੋਈ ਵਿਅਕਤੀ ਪੁੱਠਾ ਲਟਕ ਕੇ ਤਪ ਕਰ ਲਵੇ ਪੰਜ ਮਿੰਟ ਗੁਰੂ ਕੇ ਲੰਗਰਾਂ 'ਚ ਸੇਵਾ ਕਰ ਲਵੇ ਉਹਦਾ ਫਲ ਜ਼ਿਆਦਾ ਇਸ ਲਈ ਗੁਰ ਸੇਵੇ ਜਿਹੜਾ ਭਾਈ ਗੁਰੂ ਦੀ ਸੇਵਾ ਕਰਦਾ ਹੈ ਅਣਖ ਭਾਂਤ ਕਰ ਸੇਵਾ ਕਰੀ ਹੈ ਸੇਵਾ ਵੀ ਬਹੁਤ ਤਰ੍ਹਾਂ ਦੀ ਹੈ ਜਿਹੜੀ ਵੀ ਸੇਵਾ ਭਾਵਨਾ ਨਾਲ ਸ਼ਰਧਾ ਨਾਲ ਕਰੀਏ ਉਹ 'ਚ ਗੁਰੂ ਦੀ ਖੁਸ਼ੀ ਮਿਲਦੀ ਹੈ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਮਲ ਭੰਨੇ ਬੀਬੀ ਸੰਤੀ ਪਿੰਡ ਸਠਿਆਲਾ ਬਤਾਲਾ ਸਥਿਆਲਾ ਬਾਬਾ ਬਕਾਲਾ ਇਹ ਇਲਾਕਾ ਸਤਸੰਗੀ ਜਦੋਂ ਆਪਾਂ ਅੰਮ੍ਰਿਤਸਰ ਤੋਂ ਜਲੰਧਰ ਨੂੰ ਜਾਂਦੇ ਹਾਂ ਤਾਂ ਰਈਆ ਜਿਹੜਾ ਕਸਬਾ ਇੱਥੋਂ ਮਹਿਤੇ ਨੂੰ ਇੱਕ ਰੋਡ ਮਿਲ ਮੁੜਦੀ ਹੈ ਮਹਿਤਾ ਗਾਂ ਬਟਾਲਾ ਇਹਦੇ 'ਤੇ ਆਉਂਦਾ ਹੈ ਸ੍ਰੀ ਬਾਬਾ ਬਕਾਲਾ ਸਾਹਿਬ ਅਤੇ ਬਾਬੇ ਬਕਾਲੇ ਤੋਂ ਸਿੱਧੇ ਗਾਂ ਲੰਘ ਜਾਈਏ ਅਤੇ ਸਤਸੰਗੀ ਉਹ ਸ੍ਰੀ ਹਰਗੋਬਿੰਦਪੁਰ ਨੂੰ ਸੜਕ ਜਾਂਦੀ ਇਹਦੇ 'ਤੇ ਬਤਾਲਾ ਅਤੇ ਸਥਿਆਲਾ ਇਹ ਨਾਸਤਕਾਂ ਦਾ ਪਿੰਡ ਸੀ ਮੜੀਆਂ ਦੇ ਮੜੀਆਂ ਅਤੇ ਕਬਰਾਂ ਨੂੰ ਪੂਜਣ ਵਾਲਾ ਇਹ ਪਿੰਡ ਸੀ ਇੱਥੇ ਇੱਕ ਬੀਬੀ ਰਹਿੰਦੀ ਹੈ ਬੀਬੀ ਸੰਤੀ ਉਹਦੇ ਘਰ ਇੱਕ ਬੱਚੇ ਨੇ ਜਨਮ ਲਿਆ ਅਤੇ ਨਾਮ ਰੱਖਿਆ ਪੱਲਾ ਅਤੇ ਮਾਂ ਸੀ ਸਤਸੰਗੀ ਮਾਂ ਸੀ ਸਿੱਖ ਉਹ ਰੋਜ਼ ਦੱਸਦੀ ਹੈ

ਪਰ ਸਾਡੇ ਗੁਰੂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮੇਰੀ ਪੀਰ ਦੇ ਮਾਲਕ ਨੇ ਦੋ ਕਿਰਪਾਨਾਂ ਪਹਿਨਦੇ ਨੇ, ਘੋੜੇ ਦੀ ਸਵਾਰੀ ਕਰਦੇ ਹੈ ਔਰ ਸ਼ਾਹੀ ਠਾਠ ਬਾਠ ਨਾਲ ਰਹਿੰਦੇ ਨੇ ਅਤੇ ਜਦੋਂ ਕਿਤੇ ਮਿਲ ਪੈਣ ਅਤੇ ਦਰਸ਼ਨ ਕਰਨੇ ਨੇ ਮਾਂ, ਜੇ ਗੁਰੂ ਜੀ ਮਿਲ ਪਏ ਤਾਂ ਮੇਰੇ ਕੋਲ ਭੇਟਾ ਕੋਈ ਨਾ ਹੋਈ ਅਤੇ ਫਿਰ ਅਚਨਚੇਤ ਮੈਨੂੰ ਗੁਰੂ ਜੀ ਮਿਲ ਜਾਣ, ਹੱਥ 'ਚ ਭੇਟਾ ਕੋਈ ਨਹੀਂ, ਫਲ ਦੀਏ ਫਲ ਲੇਤ, ਭਾਵ ਕਿ ਜਦੋਂ ਵੀ ਵੱਡਿਆਂ ਦੇ ਦਰਸ਼ਨ ਵਾਸਤੇ ਆਈਏ ਤਾਂ ਕੁਛ ਨਾ ਕੁਛ ਗੁਰੂ ਚਰਨਾਂ 'ਚ ਭੇਟ ਕਰਨਾ ਚਾਹੀਦਾ। ਮਾਂ ਨੇ ਇੱਕ ਗੁੜ ਦੀ ਰੋੜੀ ਉਹਦੇ ਪੱਲੇ ਬੰਨ੍ਹ ਦਿੱਤੀ ਕਿ ਗੁੜ ਦੀ ਰੋੜੀ ਲੈ ਲੈ ਅਤੇ ਜਦੋਂ ਵੀ ਕਿਤੇ ਛੇਵੇਂ ਪਾਤਸ਼ਾਹ ਦੇ ਦਰਸ਼ਨ ਹੋ ਜਾਣ ਅਤੇ ਉਹਨਾਂ ਦੇ ਚਰਨਾਂ 'ਤੇ ਗੁੜ ਦੀ ਰੋੜੀ ਭੇਟ ਕਰਦੀ, ਇੱਕ ਰੁਪਈਆ ਵਿੱਚ ਰੱਖਤਾ। ਇਹ ਕਿਰਤ ਬਿਰਤ ਕਰਦਾ ਹੈ ਅਤੇ ਨਾਲੇ ਹਲਵਾਉਂਦਾ ਅਤੇ ਨਾਲੇ ਗੁੜ ਦੀ ਰੋੜੀ ਜਿਹੜੀ ਸੀ ਇਹ ਪੰਜਾਲੀ ਦੇ ਨਾਲ ਬੰਨ੍ਹ ਲੈਂਦਾ। ਲੋਕ ਮਖੌਲ ਕਰਦੇ ਤੈਨੂੰ ਦਰਸ਼ਨ ਦੇਣ ਆਉਣਾ ਉਹਨਾਂ ਨੇ, ਹੋਰ ਨਹੀਂ ਕੋਈ ਲੱਭਾ ਉਹਨਾਂ ਨੂੰ। ਇਹ ਮਾਂ ਨੂੰ ਕਹਿੰਦਾ, ਮਾਂ ਮੈਨੂੰ ਲੋਕ ਮਖੌਲ ਕਰਦੇ ਆ। ਮਾਂ ਕਹਿੰਦੀ, ਪੁੱਤ ਗੁਰਬਾਣੀ ਕਹਿੰਦੀ, ਕਬੀਰ ਭਗਤਾਂ ਛੱਡੋ ਰਾਮ ਕੀ ਭਾਵੇ ਨਿੰਦੋ ਲੋਕ। ਵਾਹਿਗੁਰੂ ਦੀ ਭਗਤੀ, ਗੁਰੂ ਦਾ ਪਿਆਰ ਨਹੀਂ ਛੱਡਣਾ ਚਾਹੀਦਾ, ਭਾਵੇਂ ਲੋਕ ਜਿੰਨੀ ਮਰਜ਼ੀ ਨਿੰਦਿਆ ਕਰ ਲੈਣ। ਤੂੰ ਪੁੱਤ ਪਰਮਾਤਮਾ ਨੂੰ ਯਾਦ ਕਰ, ਆਪਣੀ ਧਰਮ ਦੀ ਕਿਰਤ ਬਿਰਤ ਕਰ। ਸਮਾਂ ਲੰਘਦਾ ਗਿਆ, ਇਹਦੀ ਭਗਤੀ ਪ੍ਰਵਾਨ ਹੋ ਗਈ। ਛੇਵੇਂ ਪਾਤਸ਼ਾਹ ਬਾਬਾ ਬਕਾਲਾ ਸਾਹਿਬ ਆਏ ਸਤਸੰਗੀਓ। ਬੇਨਤੀ ਕਰਦੇ ਹਾਂ ਕਿ ਛੇਵੇਂ ਪਾਤਸ਼ਾਹ ਜੀ ਦੇ ਸੋ ਸਹੁਰੇ ਜਿਹੜੇ ਸੀ ਇਹ ਬਕਾਲਾ ਪਿੰਡ ਵੀ ਹੈ, ਮਤਲਬ ਹੈ ਕਿ ਚੰਦੂ ਦੀ ਧੀ ਸਦਾ ਕੌਰ ਉਮਰ ਸੀ 7 ਸਾਲ ਦੀ। ਇਹ ਚੰਗਾ ਵੱਡਾ ਕੋਈ ਘਰ ਲੱਭਦੇ ਫਿਰਦੇ ਸੀ ਕਿ ਧੀ ਦੇ ਲਈ ਕੋਈ ਵੱਡਾ ਘਰ ਲੱਭ ਲਈਏ। ਮੰਤਰੀ ਸੀ, ਬਹੁਤ ਵੱਡਾ ਮੰਤਰੀ ਸੀ, ਖਜ਼ਾਨਾ ਮੰਤਰੀ ਕਹਿ ਲਈਏ ਦੁਸ਼ਟ ਚੰਦੂ। ਛੱਤਰੀ ਸੀ, ਲਾਗੀਆਂ ਨੂੰ ਭੇਜ ਦਿੱਤਾ ਤਾਂ ਲਾਗੀ ਹੀ ਰਿਸ਼ਤਾ ਕਰਦੇ ਸੀ, ਲੱਭਦਿਆਂ ਥੱਕ ਗਏ, ਭੁੱਖ ਲੱਗੀ ਹੈ। ਇਹ ਗੁਰੂ ਕੇ ਲੰਗਰ 'ਚ ਆ ਗਏ ਅਤੇ ਸੰਗਤ ਵਿੱਚ ਗਏ ਕੀ ਦੇਖਦੇ, ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਉਮਰ ਹੈ 9 ਸਾਲ ਦੀ, ਬੈਠੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪਿਤਾ ਜੀ ਦੇ ਕੋਲ, ਗੁਰੂ ਅਰਜਨ ਦੇਵ ਜੀ ਦੇ ਕੋਲ। ਲਾਗੀਆਂ ਨੇ ਵੇਖਿਆ ਕਿ ਇੰਨਾ ਸਹਿਲ ਸਿਲਸਿਲਾ ਵੱਡਾ, ਸ਼ਾਹ ਸ਼ਹਿਨ ਸ਼ਾਹ ਵਰਗਾ ਸਿਲਸਿਲਾ ਇਹਨਾਂ ਦਾ, ਲੱਖਾਂ ਸੰਗਤਾਂ ਆਉਂਦੀਆਂ, ਬੜੇ ਬੜੇ ਸ਼ਹਿਰ, ਬੜੇ ਬੜੇ ਇਸ ਪ੍ਰਕਾਰ ਮਾਹੌਲ ਬਣ ਰਹੇ ਨੇ। ਇਹ ਲਾਗੀਆਂ ਨੇ ਵਿਚਾਰਿਆ ਕਿ ਇਹਦੋਂ ਵੱਡਾ ਰਿਸ਼ਤਾ ਕਿੱਥੇ ਮਿਲੇਗਾ। ਸੱਚੇ ਪਾਤਸ਼ਾਹ ਦੇ ਚਰਨਾਂ 'ਤੇ ਮੱਥਾ ਟੇਕਿਆ, ਮਹਾਰਾਜ ਸੱਚੇ ਪਾਤਸ਼ਾਹ ਦਿੱਲੀ ਤੋਂ ਆਏ ਹਾਂ। ਦਿੱਲੀ ਦਾ ਇੱਕ ਮੰਤਰੀ ਸੱਚੇ ਪਾਤਸ਼ਾਹ ਚੰਦੂ ਸੇਠ ਚੰਦੂ ਮੱਲ, ਉਸ ਦੀ ਧੀ ਹੈ ਅਤੇ ਮਹਾਰਾਜ ਰਿਸ਼ਤਾ ਲੈ ਕੇ ਆਏ, ਜੇ ਪ੍ਰਵਾਨ ਕਰ ਲਓ। 7 ਵਜਨ ਭਾਈ ਰਿਸ਼ਤਾ ਕਰ ਦਿੱਤਾ ਅਤੇ 700 ਰੁਪਈਆ ਰੱਖ ਕੇ ਮਹਾਰਾਜ ਛੇਵੇਂ ਪਾਤਸ਼ਾਹ ਦੇ ਹੱਥ 'ਤੇ ਅਤੇ ਲਾਗੀ ਵਾਪਸ ਚਲੇ ਗਏ ਦਿੱਲੀ। ਉਹਨਾਂ ਜਾ ਕੇ ਦੱਸਿਆ, ਚੰਦੂ ਕਹਿੰਦਾ, ਕਿੱਥੇ ਘਰ ਆਏ ਰਿਸ਼ਤਾ? ਕਹਿੰਦੇ, ਸ਼ਹਿਨ ਸ਼ਾਹਾਂ ਦੇ ਘਰ, ਸੱਚੇ ਪਾਤਸ਼ਾਹ ਦੇ ਘਰ। ਕਹਿੰਦੇ, ਫਿਰ ਵੀ? ਉਹ ਕਹਿਣ ਲੱਗੇ ਕਿ ਗੁਰੂ ਅਰਜਨ ਦੇਵ ਜੀ ਗੁਰੂ ਨਾਨਕ ਦੇਵ ਜੀ ਗੁਰਤਾ ਗੱਦੀ ਦੇ ਮਾਲਕ ਨੇ, ਉੱਥੇ ਘਰ ਆਏ। ਕਹਿੰਦਾ, ਮਾੜੀ ਕੀਤੀ ਜੇ, ਉਹ ਫਕੀਰ ਲੋਕ ਨੇ, ਲੋਕ ਆ ਕੇ ਮੱਥੇ ਟੇਕਦੇ, ਆ ਗਈ ਦੁਨੀਆ 'ਤੇ, ਠੀਕ ਨਹੀਂ ਤੇ ਫਕੀਰ। ਕਹਿੰਦਾ, ਮਾੜੀ ਕੀਤੀ ਜੇ, ਚੁਬਾਰੇ ਦੀ ਇੱਟ ਮੋਰੀ ਨੂੰ ਲਾਏ। ਭਾਈ ਗੁਰਦਾਸ ਜੀ ਦੇਖਦੇ ਨੇ, ਬੋਲੀ ਕਾਜ ਵਿਗਾੜਿਆ ਜੋ ਮੂਲੀ ਪੱਤਾ, ਨਾਨਕ ਫਿੱਕੇ ਬੋਲਿਆ ਤਾਂ ਮਨ ਫਿੱਕਾ ਹੋਏ। ਦਿੱਲੀ ਦੀ ਸੰਗਤ ਨੂੰ ਪਤਾ ਲੱਗਿਆ ਅਤੇ ਇਹਨਾਂ ਨੇ ਬੇਨਤੀ ਭੇਜੀ, ਮਹਾਰਾਜ ਦਾ ਰਿਸ਼ਤਾ ਪ੍ਰਵਾਨ ਨਾ ਕਰਿਓ। ਬੇਨਤੀ ਆਈ ਸੱਚੇ ਪਾਤਸ਼ਾਹ ਦੇ ਕੋਲ ਅਤੇ ਮਹਾਰਾਜ ਕਹਿੰਦੇ, ਧੀਆਂ ਸਭ ਦੀਆਂ ਇੱਕੋ ਜਿਹੀਆਂ ਹੁੰਦੀਆਂ, ਪਰ ਚੰਦੂ ਜਿਹੜਾ ਹੈ ਇਹ ਹੰਕਾਰੀ ਹੈ, ਕੱਲ੍ਹ ਨੂੰ ਇਹ ਅਹੰਕਾਰ ਕਰੇਗਾ, ਨਿੱਕੀ ਨਿੱਕੀ ਗੱਲ ਦੇ ਉੱਤੇ ਜਿਹੜਾ ਇਹ ਗੁਰੂ ਘਰ ਨੂੰ ਨੀਵਾਂ ਵਿਖਾਏਗਾ। ਸਾਨੂੰ ਕੋਈ ਗਰੀਬ ਸਿੱਖ ਹੋਏਗਾ ਅਤੇ ਰਿਸ਼ਤਾ ਦੇ ਦੇਗਾ। ਮਹਾਰਾਜ ਨੇ ਰਿਸ਼ਤੇ ਦੀ ਨਾਂਹ ਕਰ ਦਿੱਤੀ। ਸੰਗਤ ਵਿੱਚ ਬੈਠੇ ਸੀ ਭਾਈ ਨਾਰਾਇਣ ਦਾਸ ਜੀ, ਪਿੰਡ ਹੈ ਸਤਸੰਗੀ ਡੱਲਾ, ਸੁਲਤਾਨਪੁਰ ਲੋਧੀ ਨੂੰ ਜਾਓ ਅਤੇ ਉੱਥੇ ਇੱਕ ਪਿੰਡ ਹੈ ਡੱਲਾ। ਡੱਲੇ ਦੇ 72 ਬ੍ਰਹਮ ਗਿਆਨੀ ਗੁਰਸਿੱਖ ਹੋਏ ਨੇ, ਉਹਨਾਂ 'ਚੋਂ ਭਾਈ ਪਾਰੋ ਜੀ ਬੜੇ ਪਿਆਰ ਵਾਲੇ ਸਿੱਖ ਸੀ ਗੁਰੂ ਅੰਗਦ ਦੇਵ ਜੀ ਦੇ, ਔਰ ਗੁਰੂ ਅੰਗਦ ਦੇਵ ਦੇ ਕੋਲ ਇਹਨਾਂ ਗੁਰੂ ਅਮਰਦਾਸ ਦੇ ਕੋਲ ਬਹੁਤ ਲੰਮਾ ਸੇਵਾ ਕੀਤੀ।
ਜੇਕਰ ਗੁਰੂ ਅਮਰਦਾਸ ਜੀ ਤਿਨ੍ਹਾਂ ਦੀ ਸੇਵਾ 'ਤੇ ਖੁਸ਼ ਹੋ ਗਏ, ਭਾਈ ਪਾਰੋ ਸਾਡਾ ਮਨ ਕਰਦਾ ਕਿ ਤੇਰੇ ਅੰਦਰ ਬੈਠ ਕੇ ਸੰਗਤਾਂ ਦਾ ਭਲਾ ਕਰੀਏ, ਮਤਲਬ ਗੁਰਤਾ ਗੱਦੀ ਤੈਨੂੰ ਦੇ ਦਈਏ। ਕਹਿੰਦਾ ਸੱਚੇ ਪਾਤਸ਼ਾਹ, ਇਹ ਗੁਰਤਾ ਗੱਦੀ ਤੁਹਾਨੂੰ ਸੋਭਦੀ ਹੈ, ਮੈਂ ਸਿੱਖਾਂ ਅਤੇ ਮੈਨੂੰ ਸਿੱਖੀ ਦੀ ਦਾਤ ਦਿਓ। ਕੋਈ ਸਮਾਂ ਲੰਘਿਆ ਅਤੇ ਬੇਨਤੀ ਕੀਤੀ ਸੱਚੇ ਪਾਤਸ਼ਾਹ, ਸਿੱਖੀ ਦਾ ਨਾਤਾ ਸਭ ਤੋਂ ਵੱਡਾ ਨਾਤਾ ਹੈ, ਸਿੱਖੀ ਦਾ ਰਿਸ਼ਤਾ ਸਭ ਤੋਂ ਵੱਡਾ ਰਿਸ਼ਤਾ ਹੁੰਦਾ। ਫਿਰ ਵੀ ਮਹਾਰਾਜ, ਮੇਰੀ ਇੱਛਾ ਹੈ ਕਿ ਆਪਣਾ ਕੋਈ ਆਪਸੀ ਸੰਸਾਰਕ ਰਿਸ਼ਤਾ ਬਣ ਜਾਏ। ਗੁਰੂ ਜੀ ਕਹਿਣ ਲੱਗੇ, ਭਾਈ ਪਾਰੋ, ਸਮਾਂ ਆਏਗਾ ਤੇਰੇ ਨਾਲ ਗੁਰੂ ਘਰ ਦੀ ਸਾਂਝ ਬਣੇਗੀ। ਭਾਈ ਪਾਰੋ ਜੀ ਦੀ ਪੋਤਰੀ ਸੀ ਮਾਤਾ ਦਮੋਦਰੀ। ਭਾਈ ਪਾਰੋ ਜੀ ਦੇ ਸਤਸੰਗੀ ਉਸ ਪੁੱਤਰ ਦਾ ਨਾਮ ਨਰਾਇਣ ਦਾਸ, ਉਹਦੀ ਪੁੱਤਰੀ ਹੈ ਦਮੋਦਰੀ। ਸੰਗਤ ਵਿੱਚ ਉੱਠਿਆ ਅਤੇ ਉਹਨੇ ਬੇਨਤੀ ਕੀਤੀ, ਮਹਾਰਾਜ ਮੇਰੀ ਧੀ ਆਪਣੇ ਚਰਨਾਂ ਦੀ ਸੇਵਕ ਬਣਾ ਲਓ। ਇੱਕ ਹੋਰ ਸਿੱਖ ਉੱਠਿਆ ਮੰਡਿਆਲੀ ਪਿੰਡ ਤੋਂ ਸਤਸੰਗੀ, ਉਹਨੇ ਬੇਨਤੀ ਕੀਤੀ, ਮਹਾਰਾਜ ਮੇਰੀ ਧੀ ਦਾ ਨਾਮ ਮਰਵਾਹੀ ਹੈ, ਰਿਸ਼ਤਾ ਪ੍ਰਵਾਨ ਕਰ ਲਓ। ਤੀਸਰਾ ਸਿੱਖ ਉੱਠਿਆ ਸਤਸੰਗੀ ਲਾਲ ਚੰਦ ਬਾਬਾ ਬਕਾਲਾ ਸਾਹਿਬ ਤੋਂ, ਇਹਨੇ ਵੀ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਮੇਰੀ ਧੀ ਦਾ ਰਿਸ਼ਤਾ ਪ੍ਰਵਾਨ ਕਰੋ। ਇੱਕ ਦਿਨ 'ਚ ਤਿੰਨ ਰਿਸ਼ਤੇ ਆ ਗਏ, ਤਿੰਨੇ ਗੁਰੂ ਜੀ ਨੇ ਪ੍ਰਵਾਨ ਕਰ ਲੈਣਾ ਕੀਤੇ ਸਤਸੰਗੀਓ। ਦੱਲੇ ਤੋਂ ਮਾਤਾ ਦਮੋਦਰੀ ਜੀ, ਮੰਡਿਆਲੀ ਤੋਂ ਮਾਤਾ ਮਰਵਾਹੀ ਜੀ, ਔਰ ਬਾਬਾ ਬਕਾਲਾ ਸਾਹਿਬ ਤੋਂ ਮਾਤਾ ਨਾਨਕੀ ਜੀ। ਸਮਾਂ ਆਇਆ ਸੋ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ 1661 ਬਿਕਰਮੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਿਆਹ ਕਰ ਦਿੱਤਾ ਆਪਣੇ ਹੁੰਦਿਆਂ ਹੀ। ਔਰ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸੇ ਸਾਲ ਹੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਸੀ, ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ ਕੀਤਾ ਹੈ। ਔਰ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਵਿਆਹ ਜਿਹੜਾ ਸੀ 9 ਸਾਲ ਦੀ ਉਮਰ ਦੇ ਵਿੱਚ ਸੋ ਮਾਤਾ ਦਮੋਦਰੀ ਜੀ ਨਾਲ ਹੋਇਆ। ਸਮਾਂ ਆਉਣ 'ਤੇ ਮਾਤਾ ਦਮੋਦਰੀ ਜੀ ਦੇ ਘਰ ਬਾਬਾ ਗੁਰਦਿੱਤਾ ਜੀ ਦਾ ਜਨਮ ਹੋਇਆ। ਮਾਤਾ ਗੰਗਾ ਜੀ ਨੂੰ ਵਧਾਈਆਂ ਦਿੱਤੀਆਂ ਸੰਗਤਾਂ ਨੇ। 6ਵੇਂ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਆਏ, ਵੇਖਦੇ ਮਾਂ ਬੜੀ ਖੁਸ਼ ਹੈ, ਮਾਤਾ ਬੜੇ ਖੁਸ਼ ਹੋ, ਪੁੱਤ ਖੁਸ਼ ਕਿਉਂ ਨਾ ਵਾ, ਅੱਜ ਮੈਂ ਦਾਦੀ ਬਣੀ ਹਾਂ, ਮੇਰੇ ਘਰ ਪੋਤਰੇ ਨੇ ਜਨਮ ਲਿਆ, ਪੋਤਰੇ ਨੇ। ਮਾਂ ਜੇ ਖੁਸ਼ ਹੋ ਤਾਂ ਵੱਡੀ ਅਸੀਸ ਦਿਓ। ਮਾਤਾ ਗੰਗਾ ਜੀ ਕਹਿਣ ਲੱਗੇ, ਪੁੱਤ ਤੈਨੂੰ ਗੁਰੂ ਨਾਨਕ ਦੇਵ ਜੀ ਕਿਰਪਾ ਕਰ ਜੋੜੀਆਂ ਬਖਸ਼ਣ, ਪਾਓ ਕਿ 2 ਪੁੱਤ ਤੇਰੇ ਘਰ ਹੋਣ। 6ਵੇਂ ਪਾਤਸ਼ਾਹ ਕਹਿੰਦੇ, ਮਾਂ ਜੇ ਬਹੁਤੇ ਖੁਸ਼ ਹੋ ਤਾਂ ਹੋਰ ਵੱਡੀ ਅਸੀਸ ਦਿਓ। ਧੰਨ ਮਾਤਾ ਗੰਗਾ ਜੀ ਕਹਿੰਦੇ, ਪੁੱਤ ਤੈਨੂੰ ਗੁਰੂ ਨਾਨਕ ਦੇਵ ਜੀ ਮਾਰੇ 5 ਪੁੱਤਾਂ ਦੀ ਦਾਤ ਦੇਵੇ, 5 ਪੁੱਤ। 6ਵੇਂ ਪਾਤਸ਼ਾਹ ਜੀ ਨੇ ਇਹ ਬਚਨ ਸੁਣਿਆ ਆਪਣੀ ਮਾਂ ਦੇ ਕੋਲੋਂ ਅਤੇ ਨੇਤਰ ਬੰਦ ਕਰ ਲਏ, ਕੋਈ ਸਮਾਂ ਸਮਾਧੀ ਲਾ ਕੇ ਧਿਆਨ ਧਰਿਆ, ਅੱਖਾਂ ਖੋਲੀਆਂ। ਮਾਂ ਕਹਿੰਦੀ, ਪੁੱਤ ਕੀ ਦੇਖਦਾ ਸੀ? ਕਹਿੰਦੇ, ਮਾਂ ਮੈਂ ਵੇਖ ਰਿਹਾ ਸੀ ਕਿ ਤੁਸੀਂ ਮੈਨੂੰ ਵਰ ਦਿੱਤਾ ਹੈ, 5 ਪੁੱਤ ਹੋਣਗੇ ਮੇਰੇ ਘਰ, 1 ਹੋ ਗਿਆ, 4 ਹੋਰ ਹੋਣਗੇ, ਅਤੇ ਮੈਂ ਦੇਖਦਾ ਸੀ ਹੱਸਣਗੇ, ਖੇਡਣਗੇ, ਹਸਾਉਣਗੇ। ਇੰਨੀ ਰੌਣਕ ਘਰ ਦੇ ਵਿੱਚ ਹੋਏਗੀ, 5 ਪੁੱਤਰ ਮੇਰੇ ਘਰ 'ਚ ਖੇਡਣਗੇ, ਪਰ ਫਿਰ ਵੀ ਮੈਨੂੰ ਐਂ ਲੱਗਦਾ ਵਿਹੜਾ ਅਜੇ ਵੀ ਸੁਈਆਂ ਖਾਲੀ। ਮਾਂ ਜੇ ਬਹੁਤੇ ਖੁਸ਼ ਹੋ ਤਾਂ 1 ਹੋਰ ਅਸੀਸ ਦਿਓ। ਧੰਨ ਮਾਤਾ ਗੰਗਾ ਜੀ ਕਹਿਣ ਲੱਗੇ, ਪੁੱਤ ਕਿਰਪਾ ਕਰੇ ਗੁਰੂ ਨਾਨਕ, ਤੇਰੇ ਘਰ 1 ਧੀ ਵੀ ਹੋਵੇ। ਸੋ ਸਮਾਂ ਆਇਆ ਸਤਸੰਗੀਓ, ਬਾਬਾ ਗੁਰਦਿੱਤਾ ਜੀ ਤੋਂ ਪਿੱਛੋਂ ਬੀਬੀ ਵੀਰੋ ਦਾ ਜਨਮ ਹੋਇਆ ਮਾਤਾ ਦਮੋਦਰੀ ਦੇ ਘਰ। ਸੋ ਉਸ ਤੋਂ ਬਾਅਦ ਵਿੱਚ ਸਤਸੰਗੀਓ, ਬਾਬਾ ਅਣੀ ਰਾਏ ਜੀ, ਬਾਬਾ ਸੂਰਜ ਮੱਲ ਜੀ, ਬਾਬਾ ਟਲ ਰਾਏ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਬਾਬਾ ਸੂਰਜ ਮੱਲ ਜੀ ਅਤੇ ਬਾਬਾ ਅਣੀ ਰਾਏ ਜੀ ਮਾਤਾ ਮਰਵਾਹੀ ਦੇ ਘਰ ਜਨਮੇ, ਔਰ ਬਾਬਾ ਅਟਲ ਰਾਏ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਤਾ ਨਾਨਕੀ ਜੀ ਦੇ ਘਰ 'ਚ ਜਨਮੇ। ਸੋ ਇਸ ਤਰੀਕੇ ਨਾਲ ਸਤਸੰਗੀਓ, ਇਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਇਹ ਬਖਸ਼ਿਸ਼ਾਂ ਵਧੀ ਵੇਲ ਬਹੁ ਪੀੜ੍ਹੀ ਚਾਲੀ, ਧਰਮ ਕਲਾ ਹਰ ਬੰਧ ਬਹਾਲੀ, ਵੇਲ ਵਧੀ ਬੜੀ ਪੀੜ੍ਹੀ ਚੱਲੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ। ਸੋ ਇਸ ਤਰੀਕੇ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਬਾਬੇ ਬਕਾਲੇ ਗਏ ਅਤੇ ਸਤਸੰਗੀਓ, ਖਿੱਚ ਪਈ ਪਿਆਰ ਦੀ,
ਕਿ ਸਾਨੂੰ ਕੋਈ ਸੇਵਕ ਕੋਈ ਚੇਤੇ ਕਰਦਾ ਹੈ। ਛੇਵੇਂ ਪਾਤਸ਼ਾਹ ਘੋੜੇ 'ਤੇ ਸਵਾਰ ਹੋਏ, ਨਾਲ ਆਪਣੇ ਖਾਲਸੇ ਆਪਦੀ ਫੌਜ ਨਾਲ ਲੈ ਲਈ ਮਹਾਰਾਜ ਜੀ ਨੇ। ਚੱਲਦਿਆਂ ਚੱਲਦਿਆਂ ਨੇੜੇ ਹੀ 2-2.5 ਕਿਲੋਮੀਟਰ 'ਤੇ ਪਿੰਡ ਹੈ ਸਤਸੰਗੀਓ ਬਤਾਲਾ। ਇੱਥੇ ਮਹਾਰਾਜ ਗਏ ਅਤੇ ਖੇਤਾਂ 'ਚ ਚਲੇ ਗਏ ਜਿੱਥੇ ਪੱਲਾ ਹਲ ਵਾਹ ਰਿਹਾ ਸੀ। ਮਾਂ ਨੇ ਦੱਸਿਆ ਸੀ ਕਿ ਘੋੜਿਆਂ 'ਤੇ ਸਵਾਰ ਨੇ, 2 ਕਿਰਪਾਨਾਂ ਪਹਿਨਦੇ ਨੇ, ਸ਼ਹਿਨਸ਼ਾਹ ਹਨ, ਛੇਤੀ ਨਾਲ ਹਲ ਖਿਲਾਰ ਕੇ ਅਤੇ ਗੁੜ ਦੀ ਰੋੜੀ ਲੈ ਲਈ, 1 ਰੁਪਈਆ ਲੈ ਲਿਆ, ਮਹਾਰਾਜ ਦੇ ਚਰਨਾਂ 'ਤੇ ਮੱਥਾ ਟੇਕ ਦਿੱਤਾ। ਗੁਰੂ ਜੀ ਨੇ ਬੜੀਆਂ ਸੀਸਾਂ ਦਿੱਤੀਆਂ, ਚੱਲ ਪੱਲਿਆ ਤੇਰੇ ਘਰ ਚੱਲੀਏ, ਪ੍ਰਸ਼ਾਦਾ ਪਾਣੀ ਛਕੀਏ। ਹੁਣ 1 ਨਹੀਂ 2 ਨਹੀਂ, ਨਾਲ ਸੰਗਤਾਂ, ਨਾਲ ਸਾਧੂ ਰੱਬ ਦੇ ਪਿਆਰੇ, ਨਾਲ ਗੁਰੂ ਦੀਆਂ ਫੌਜਾਂ। ਹੁਣ ਪੱਲਾ ਵਿਚਾਰਾ ਬੜਾ ਗਰੀਬ ਸੀ, ਯਤੀਮ ਸੀ, ਪਿਤਾ ਜਿਹੜਾ ਸੀ ਉਹ ਦੁਨੀਆਂ ਤੋਂ ਚਲਾ ਗਿਆ, ਮਾਂ ਸੰਤੀ ਉਹਨੂੰ ਪਾਲਦੀ ਹੈ। ਅਤੇ ਜਦੋਂ ਘਰ ਗਏ ਤਾਂ ਸਤਸੰਗੀ ਉਹ ਛੋਟਾ ਜਿਹਾ ਘਰ, ਕੱਚਾ ਘਰ ਹੈ, ਅਤੇ ਲੋਕ ਵੇਖਦੇ ਨੇ ਅੱਜ ਜਲੂਸ ਨਿਕਲੇਗਾ ਪੱਲੇ ਦਾ, ਇੰਨਾ ਆ ਗਿਆ ਇਹਨਾਂ ਦੇ ਘਰ। ਇਹਨਾਂ ਦੇ ਘਰ ਖਾਣ ਨੂੰ ਤਾਂ ਰੋਟੀ ਨਹੀਂ ਹੁੰਦੀ, ਥੋੜ੍ਹਾ ਬਹੁਤਾ ਅਨਾਜ ਪੈਦਾ ਕਰਦਾ ਉਹ ਵੀ ਲੈਣ ਦੇਣ ਵਾਲਿਆਂ ਦਾ ਦਿੱਤਾ ਜਾਂਦਾ। ਛੇਵੇਂ ਪਾਤਸ਼ਾਹ ਜੀ ਘਰ 'ਚ ਰਹਿ ਗਏ। ਹੁਣ ਭਾਈ ਪੱਲਾ ਵੀ ਆਸਾ ਪਾਸਾ ਕਰਦਾ ਕਿ ਘਰ 'ਚ ਕੁਛ ਨਹੀਂ, ਮਾਂ ਸੰਤੀ ਵੀ ਆਸਾ ਪਾਸਾ ਕਰਦੀ ਹੈ। ਗੁਰੂ ਜੀ ਨੇ ਉਸ ਵੇਲੇ ਸਿੱਖਾਂ ਨੂੰ ਹੁਕਮ ਦਿੱਤਾ, ਭਾਈ ਕਰੋ ਰਸਤਾ ਬਸਤਾ ਤਿਆਰ। ਇਲਾਕੇ ਦੀ ਸੰਗਤ ਵੀ ਆ ਗਈ, ਕੋਈ ਦੁੱਧ ਲੈ ਆਇਆ, ਕੋਈ ਅੰਨ ਲੈ ਆਇਆ, ਕੋਈ ਸਤਸੰਗੀ ਕੁਛ ਲੈ ਆਇਆ, ਦੇਗਾਂ ਚੜ੍ਹ ਗਈਆਂ, ਲੰਗਰ ਪੱਕਣ ਲੱਗ ਪਿਆ, ਬੇਅੰਤ ਲੰਗਰ ਪੱਕਿਆ, ਬੇਅੰਤ ਸੰਗਤਾਂ ਨੇ ਛਕਿਆ। ਪਿੰਡ ਦੇ ਲੋਕ ਕੋਠਿਆਂ 'ਤੇ ਚੜ੍ਹ ਕੇ ਵੇਖਦੇ ਨੇ ਤਮਾਸ਼ਾ। ਸੱਚੇ ਪਾਤਸ਼ਾਹ ਕਹਿੰਦੇ ਕਿ ਕਮਲਿਆਂ ਨੂੰ ਕੋਠਿਆਂ 'ਤੇ ਨਹੀਂ ਚੜ੍ਹੀ, ਤਾਂ ਥੱਲੇ ਆ ਜਾਓ, ਲੰਗਰ ਪ੍ਰਸ਼ਾਦਾ ਛਕੋ। ਸਾਰੇ ਪਿੰਡ ਨੂੰ ਪ੍ਰਸ਼ਾਦਾ ਛਕਾਇਆ, ਹੈਰਾਨ ਰਹਿ ਗਏ ਕਿ ਇੰਨਾ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਪੱਲੇ 'ਤੇ। ਸੋ ਸਤਸੰਗੀਓ, ਗੁਰੂ ਮਹਾਰਾਜ ਜੀ ਨੇ ਪੱਲੇ 'ਤੇ ਬਖਸ਼ਿਸ਼ਾਂ ਕੀਤੀਆਂ, ਨਾਮ ਦਾਨ ਚਰਨਾਂ ਦਾ ਪਿਆਰ ਬਖਸ਼ਿਆ, ਬੇਅੰਤ ਪਿੰਡ ਦੇ ਲੋਕ ਜਿਹੜੇ ਸੀ ਉਹਨਾਂ ਦਾ ਮਨ ਬਦਲਿਆ। ਸਖੀ ਸਰਵਰ ਦੇ ਪੁਜਾਰੀ ਸੀ, ਮੜੀਆਂ ਦੇ ਉਪਾਸ਼ਕ ਸੀ ਅਤੇ ਗੁਰੂ ਦੇ ਸਿੱਖ ਬਣ ਗਏ। ਅੱਜ ਉੱਥੇ ਗੁਰਦੁਆਰਾ ਸਾਹਿਬ ਹੈ ਪਿੰਡ ਬਤਾਲੇ ਦੇ ਵਿੱਚ, ਭਾਈ ਪੱਲੇ ਜੀ ਦੇ ਘਰ। ਮਤਲਬ ਹੈ ਗੁਰੂ ਦੀਆਂ ਬਖਸ਼ਿਸ਼ਾਂ ਨੂੰ ਸਤਸੰਗੀਓ, ਇਹ ਗੁਰੂ ਦੀ ਸੇਵਾ ਦਾ ਫਲ। ਗੁਰ ਸੇਵੇ ਸੋ ਠਾਕੁਰ ਜਾਣੈ, ਭਾਈ ਜਿਹੜਾ ਗੁਰੂ ਦੀ ਸੇਵਾ ਕਰਦਾ ਨਾ ਵਾਹਿਗੁਰੂ ਨੂੰ ਜਾਣ ਲੈਂਦਾ ਹੈ। ਦੁੱਖ ਮਿਟੈ ਸੱਚ ਸ਼ਬਦ ਪਛਾਨੈ, ਭਾਈ ਜਿਹੜਾ ਸ਼ਬਦ ਦੁਆਰਾ ਗੁਰੂ ਦੇ ਉਪਦੇਸ਼ ਰਾਹੀਂ ਸੱਚ ਨੂੰ ਪਛਾਣ ਲੈਂਦਾ, ਵਾਹਿਗੁਰੂ ਨੂੰ ਪਛਾਣ ਲੈਂਦਾ, ਦੁੱਖ ਮਿਟੈ, ਉਹਦੇ ਦੁੱਖ ਮਿਟ ਜਾਂਦੇ ਨੇ। ਰੋਜ਼ ਹੀ ਆਪਾਂ ਪੜ੍ਹਦੇ ਹਾਂ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੋ ਜਿਹੜਾ ਭਾਈ ਗੁਰੂ ਦੇ ਸ਼ਬਦ ਨੂੰ ਪਛਾਣ ਲੈਂਦਾ, ਸ਼ਬਦ ਦੁਆਰਾ ਵਾਹਿਗੁਰੂ ਨੂੰ ਪਛਾਣ ਲੈਂਦਾ, ਉਹਦੇ ਸਾਰੇ ਤਰ੍ਹਾਂ ਦੇ ਦੁੱਖ ਮਿਟ ਜਾਂਦੇ। ਦੁੱਖ ਵਿਛੋੜਾ, 1 ਦੁੱਖ ਭੂਖ, 1 ਦੁੱਖ ਸਖਤ ਵਾਰ ਜਮਦੂਤ, 1 ਦੁੱਖ ਰੋਗ ਲੱਗੇ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਰੋਗ ਕਈ, ਦੁੱਖ ਕਈ ਤਰ੍ਹਾਂ ਦੇ ਪਿਆਰਿਓ, ਵਿਛੋੜੇ ਦਾ ਦੁੱਖ ਵੀ ਹੁੰਦਾ, ਇਹ ਬੜਾ ਦੁੱਖ ਡਾਢਾ ਹੈ। ਸੋ ਭੁੱਖ ਦਾ ਦੁੱਖ ਵੀ ਬੜਾ ਭਿਆਨਕ ਹੈ। ਸੋ ਸਤਸੰਗੀਓ, ਸਰੀਰ ਨੂੰ ਰੋਗ ਲੱਗ ਜਾਣਾ ਇਹ ਵੀ ਬੜਾ ਭਿਆਨਕ ਹੈ, ਇਹ ਸਾਰੇ ਮਿਟ ਜਾਂਦੇ ਨੇ। ਰਾਮ ਜਪੋ ਮੇਰੀ ਸਖੀ ਸਖੈਨੀ, ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਮੇਰੀ ਇਹ ਸਖੀ ਹੈ, ਸਹੇਲੀ ਹੈ, ਸਤ ਸੰਗੀਓ ਰੱਬ ਦੇ ਪਿਆਰਿਓ, ਸੰਗਤ ਵਿੱਚ ਆ ਕੇ ਅਤੇ ਵਾਹਿਗੁਰੂ ਦਾ ਨਾਮ ਜਪਿਆ ਕਰੋ, ਪਰਮਾਤਮਾ ਨੂੰ ਚੇਤੇ ਕਰਿਆ ਕਰੋ। ਦੂਜੀ ਬੇਨਤੀ ਕਿ ਸਾਡੇ ਸਰੀਰ ਦੀਆਂ ਸਖੀਆਂ ਸਹੇਲੀਆਂ ਕਿਹੜੀਆਂ ਨੇ? ਸਾਡੇ ਸਰੀਰ ਦੀਆਂ ਸਖੀਆਂ ਸਹੇਲੀਆਂ ਸਾਡੇ ਇੰਦਰੇ ਨੇ, ਅੱਖਾਂ, ਕੰਨ, ਨੱਕ, ਹੱਥ, ਪੈਰ। ਅਤੇ ਇਹਨਾਂ ਨੂੰ ਮਹਾਰਾਜ ਨੇ ਕਿਹਾ ਹੈ ਕਿ ਰਾਮ ਜਪੋ ਮੇਰੀ ਸਖੀ ਸਖੈਨੀ, ਇਹ ਮੇਰੀ ਇੰਦਰੀਓ, ਪਰਮਾਤਮਾ ਦਾ ਨਾਮ ਜਪਿਆ ਕਰੋ। ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਗੁਰੂ ਮਹਾਰਾਜ ਦੀ ਬਾਣੀ ਕਹਿੰਦੀ ਸਭ ਤੋਂ ਸੋਹਣੇ ਉਹ ਨੇ ਜਿਹੜੇ ਸੰਗਤ 'ਚ ਆ ਕੇ ਬਹਿ ਗਏ। ਇਸ ਲਈ ਸਤਸੰਗੀਓ, ਸੰਗਤ ਵਿੱਚ ਮਹਾਰਾਜ ਦੇ ਆ ਕੇ ਬੈਠਣਾ, ਪਿਆਰ ਨਾਲ ਬੈਠਣਾ, ਇਹਦੇ ਨਾਲ ਗੁਰੂ ਦੀ ਖੁਸ਼ੀ ਮਿਲਦੀ ਹੈ। ਸਤਿਗੁਰ ਸੇਵ ਦੇਖੋ ਪ੍ਰਭ ਨੈਣੀ, ਭਾਈ ਸਤਿਗੁਰਾਂ ਦੀ ਸੇਵਾ ਕਰਕੇ ਦੇਖੋ ਪ੍ਰਭ ਨੈਣੀ, ਆਪਣੇ ਨੈਣੀ ਅੱਖਾਂ ਦੇ ਨਾਲ ਪਰਮਾਤਮਾ ਦੇ ਦਰਸ਼ਨ ਕਰੋ। ਗੁਰ ਪਰਮੇਸ਼ਰ ਦੇਖਵੋ ਪਰਮੇਸ਼ਰ ਦੇਖੈ, ਕਹਿੰਦੇ ਗੁਰੂ ਦੇ ਦਰਸ਼ਨ ਕਰ ਲੈਣੇ ਇਹ ਪਰਮੇਸ਼ਰ ਦੇ ਦਰਸ਼ਨ ਹਨ। ਸਤਸੰਗੀਓ, ਗੁਰੂ ਦੇ ਦਰਸ਼ਨ ਇਹ ਵਾਹਿਗੁਰੂ ਦੇ ਦਰਸ਼ਨ ਹਨ।
ਰਹਾਉ ਵਿਸ਼ਰਾਮ ਦੇ ਕੇ ਗੁਰੂ ਜੀ ਮਿਹਰ ਕਰਦੇ ਹਨ। ਬੰਧਨ ਮਾਤ ਪਿਤਾ ਸੰਸਾਰ, ਗੁਰੂ ਨਾਨਕ ਦੇਵ ਜੀ ਕਹਿੰਦੇ ਸੰਸਾਰ ਦੇ ਵਿੱਚ ਮਾਤਾ ਅਤੇ ਪਿਤਾ ਵੀ ਬੰਧਨ ਹੀ ਹੈ। ਜੇ ਅਸੀਂ ਸਾਡੇ ਮਾਤਾ ਸਾਡੇ ਪਿਤਾ ਜੀ ਸਾਨੂੰ ਪਰਮੇਸ਼ਰ ਨਾਲ ਤੋੜਦੇ ਨੇ, ਪਰਮਾਤਮਾ ਤੋਂ ਦੂਰ ਕਰਦੇ ਹੈ, ਅਤੇ ਸਤਸੰਗੀ ਇਹ ਵੀ ਮਾਤਾ ਪਿਤਾ ਵੀ ਬੰਧਨ ਹੀ ਹੈ। ਭਗਤ ਨਾਮਦੇਵ ਜੀ ਨੂੰ ਸਤਸੰਗੀ ਜਦੋਂ ਪਾਂਡਿਆਂ ਨੇ ਸੋ ਸ਼ਿਕਾਇਤਾਂ ਕਰਕੇ ਅਤੇ ਸਤਸੰਗੀ ਉਹ ਦੁੱਖ ਦਿੱਤੇ, ਅਤੇ ਮਾਂ ਕਹਿਣ ਲੱਗੀ ਰਾਮ ਛੋੜ ਕੀ ਨਾ ਜਪੇ ਖੁਦਾਏ, ਕਿ ਪੁੱਤ ਰਾਮ ਅਤੇ ਖੁਦਾ 'ਚ ਕੀ ਫਰਕ ਹੈ। ਕਹਿੰਦੇ ਮਾਂ ਫਰਕ ਤਾਂ ਕੋਈ ਨਹੀਂ, ਕਹਿੰਦੇ ਤੈਨੂੰ ਮੁਸਲੇ ਕਹਿੰਦੇ ਨੇ ਮੁਸਲਮਾਨ, ਕਿ ਤੂੰ ਖੁਦਾ ਖੁਦਾ ਕਹਿ ਰਾਮ ਛੱਡ ਦੇ, ਅਤੇ ਪੁੱਤ ਰਾਮ ਅਤੇ ਖੁਦਾ 'ਚ ਕੋਈ ਫਰਕ ਤਾਂ ਹੈ ਨਹੀਂ, ਤੂੰ ਰਾਮ ਰਾਮ ਛੱਡ ਕੇ ਅਤੇ ਖੁਦਾ ਖੁਦਾ ਕਹਿ। ਕਹਿੰਦੇ ਮਾਂ ਹੈ ਤਾਂ ਫਰਕ ਕੋਈ ਨਹੀਂ ਗਾ, ਪਰ ਫਰਕ ਇਹ ਮੈਨੂੰ ਧੱਕੇ ਨਾਲ ਨਾਮ ਜਪਾਉਂਦੇ ਨੇ ਧੱਕੇ ਨਾਲ, ਕਿ ਰਾਮ ਨੂੰ ਛੱਡ ਦੇ ਖੁਦਾ ਖੁਦਾ ਕਹਿ, ਇੱਦਾਂ ਨਹੀਂ ਕਹਾਂਗਾ। ਅਤੇ ਮਾਂ ਕਹਿਣ ਲੱਗੀ ਪੁੱਤ ਤੂੰ ਛੱਡ ਖਿਹੜਾ ਰਾਮ ਦਾ ਅਤੇ ਖੁਦਾ ਕਹਿ ਦੇ। ਕਹਿੰਦੇ ਨਾ ਹੋ ਤੇਰਾ ਪੂੰਗਰਾ ਨਾ ਤੂੰ ਮੇਰੀ ਮਾਏ, ਮਾਂ ਮੈਂ ਤੇਰਾ ਪੋਤੀ ਨਹੀਂ ਤੂੰ ਮੇਰੀ ਮਾਂ ਹੀ ਨਹੀਂ ਗੀ, ਜੇ ਤੂੰ ਮੈਨੂੰ ਰੱਬ ਨਾਲ ਤੋੜਦੀ ਹੈ ਨਾ ਪਰਮਾਤਮਾ ਤੋਂ ਦੂਰ ਕਰਦੀ ਹੈ ਤੂੰ ਮੇਰੀ ਮਾਂ ਹੀ ਨਹੀਂ ਗੀ। ਇਸ ਲਈ ਜੇ ਪਿਆਰਿਓ ਮਾਤਾ ਪਿਤਾ ਸੰਸਾਰ ਦੇ ਵਿੱਚ ਵਾਹਿਗੁਰੂ ਤੋਂ ਤੋੜਦੇ ਨੇ, ਸੰਗਤ ਵਿੱਚ ਜਾਣ ਨਹੀਂ ਦਿੰਦੇ, ਸੇਵਾ ਕਰਨ ਜਾਣ ਨਹੀਂ ਦਿੰਦੇ, ਅਤੇ ਮਾਂ ਪਿਓ ਵੀ ਇੱਕ ਬੰਧਨ ਹੀ ਆ। ਬੰਧਨ ਸੁੱਤ ਕੰਨਿਆ ਆਰ ਅਨਾਰ, ਸੁੱਤ ਕਹਿੰਦੇ ਹਨ ਪੁੱਤਰ, ਕੰਨਿਆ ਦਾ ਅਰਥ ਧੀ, ਆਰ ਆਰ ਦਾ ਅਰਥ ਅਤੇ ਨਾਰ ਦਾ ਅਰਥ ਘਰ ਵਾਲੀ। ਕਹਿੰਦੇ ਜੇ ਇਹ ਬੱਚਿਆਂ ਦੇ ਮੋਹ ਵਿੱਚ ਪੈ ਕੇ ਰੱਬ ਨੂੰ ਭੁੱਲ ਗਿਆ, ਪਰਮਾਤਮਾ ਨੂੰ ਵਿਸਾਰ ਦਿੱਤਾ, ਇਹ ਵੀ ਬੰਧਨ ਹੀ ਆ। ਬੰਧਨ ਕਰਮ ਧਰਮ ਹੋ ਕੀਆ, ਗੁਰੂ ਨਾਨਕ ਦੇਵ ਜੀ ਕਹਿੰਦੇ ਧਰਮ ਦੇ ਕਰਮ ਕਰਦਾ ਬੰਦਾ ਤੇ ਰੱਬ ਤੋਂ ਦੂਰ ਹੋ ਗਿਆ, ਮਤਲਬ ਦਾਨ ਕਰਦਾ ਪੁੰਨ ਕਰਦਾ, ਮੈਂ ਕੀਤਾ ਮੈਂ ਕੀਤਾ, ਮੈਂ ਇੰਨੀਆਂ ਮੱਸਿਆ ਨਾ ਆਇਆ, ਮੈਂ ਇੰਨਾ ਦਾਨ ਕਰ ਦਿੱਤਾ, ਮੈਂ ਇੰਨਾ ਪੁੰਨ ਕਰ ਦਿੱਤਾ। ਕਹਿੰਦੇ ਜਿਹੜਾ ਇਹ ਧਰਮ ਦੇ ਕਰਮ ਨੇ ਹੋ ਕੀ ਆ, ਜਿਹੜੇ ਹੋ ਹੋ ਦੇ ਵਿੱਚ ਕਰਨੇ ਨੇ ਕਰਮ। ਧਰਮ ਪਾਖੰਡ ਜੋ ਦੀਸੇ ਤਿੰਨ ਜਮ ਜਾ ਗਾਤੀ ਲੂਟੇ, ਆਪਾਂ ਪਿੰਡਾਂ ਥਾਵਾਂ ਤੋਂ ਆਏ ਪੰਜਾਬ ਦੇਸ਼ ਤੋਂ, ਜਦੋਂ ਆਪਾਂ ਫਸਲ ਬੀਜਦੇ ਹਾਂ ਨਾ ਸਤਸੰਗੀਓ, ਕਣਕ ਬੀਜੋ ਜਾਂ ਹੋਰ ਕੋਈ ਫਸਲ ਬੀਜੋ, ਭਾਵੇਂ ਉਹਨੂੰ ਕੇਰ ਦਿਓ, ਭਾਵੇਂ ਛੱਟਾ ਦੇ ਦਿਓ, ਭਾਵੇਂ ਡਰਿੱਲ ਦੇ ਨਾਲ ਕੇਰ ਦਿਓ, ਕੇਰਨ ਤੋਂ ਬਾਅਦ ਥੋੜ੍ਹਾ ਜਿਹਾ ਉੱਤੇ ਸੁਹਾਗਾ ਮਾਰ ਦਿੰਦੇ, ਪਤਾ ਲਾ ਜਿਆ ਕਿਉਂ ਮਾਰ ਦਿੰਦੇ ਹਾਂ, ਤਾਂ ਕਿ ਦਾਣੇ ਲੁਕ ਜਾਣ, ਪੰਛੀ ਨਾ ਖਾ ਜਾਣ। ਇੱਦਾਂ ਹੀ ਜਦੋਂ ਅਸੀਂ ਦਾਨ ਪੁੰਨ ਕਰਦੇ ਹਾਂ ਨਾ, ਦਾਨ ਪੁੰਨ ਗੁਪਤ ਕਰਨਾ ਚਾਹੀਦਾ। ਜੇ ਦਾਨ ਵਿਖਾ ਕੇ ਕਰਦੇ ਹਾਂ ਤਾਂ ਹੋਮੇ ਰੂਪੀ ਪੰਛੀ ਖਾ ਜਾਂਦੇ ਨੇ, ਮੈਂ ਆਹ ਕਰਤਾ ਮੈਂ ਉਹ ਕਰਤਾ, ਆਸਾ ਜੀ ਕੀ ਵਾਰ ਰੋਜ਼ ਸੁਣਦੇ ਹੋ। ਉਹਦੇ 'ਚ ਬਚਨ ਹਨ ਸਤੀਆਂ ਮਨ ਸੰਤੋਖ ਉਪਜੈ, ਦੇਣੇ ਕਹਿ ਵਿਚਾਰ ਦੇ ਮੰਗੇ ਸਹਿਸਾ ਗੂਣਾ ਸੋਭ ਕਰੇ ਸੰਸਾਰ। ਚਾਰ ਤਰ੍ਹਾਂ ਦੇ ਦਾਨੀ ਮੰਨੇ ਨੇ, ਚਾਰ ਤਰ੍ਹਾਂ ਦੇ ਕਿਹੜੇ ਕਿਹੜੇ ਨੇ? ਸਤੀਆਂ ਮਨ ਸੰਤੋਖ ਉਪਜੈ, ਸਤੀਆਂ ਦਾ ਅਰਥ ਦਾਨੀ। ਪਹਿਲੇ ਤਰ੍ਹਾਂ ਦੇ ਦਾਨੀ ਉਹ ਨੇ ਜਿਨ੍ਹਾਂ ਦੇ ਮਨ 'ਚ ਸੰਤੋਖ ਪੈਦਾ ਹੁੰਦਾ ਹੈ, ਦਾਨ ਕਰਦੇ ਨੇ ਗੁਪਤ। ਇਸਲਾਮ ਦੇ ਵਿੱਚ ਲਿਖਿਆ ਕਿ ਸੱਜਾ ਹੱਥ ਦਾਨ ਕਰੇ ਖੱਬੇ ਨੂੰ ਪਤਾ ਨਾ ਲੱਗੇ, ਖੱਬਾ ਦਾਨ ਕਰੇ ਸੱਜੇ ਨੂੰ ਪਤਾ ਨਾ ਲੱਗੇ ਕਿ ਕੀ ਦਾਨ ਕਰ ਦਿੱਤਾ। ਇਸ ਲਈ ਪਹਿਲਾ ਦਾਨ ਉਹ ਹੈ ਉੱਤਮ ਕਿ ਸਤੀਆਂ ਮਨ ਸੰਤੋਖ ਉਪਜੈ। ਕੁਝ ਗੁਰੂ ਘਰ ਸੇਵਾ ਕੀਤੀ, ਗੁਪਤ ਕਰਤੀ, ਵਾਹਿਗੁਰੂ ਜਾਣਦਾ, ਨਾਂ ਨਹੀਂ ਲੈਣਾ, ਗੁਪਤ ਕਰਤੀ, ਇਹਦਾ ਫਲ ਜਾਂਦਾ ਪਿਆਰਿਓ। ਸਤੀਆਂ ਮਨ ਸੰਤੋਖ ਉਪਜੈ ਦੇਣੇ ਕਹਿ ਵਿਚਾਰ, ਦੂਜੇ ਨੰਬਰ ਦਾ ਦਾਨੀ ਹੁੰਦਾ ਦੇਣ ਦੀ ਵਿਚਾਰ 'ਚ ਲੱਗਾ ਰਹਿੰਦਾ, ਕਰਾਂ ਦਾਨ ਕਿ ਨਾ ਕਰਾਂ, ਕਿੰਨਾ ਕਰਾਂ ਕਿੰਨਾ ਨਾ ਕਰਾਂ, ਕਿੰਨੀ ਕੁ ਸੇਵਾ ਕਰਾਂ, ਫਿਰ ਮਨ ਕਹਿੰਦਾ ਨਾ ਹੀ ਕਰਾਂ, ਮਤਲਬ ਹੈ ਕਿ ਵਿਚਾਰ 'ਚ ਲੱਗੇ ਰਹਿਣਾ। ਇਹ ਦੂਸਰੇ ਤਰ੍ਹਾਂ ਦੇ ਦਾਨੀ ਨੇ। ਅਗਲਾ ਤੀਸਰੇ ਤਰ੍ਹਾਂ ਦਾ ਦਾਨੀ, ਦੇ ਮੰਗੇ ਸਹਿਸਾ ਗੂਣਾ,
दान दे के ते फिर हजार गुणा वध मंग लिया। सेवा थोड़ी मंगन बहुता, सेवा थेरी थोड़ी कीती ते मंग लिया बहुता। दे के तेली ते मंग लिंदा हवेली, थोड़ा जा दान कीता ते मैनू आ भी दे दिओ जी, मैनू आ भी दे दिओ। ये तीसरे तरह के दानी। चौथे तरह के दानी ने सोभ करे संसार, मैं दान करा ते मेरी सोभा संसार करे। अरदास दे विच ना लिया जावे उची उची बोल के इन्हें आ दान कीता, जां मेरा नाम पखे ते लिख दिओ, वाटर कूलर ते लिख दिओ, कई ते गोलक ते लिखा लैंदे ने। ये सारा कुछ जिहड़ा होमे की निशानी है। तो बेनती की जो फसल बीजते हैं उत्ते सुहागा तां ही मारदे, पंछी ना चुग जाण। इदां प्यारे दान करिए ते गुबत करिए, इहदा फल ज़्यादा। जे विखावे का दान करांगे ते होमे रूपी पंछी खा गए, हंकार हो गया ना कि मेरा नाम आ गया, लोग कहणगे बड़ा दानी फलाना। इसलिए सच्चे पातशाह कहिंदे ने कि बंधन कर्म धर्म हो की आ। कोई भी धर्म का असं काम करते हाँ तो हंकार च करते हैं भी बंधन ही है। बंधन पुत कलात्मन बिया। गुरु नानक देव जी फरमाते ने कि मन दे विच जे द्वेष है ना, मन जे होर बने लगा फिरदा गुरु नूं छड के परमात्मा नूं छड के, यह भी बंधन ही है सत्संगी। बंधन पुत कलत, पुत्र भी और कलत्र कहिंदे परिवार इस्त्री, ये सारा कुछ बंधन ही आ। जे साडा मन होर बने रब तो दूर चला गया, वाहिगुरू नूं विसार दिता, यह भी भाई बंधन ही है। बंधन किरखी करे किरसान। सच्चे पातशाह कहिंदे ने किरसान खेती करदा और परमात्मा नूं भुल गया, कम्मां दे विच कारां दे विच विहारां विच लग गया, रब नूं बिल्कुल विसार दिता, यह भी बंधन ही है। मतलब जे असी खेतीबाड़ी करते हाँ, वाहिगुरू परमात्मा नूं याद करो, सवेरे उठो, इशनान पान, नितनेम अपना कर लिया, गुरु घर नमस्कार कर आए, फिर अपना काम कार करो, नाल दी नाल नितनेम सिमरन करो। जिन्हां महापुरशां दा आपां शहीदी दिहाड़ा मनाया ना, पिंड खेतीबाड़ी करिया करदे सी, ते खेतीबाड़ी करदिया ही नितनेम अपना करना, हल वाहुंदिया 101 जपजी साहिब दा पाठ करना, खेतीबाड़ी करते रहे महापुरश, सिर दे ते रूड़ी ढोनी, सिर दे ते सत्संगी, सारा कुछ काम करने, बड़ी सख्त मेहनत करते रहे। आवी दा भरा सी भाई वीर सिंह जी, क्योंकि संतां दे पिता जी दे दो विआह सी, पहले विआह तो 5 बच्चे सी, दूसरे विआह तो 2 भरा ने संत माता निहाल कौर जी दे। और सत्संगी थोड़ा बहुत वितकरा परिवारां च हुंदा है। सो जिहड़े संतां दे माता जी सी जां संतां दे भरा सी, इन्हां दे हिस्से जमीन आदक थोड़ी लाई गई, गुजारा मसां करदे सी। सो इसलिए सत्संगियों नाल खेतीबाड़ी करनी, नाल सिमरन बंदगी भगती भी करनी, इह सफल जीवन हो जांदा सत्संगियों। जे कम्मां कारां च पै गए ते वाहिगुरू नूं भुल गए ते खेती भी एक बंधन ही है। बंधन किरखी करे किरसान। होमे डन सहै राजा मंगै दान। फिर प्यारे होमे दे च डन सहारदा, कई तरह टैक्स लग जाते, कई तरह के मामले तारने पैंदे ने, राजा मंगे दान। फिर जिहड़ा राजा है ये भी दान मंगदा कि इन्ना टैक्स दिओ, इन्ना आ दिओ, खादां दे रेट वधाते, दवाइयां दे वधा दते, अनाज का जिहड़ा सी भा ये वधाया ही नहीं। यही साडा मसला सी, इसे मसले नूं लैके धर्म युद्ध मोर्चा चल रहा सी। जिहड़े जिनसां दे भा ने ये जिवें जिवें खाद का रेट वधदा, तेल का रेट वधदा, बिजली का रेट वधदा, तिवें तिवें नाल नाल जिनस का रेट वधदा जाए। ये सत्संगियो आनंदपुर के मते दे विच ये भी एक मंग सी। सो इसलिए राजा मंगे दान का अर्थ है कि किसान किसानी करता, खेती करता, डन सहारदा विचारा, राजा जिहड़ा ये टैक्स साधक मंगदा। बंधन सौदा अणविचारी। फिर कहिंदे ने जिहड़ा वपारी बंदा है, अणविचारी दा अर्थ है रब नूं विचारदा नहीं, परमात्मा दा नाम नहीं जपदा, सौदा करदा है, वपार करदा है, ये भी बंधन है।
ਜੇ ਰੱਬ ਨੂੰ ਭੁੱਲ ਗਏ ਵਾਹਿਗੁਰੂ ਨੂੰ ਭੁਲਾ ਦਿੱਤਾ। ਤਿਪਤ ਨਾਹੀਂ ਮਾਇਆ ਮੋਹ ਪਸਾਰੀ, ਜਿਹੜਾ ਸ਼ਾਹੂਕਾਰ ਬੰਦਾ ਹੈ ਇਹ ਮਾਇਆ ਦਾ ਪਸਾਰਾ ਪਸਾਰੀ ਜਾਂਦਾ, ਹੋਰ ਆ ਜਾਏ ਮਾਇਆ। ਤਿਪਤ ਨਾਹੀਂ, ਇਹਨੂੰ ਰੱਜ ਨਹੀਂ ਆਉਂਦਾ, ਮਾਇਆ ਦਾ ਪਸਾਰਾ ਬਹੁਤ ਪਸਾਰ ਲਿਆ ਮੋਹ ਦੇ ਵਿੱਚ, ਔਰ ਰੱਜਦਾ ਹੀ ਨਹੀਂ। ਸਹਿਸ ਖੱਟੇ ਲੱਖ ਕੋ ਉੱਠਤਾ ਆਵੈ, ਤ੍ਰਿਪਤ ਨਾ ਆਵੈ ਮਾਇਆ ਪਾਸ਼ੇ ਪਾਵੈ। ਬੰਧਨ ਸਾਹ ਸੰਚੈ ਧਨ ਜਾਏ, ਫਿਰ ਸ਼ਾਹੂਕਾਰ ਜਿਹੜਾ ਹੈ ਸੰਚੇ ਦਾ ਭਾਵ ਇਕੱਠਾ ਕਰਦਾ ਹੈ, ਧਨ ਦਾ ਅਰਥ ਧਨ ਅਤੇ ਜਾਏ ਦਾ ਅਰਥ ਜਾ ਕੇ ਭੱਜ ਨੱਠ ਕਰਦਾ ਸਾਰੀ ਜ਼ਿੰਦਗੀ, ਬੇਅੰਤ ਮਾਇਆ ਇਕੱਠੀ ਕਰ ਲੈਂਦਾ। ਬਿਨ ਹਰ ਭਗਤ ਨਾ ਪਵਈ ਥਾਏ, ਵਾਹਿਗੁਰੂ ਜੀ ਦੀ ਭਗਤੀ ਤੋਂ ਬਿਨਾਂ ਪਿਆਰੇ ਕੁਛ ਲੇਖੇ ਵਿੱਚ ਨਹੀਂ। ਜੇ ਪਰਮਾਤਮਾ ਦਾ ਨਾਮ ਨਹੀਂ ਜਪਦੇ, ਵਾਹਿਗੁਰੂ ਦੀ ਬੰਦਗੀ ਨਹੀਂ ਕਰਦੇ, ਪਰਮਾਤਮਾ ਦੀ ਭਗਤੀ ਨਹੀਂ ਕਰਦੇ, ਇਹ ਸਾਰਾ ਕੁਛ ਹੀ ਸਤਸੰਗੀਓ ਗੁਰੂ ਜੀ ਮਿਹਰ ਕਰਦੇ ਲੇਖੇ 'ਚ ਨਹੀਂ ਪੈਂਦਾ। ਬੰਧਨ ਵੇਦ ਬਾਦ ਅਹੰਕਾਰ, ਫਿਰ ਭਾਈ ਵੇਦ ਪੜ੍ਹਨੇ, ਪੜ੍ਹ ਪੜ੍ਹ ਕੇ ਚਾਰੇ ਵੇਦ ਪੜ੍ਹ ਗਿਆ, ਚਤੁਰਵੇਦੀ ਬਣ ਗਿਆ, ਤਿੰਨ ਵੇਦ ਪੜ੍ਹ ਗਿਆ ਅਤੇ ਤ੍ਰੈ ਵੇਦੀ ਬਣ ਗਿਆ ਸਤਸੰਗੀਓ। ਅਤੇ ਮਨ 'ਚ ਅਹੰਕਾਰ ਹੈ ਕਿ ਮੇਰੇ ਵਰਗਾ ਵਿਦਵਾਨ ਕੋਈ ਨਹੀਂ, ਬਾਤ ਦਾ ਅਰਥ ਝਗੜੇ ਕਰਦਾ, ਮੇਰੇ ਨਾਲ ਚਰਚਾ ਕਰੋ, ਮੇਰੇ ਨਾਲ ਗਿਆਨ ਚਰਚਾ ਕਰੋ, ਮੈਂ ਬੜੀ ਵਿੱਦਿਆ ਪੜ੍ਹਿਆ, ਇਹ ਵੀ ਇੱਕ ਅਹੰਕਾਰ ਹੀ ਹੈ, ਇਹ ਵੀ ਸਾਸੇ ਬੰਧਨੀ ਹੈ। ਹਉਮੈ ਜਿਹੜੀ ਹੈ, ਹਉਮੈ ਰੋਗ ਮਾਨੁਖ ਕੋ ਦੀਨਾ, ਹਉਮੈ ਦਾ ਰੋਗ ਜਿਹੜਾ ਬੰਦੇ ਨੂੰ ਦਿੱਤਾ ਵਾਹਿਗੁਰੂ ਨੇ, ਭਾਵੇਂ ਇਨਸਾਨ ਹਰੇਕ ਤਰ੍ਹਾਂ ਨਾਲ ਹਉਮੈ ਕਰਦਾ। ਜਦੋਂ ਪਹਿਲਾ ਜੰਗ ਹੋਇਆ ਸ੍ਰੀ ਅੰਮ੍ਰਿਤਸਰ ਸਾਹਿਬ, ਛੇਵੇਂ ਪਾਤਸ਼ਾਹ ਦਾ ਮੁਖਲਸ ਖਾਨ 7,000 ਫੌਜ ਲੈ ਕੇ ਚੜ੍ਹ ਕੇ ਆਇਆ, ਬੜਾ ਭਾਰੀ ਜੰਗ ਹੋਇਆ, 'ਚ ਪੈਂਦੇ ਖਾਨ ਨੇ, ਛੋਟੀ ਉਮਰ ਸੀ ਉਦੋਂ ਇਹਦੀ, ਇਹਨੇ ਜੰਗ ਬੜਾ ਕੀਤਾ, ਬਹੁਤ ਸਾਰੇ ਨੇ ਵੈਰੀ ਮਾਰੇ, ਇੰਨੀ ਹਉਮੈ ਹੋ ਗਈ, ਜਿੱਥੇ ਬਹਿੰਦਾ ਕਹਿੰਦਾ ਜੇ ਮੈਂ ਨਾ ਹੁੰਦਾ ਤਾਂ ਜੰਗ ਜਿੱਤਿਆ ਹੀ ਨਹੀਂ ਸਜਾਣਾ। ਆਹ ਕੁਝ ਦਿਨ ਪਹਿਲਾਂ ਵੀ ਬੇਨਤੀ ਕੀਤੀ ਸੀ ਸਤਸੰਗੀਓ, ਜਿੱਥੇ ਬਹਿੰਦਾ ਉੱਥੇ ਕਹਿੰਦਾ ਮੇਰੇ ਤੋਂ ਬਿਨਾਂ ਜੰਗ ਜਿੱਤਿਆ ਨਹੀਂ ਜਾਣਾ। ਇਹਦਾ ਹੰਕਾਰ ਦੂਰ ਕਰਨ ਲਈ ਗੁਰੂ ਜੀ ਨੇ ਕੌਤਕ ਰਚਿਆ। ਵਡਾਲੀ ਪਿੰਡ ਤੋਂ ਮਹਾਰਾਜ ਸੱਚੇ ਪਾਤਸ਼ਾਹ ਬਾਹਰ ਸ਼ਿਕਾਰ ਖੇਡਣ ਗਏ, ਇੱਕ ਜੰਗਲੀ ਸੂਰ ਨਿਕਲਿਆ ਬੜਾ ਭਿਆਨਕ। ਸੰਗਤਾਂ ਨੇ ਸ਼ਿਕਾਇਤ ਕੀਤੀ ਸੀ ਮਹਾਰਾਜ ਸਾਡੀਆਂ ਫਸਲਾਂ ਦਾ ਉਜਾੜਾ ਕਰਦਾ, ਇੱਕ ਸੂਰ ਬੜਾ ਭਾਰੀ ਹੈ। ਅਤੇ ਛੇਵੇਂ ਪਾਤਸ਼ਾਹ ਸ਼ਿਕਾਰ ਲਈ ਚਲੇ ਗਏ ਅਤੇ ਪੈਂਦੇ ਨੂੰ ਲਲਕਾਰਿਆ, ਮਹਾਰਾਜ ਕਹਿੰਦੇ ਪੈਂਦੇ ਆ ਤਕੜਾ ਜਿਹਾ ਸੂਰ ਆ ਗਿਆ। ਜਦੋਂ ਪੈਂਦਾ ਉਹਦੇ ਵੱਲ ਘੋੜਾ ਲੈ ਕੇ ਗਿਆ, ਸੂਰ ਨੇ ਸਤਸੰਗੀ ਇੰਨਾ ਦਬੱਲਿਆ ਪੈਂਦੇ ਖਾਂ ਨੂੰ, ਖੱਡ 'ਚ ਸੁੱਟ ਦਿੱਤਾ ਅਤੇ ਸੂਰ ਉੱਤੇ ਚੜ੍ਹ ਗਿਆ। ਪੈਂਦੇ ਖਾਂ ਮਾਰੇ ਚੀਕਾਂ, ਮਹਾਰਾਜ ਬਚਾਓ, ਸੱਚੇ ਪਾਤਸ਼ਾਹ ਮੈਨੂੰ ਬਚਾਓ। ਛੇਵੇਂ ਪਾਤਸ਼ਾਹ ਨੇ ਵਾਰ ਕੀਤਾ, ਸੂਰ ਦੇ 2 ਟੋਟੇ ਕਰ ਦਿੱਤੇ, ਉਹਦੇ 'ਚੋਂ ਇੱਕ ਰੂਹ ਨਿਕਲੀ, ਪ੍ਰਕਾਸ਼ ਨਿਕਲਿਆ। ਸੱਚੇ ਪਾਤਸ਼ਾਹ ਮੈਂ ਤੁਹਾਡਾ ਸਿੱਖ ਹਾਂ, ਜਦੋਂ ਤੁਹਾਡੇ ਮਾਤਾ ਜੀ ਬਾਬਾ ਬੁੱਢਾ ਸਾਹਿਬ ਦੇ ਕੋਲ ਗਏ ਸੀ ਨਾ ਪਹਿਲੇ ਦਿਨ ਵਰ ਲੈਣ ਲਈ, ਆਣ ਸ਼ਾਨ ਨਾਲ ਗਏ ਸੀ ਅਤੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਰਾਮਦਾਸ ਪੁਰਕਿਨ ਭਾਜਰ ਪਾਈ, ਅਤੇ ਕਹਿੰਦੇ ਇਹ ਸੇਵਾਦਾਰ ਸੀ ਮਹਾਰਾਜ, ਮੈਂ ਮਾਤਾ ਜੀ ਦੇ ਨਾਲ ਸੇਵਾਦਾਰ ਆਇਆ ਸੀ ਅਤੇ ਮੈਂ ਗੁੱਸਾ ਕਰ ਲਿਆ ਕਿ ਬਾਬਾ ਜੀ ਘਾਈ ਨੇ ਅਤੇ ਮਾਤਾ ਜੀ ਨੂੰ ਕੀ ਬੋਲ ਰਹੇ ਨੇ। ਮੈਂ ਕਹਿੰਦੇ ਮੂੰਹ 'ਚ ਬੁੜ ਬੁੜ ਕਰਨ ਲੱਗਾ, ਸਮਝਦੇ ਨਹੀਂ ਮੂੰਹ 'ਚ ਬੋਲੀ ਜਾਣਾ ਕੁਛ, ਅਤੇ ਬਾਬਾ ਬੁੱਢਾ ਜੀ ਕਹਿੰਦੇ ਤੂੰ ਵੀ ਸੂਰ ਵਾਂਗ ਘੁਰ ਘੁਰ ਕਰੀ ਜਾਂਦਾ, ਅਤੇ ਕਹਿੰਦਾ ਮਹਾਰਾਜ ਬਾਬਾ ਜੀ ਦੇ ਬਚਨ ਕਰਨ ਦੇ ਨਾਲ ਇੱਕ ਸਾਧ ਬਚਨ ਟਲਾਦਾ, ਮੈਂ ਸੂਰ ਦੀ ਜੂਨ 'ਚ ਪੈ ਗਿਆ ਮਹਾਰਾਜ, ਮੈਂ ਜਦੋਂ ਇਹ ਬਚਨ ਕੀਤੇ ਅਤੇ ਬਾਬਾ ਜੀ ਦੇ ਚਰਨੀ ਪੈ ਗਿਆ, ਮਹਾਰਾਜ ਮੈਨੂੰ ਬਖਸ਼ ਦਿਓ। ਕਹਿੰਦੇ ਛੇਵੇਂ ਪਾਤਸ਼ਾਹ ਤੈਨੂੰ ਬਖਸ਼ਣਗੇ। ਸੋ ਅੱਜ ਮਹਾਰਾਜ ਨੇ ਬੜੀ ਕਿਰਪਾ ਕੀਤੀ, ਮਹਾਰਾਜ ਤੁਸਾਂ ਅੱਜ ਮੈਨੂੰ ਮਾਰ ਕੇ ਮੇਰਾ ਭਲਾ ਕਰ ਦਿੱਤਾ, ਮੈਂ ਹੁਣ ਸੱਚਖੰਡ ਨੂੰ ਜਾ ਰਿਹਾ। ਉਹ ਉੱਥੇ ਗੁਰਦੁਆਰਾ ਬਣਿਆ ਸਤਸਿੰਘ ਦਮਦਮਾ ਸਾਹਿਬ, ਵਡਾਲੀ ਪਿੰਡ ਜਾਓ, ਅੰਮ੍ਰਿਤਸਰ ਦੇ ਵਿੱਚ ਹੀ ਆ ਗਿਆ, ਸਿਆਰਟੇ ਦੇ ਨੇੜੇ, ਪਿੰਡ ਤੋਂ ਬਾਹਰ ਬਾਰ ਜਾਈਏ ਅਤੇ ਉੱਥੇ ਗੁਰਦੁਆਰਾ ਸਾਹਿਬ ਦਮਦਮਾ ਸਾਹਿਬ, ਉੱਥੇ ਮਾਰਿਆ ਸੀ ਸੂਰ। ਪੈਂਦੇ ਖਾਂ ਜਿਹੜਾ ਸੀ ਸਤਸੰਗੀਓ, ਇਹਦੀ ਹਉਮੈ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਤਰੀਕੇ ਨਾਲ ਜਿਹੜੀ ਸੀ ਤੋੜੀ, ਇਹਦਾ ਮਾਣ ਮਹਾਰਾਜ ਸੱਚੇ ਪਾਤਸ਼ਾਹ ਨੇ ਤੋੜਿਆ। ਅੰਤ ਨੂੰ ਇਹ ਗੁਰੂ ਜੀ ਦੇ ਹੱਥੋਂ ਹੀ ਜੰਗ ਦੇ ਵਿੱਚ ਮਾਰਿਆ ਗਿਆ ਕਰਤਾਰਪੁਰ, ਉੱਥੇ ਦੀ ਇਹਦੀ ਸਮਾਧ ਬਣੀ ਉੱਥੇ ਕਬਰ। ਇਸ ਲਈ ਹੰਕਾਰ ਬੜੀ ਬੜਾ ਹੈ ਸਤਸੰਗੀਓ। ਹਉਮੈ ਦੀਰਘ ਰੋਗ ਹੈ ਦਾਰੂ ਪੀ ਸਮਾਹੇ, ਇਹ ਗੁਰੂ ਜੀ ਕਹਿੰਦੇ 4 ਅੱਖਰ ਪੜ੍ਹ ਲਏ, ਹੰਕਾਰ ਕਰ ਲਿਆ, ਇਹ ਵੀ ਬੰਧਨੀ ਹੈ।
ਬੰਧਨ ਬਿਨ ਸਹਿ ਮੋਹ ਵਿਕਾਰ। ਮੋਹ ਦਾ ਵਿਕਾਰ ਤੇ ਇਹਦੇ ਚ ਬੰਦਾ ਨਾਸ ਹੋ ਰਿਹਾ, ਇਹ ਵੀ ਬੰਧਨ ਹੀ ਹੈ। ਜੇ ਮੋਹ ਦੇ ਵਿੱਚ ਫਸਿਆ ਨਾ ਇਨਸਾਨ, ਪੰਕ ਜੋ ਮੋਹ ਪਾਗਨੀ ਚਾਲੇ ਹਮ ਦੇਖਾ ਤੈ ਡੂਬੀ ਅਲੇ, ਰੋਜ਼ ਪੜ੍ਹਦੇ ਆਪਾਂ। ਇਹ ਵੀ ਚਿੱਕੜੀ ਇੱਕ ਦਲਦਲੀ ਚ ਫਸਿਆ ਹੋਇਆ ਬੰਦਾ ਨਿਕਲਦਾ ਹੀ ਨਹੀਂ, ਇਹ ਵੀ ਬੰਧਨ ਹੀ ਹੈ। ਨਾਨਕ ਰਾਮ ਨਾਮ ਸਰਨਾਈ, ਤੁਹਾਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਸਮਾਪਤੀ ਤੇ ਬਖਸ਼ਿਸ਼ ਕਰਦੇ ਨੇ ਕਿ ਹੇ ਵਾਹਿਗੁਰੂ, ਮੈਂ ਦਾਸ ਰਾਮ ਨਾਮ ਸਰਨਾਈ ਆਪ ਜੀ ਦੇ ਨਾਮ ਦੀ ਸਰਨ ਚ ਆਇਆ ਹਾਂ, ਭਾਵ ਕਿ ਵਾਹਿਗੁਰੂ ਮੈਂ ਤੇਰਾ ਨਾਮ ਜਪਦਾ ਹਾਂ। ਵਾਹਿਗੁਰੂ ਗੁਰਮੰਤਰ ਹੈ ਜਪ ਹੋਮੇ ਖੋਈ। ਵਾਹਿਗੁਰੂ ਮੰਤਰ ਹੋਮੇ ਨੂੰ ਦੂਰ ਕਰਦਾ ਭਾਈ। ਸਤਿਗੁਰ ਰਾਖੇ ਬੰਧ ਨਾ ਪਾਈ। ਭਾਈ ਜੇਕਰ ਗੁਰੂ ਕਿਰਪਾ ਕਰੇ, ਗੁਰੂ ਰੱਖਿਆ ਕਰੇ ਤੇ ਬੰਧ ਨਾ ਪਾਈ, ਕਿਸੇ ਤਰ੍ਹਾਂ ਦਾ ਜੀਵ ਨੂੰ ਬੰਧਨ ਨਹੀਂ ਪੈਂਦਾ, ਨਾ ਹੰਗਤਾ ਦਾ, ਨਾ ਮਮਤਾ ਦਾ, ਨਾ ਜਨਮ ਦਾ, ਨਾ ਮਰਨ ਦਾ, ਕਿਸੇ ਤਰ੍ਹਾਂ ਦਾ ਵੀ ਬੰਧਨ ਸਤਸੰਗਿਓ ਨਹੀਂ ਪੈਂਦਾ ਜੇ ਗੁਰੂ ਕਿਰਪਾ ਕਰੇ। ਇਹ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬਖਸ਼ਿਸ਼ਾਂ ਕੀਤੀਆਂ ਹਨ, ਮਿਹਰ ਕੀਤੀ ਹੈ। ਪਵਿੱਤਰ ਸ਼ਬਦ ਵਿੱਚ ਮਹਾਰਾਜ ਨੇ ਫਰਮਾਇਆ, ਗੁਰੂ ਦੀ ਸੇਵਾ ਹੀ ਪਰਮਾਤਮਾ ਦੀ ਸੇਵਾ ਹੈ। ਗੁਰੂ ਦੇ ਸ਼ਬਦ ਨੂੰ ਪਛਾਣ ਲੈਣਾ, ਵਾਹਿਗੁਰੂ ਨੂੰ ਪਛਾਣ ਲੈਣਾ, ਦੁੱਖ ਮਿਟ ਜਾਂਦੇ ਹਨ। ਸਤਸੰਗਿਓ, ਗੁਰੂ ਦੀ ਸੇਵਾ ਕਰਕੇ ਪਰਮਾਤਮਾ ਦੇ ਦਰਸ਼ਨ ਹੋ ਜਾਂਦੇ ਨੇ। ਵਾਹਿਗੁਰੂ ਨੂੰ ਭੁਲਾ ਕੇ ਪਰਿਵਾਰ ਵੀ ਬੰਧਨੀ ਹੈ ਅਤੇ ਕਾਰ ਵਿਹਾਰ ਵੀ ਬੰਧਨੀ ਹੈ। ਇਸ ਲਈ ਭਾਈ ਪਰਮਾਤਮਾ ਦਾ ਨਾਮ ਜਪੀਏ, ਗੁਰੂ ਦੀ ਸਰਨ ਪਈਏ, ਗੁਰੂ ਕਿਰਪਾ ਕਰਨ। ਕੱਲ੍ਹ ਨੂੰ ਸ਼ਾਮ ਨੂੰ ਜਿਹੜਾ ਸ਼ਬਦ ਆਪਾਂ ਵਿਚਾਰ ਕਰਨਾ, ਬਹੁਤ ਹੀ ਪਿਆਰ ਵਾਲਾ ਸ਼ਬਦ ਹੈ। ਜਦੋਂ ਗੁਰੂ ਨਾਨਕ ਦੇਵ ਜੀ ਏਮਨਾਬਾਦ ਗਏ, ਬਾਬਰ ਨੇ ਹਮਲਾ ਕੀਤਾ ਨਾ ਜਦੋਂ ਏਮਨਾਬਾਦ 'ਤੇ ਬਹੁਤ ਹੀ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਬਰਾਗ ਦੇ ਸ਼ਬਦ ਉਚਾਰਨ ਕੀਤਾ ਹੈ। ਸੋ ਇਸ ਸ਼ਬਦ ਦੀ ਵਿਚਾਰ ਕੱਲ੍ਹ ਨੂੰ ਗੁਰੂ ਮਹਾਰਾਜ ਬਖਸ਼ਿਸ਼ ਕਰਨਗੇ, ਕਿਵੇਂ ਗੁਰੂ ਨਾਨਕ ਦੇਵ ਜੀ ਏਮਨਾਬਾਦ ਗਏ ਔਰ ਕਿਵੇਂ ਏਮਨਾਬਾਦ 'ਤੇ ਬਾਬਰ ਨੇ ਹਮਲਾ ਕੀਤਾ ਅਤੇ ਉੱਥੇ ਜੋ ਕਤਲੇਆਮ ਹੋਇਆ ਅਤੇ ਉਹਦਾ ਦ੍ਰਿਸ਼ ਗੁਰੂ ਨਾਨਕ ਦੇਵ ਜੀ ਇਸ ਸ਼ਬਦ ਵਿੱਚ ਕਰਨਗੇ ਕੱਲ੍ਹ ਨੂੰ। ਸੋ ਗੁਰੂ ਮਹਾਰਾਜ ਮਿਹਰ ਕਰਨ, ਇੰਨੀ ਕੁ ਸੇਵਾ ਪ੍ਰਵਾਨ ਕਰਿਓ, ਸਮਾਂ ਸਮਾਪਤ ਹੈ। ਸਤਿਗੁਰੂ ਮਿਹਰ ਕਰਨ, ਨਾਮਦਾਨ ਬਖਸ਼ਣ, ਚਰਨਾਂ ਦਾ ਪਿਆਰ, ਗੁਰਸਿੱਖੀ ਜੀਵਨ ਔਰ ਆਪ ਸੰਗਤਾਂ ਦੀ ਹਾਜ਼ਰੀ, ਤਿਲ ਫੁੱਲ ਭੇਟਾ, ਰਸਤਾਂ ਬਸਤਾਂ ਹਾਜ਼ਰੀ ਅੰਦਰ ਪ੍ਰਵਾਨ ਕਰਨ, ਦਰੋਂ ਘਰੋਂ ਗੁਰਸਿੱਖੀ ਸਦਕ ਭਰੋਸਾ ਬਖਸ਼ਣ। ਸ਼ੁਕਰ ਗੁਰੂ ਕਾ, ਧੰਨਵਾਦ ਆਪ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਗੁਰੂ ਕੇ ਵਜ਼ੀਰਾਂ ਦਾ। ਅਗਲਾ ਪ੍ਰੋਗਰਾਮ ਬਹੁਤ ਪਿਆਰ ਵਾਲਾ ਹੈ, ਆਓ ਗੁਰੂ ਦੇ ਪਿਆਰਿਆਂ ਪਾਸੋਂ ਸ਼ਰਵਣ ਕਰਦੇ ਹਾਂ। ਸੋ ਸਮਾਪਤੀ ਦੀਆਂ ਪੰਕਤੀਆਂ ਗਾਈਏ, ਫਤਿਹ ਬੁਲਾਈਏ ਜੀ।

ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਲੜੀਵਾਰ ਕਥਾ ਗੁਰਮਤ ਵਿਚਾਰਾਂ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ, ਦਮਦਮੀ ਟਕਸਾਲ ਵਾਲੇ ਭਾਈ ਸਾਹਿਬ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਸਰਬਜੀਤ ਸਿੰਘ ਜੀ, ਲਾਡੀ ਦਰਬਾਰ ਸਾਹਿਬ ਵਾਲੇ ਅਤੇ ਉਹਨਾਂ ਰਾਗੀ ਜਥਾ, ਬੜੇ ਪਿਆਰ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਿਸੇ ਨੇ ਕਿਸੇ ਕੋਲ ਕੁਛ ਸਿੱਖਣਾ ਹੋਵੇ ਉਹਨੂੰ ਕਹਿੰਦੇ ਨੇ ਗੁਫ਼ਤਗੂ, ਗੱਲਬਾਤ। ਗੁਰਬਾਣੀ 'ਚ ਬੜੀ ਜਗ੍ਹਾ ਹੁੰਦਾ ਹੈ ਕਿ ਸੰਤ ਜਨ ਮਿਲਣ 'ਤੇ ਉਹਨਾਂ ਦੇ ਕੋਲੋਂ ਕੁਛ ਪੁੱਛਣਾ ਚਾਹੀਦਾ ਅਤੇ ਕੁਛ ਦੱਸਣਾ ਚਾਹੀਦਾ। ਸੰਤ ਮਿਲੇ ਕਿਛ ਸੁਣੀਏ ਕਹੀ, ਪਰ ਨਾਲ ਅਗਲੀ ਗੱਲ ਇਹ ਵੀ ਕੀਤੀ ਕਿ ਮਿਲੇ ਅਸੰਤ। ਸੰਤ ਨਾ ਹੋਵੇ ਉਹਦਾ ਅਪੋਜ਼ਿਟ ਹੋਵੇ, ਭਾਵ ਕਿ ਅਸੰਤ ਹੋਵੇ, ਮਨਮੁੱਖ ਹੋਵੇ, ਮੂਰਖ ਹੋਵੇ। ਉੱਥੇ ਫਿਰ ਚੁੱਪ ਕਰ ਜਾਣਾ ਚੰਗਾ ਹੁੰਦਾ ਹੈ। ਉੱਥੇ ਤੁਸੀਂ ਜੇ ਗੱਲਬਾਤ ਕੀਤੀ ਤਾਂ ਲਾਭ ਦੀ ਜਗ੍ਹਾ ਤੁਹਾਨੂੰ ਫਿਰ ਨੁਕਸਾਨ ਜਿਹੜਾ ਉਹ ਉਠਾਉਣਾ ਪਏਗਾ। ਉਹਨੂੰ ਕਹਿੰਦੇ ਨੇ ਵਾਦ ਵਿਵਾਦ, ਔਰ ਵਾਦ ਵਿਵਾਦ ਜਿਹੜਾ ਇਹਦੇ 'ਚੋਂ ਰਿਜ਼ਲਟ ਕੁਛ ਨਹੀਂ ਨਿਕਲਦਾ, ਵੈਰ ਵਿਰੋਧ ਜ਼ਿਆਦਾ ਪੈਦਾ ਹੁੰਦਾ। ਇੱਕ ਹੁੰਦਾ ਵਾਦ ਸੰਵਾਦ, ਇੱਕ ਹੁੰਦਾ ਵਾਦ ਵਿਵਾਦ। ਇਹ ਦੋਨਾਂ 'ਚ ਫਰਕ ਹੈ। ਵਾਦ ਸੰਵਾਦ ਹੁੰਦਾ ਹੈ ਸੋਹਣੀ ਗੱਲਬਾਤ, ਵਾਦੀ ਸੰਵਾਦੀ। ਰਾਗ ਦੇ ਵਿੱਚ ਵੀ ਦੋ ਸੁਰ ਹੁੰਦੇ ਨੇ, ਪ੍ਰਮੁੱਖ ਸੁਰ ਹੁੰਦੇ ਨੇ ਜਿਹੜੇ ਰਾਗ ਨੂੰ ਗਾਉਂਦੇ ਨੇ। ਉਹਨਾਂ ਨੂੰ ਪਤਾ ਜਿਸ ਤਰ੍ਹਾਂ ਰਾਗ ਯਮਨ ਹੈ, ਕਲਿਆਣ ਹੈ, ਕਲਿਆਣ ਦੇ ਵਿੱਚ ਗਾ ਗੰਧਾਰ ਵਾਦੀ ਹੈ, ਦੈਵਤ ਸੰਵਾਦੀ ਹੈ। ਬਾਕੀ ਇਸ ਰਾਗ ਦੇ ਵਿੱਚ ਇਹ ਦੋ ਸੁਰ ਜਿਹੜੇ ਨੇ ਇਹਨਾਂ ਦੀ ਆਪਸ 'ਚ ਗੁਫ਼ਤਗੂ ਹੈ, ਵਾਦ ਸੰਵਾਦ ਹੈ, ਵਾਦ ਵਿਵਾਦ ਨਹੀਂ ਹੈ। ਵਿਵਾਦੀ ਹੁੰਦਾ ਜਿਹੜਾ ਸੁਰ ਰਾਗ 'ਚ ਨਾ ਲੱਗਦਾ ਹੈ, ਉਸਨੂੰ ਵਿਵਾਦੀ ਕਹਿੰਦੇ, ਵਰਜਿਤ ਕਹਿੰਦੇ। ਅਗਰ ਉਹ ਰਾਗ ਵਿੱਚ ਟੱਚ ਹੋ ਜਾਏ, ਲੱਗ ਜਾਏ ਤਾਂ ਕਹਿੰਦੇ ਰਾਗ ਜਿਹੜਾ ਇਹ ਭੰਗ ਹੋ ਗਿਆ। ਅਤੇ ਰਾਗ ਦਾ ਰਾਗ ਦਾ ਦੂਸਰਾ ਨਾਮ ਪ੍ਰੇਮ ਹੈ, ਪਿਆਰ ਹੈ, ਮੁਹੱਬਤ ਹੈ, ਇਸ਼ਕ ਹੈ। ਅਤੇ ਉਹਦੇ ਵਿੱਚ ਅਗਰ ਦੂਸਰਾ ਵਾਦੀ ਸੰਵਾਦੀ ਤੋਂ ਬਾਅਦ ਵਾਦੀ ਵਿਵਾਦੀ ਸੁਰ ਲੱਗਣੇ ਸ਼ੁਰੂ ਹੋ ਜਾਣ ਤਾਂ ਉਹ ਫਿਰ ਰਾਗ ਨਹੀਂ ਰਹਿੰਦਾ। ਇਸ ਤਰ੍ਹਾਂ ਗੱਲਬਾਤ ਦੇ ਵਿੱਚ ਅਗਰ ਸੰਤ ਦੇ ਨਾਲ ਗੱਲ ਹੋਵੇ ਤਾਂ ਉਹ ਵਾਦ ਸੰਵਾਦ ਹੋਏਗਾ, ਵਾਦ ਵਿਵਾਦ ਨਹੀਂ ਹੋਏਗਾ। ਅਤੇ ਜਿੱਥੇ ਵਾਦ ਵਿਵਾਦ ਹੋਵੇ ਉੱਥੇ ਗੁਰੂ ਕਹਿੰਦੇ ਨੇ ਮਿਲਦਾ ਕੁਛ ਨਹੀਂ, ਉੱਥੇ ਹਉਮੈ ਦਾ ਪਹਿਰਾ ਜ਼ਿਆਦਾ ਹੋ ਜਾਂਦਾ। ਕਿਉਂਕਿ ਹਰ ਬੰਦਾ ਕਹਿੰਦਾ ਮੈਂ ਇੱਕ ਦੂਸਰੇ ਤੋਂ ਵੱਧ ਜਾਣਦਾ, ਮੈਂ ਕੁਛ ਜਾਣਦਾ, ਆਈ ਐਮ ਸਮਥਿੰਗ, ਤੂੰ ਕੱਖ ਵੀ ਨਹੀਂ, ਜੋ ਵੀ ਹਾਂ ਮੈਂ ਹੀ ਹਾਂ। ਇਹ ਆਦਮੀ ਦੀ ਸੋਚ ਹੈ। ਆਪਸ ਕੋ ਦੀਰਘ ਕਰ ਮਾਨੈ ਔਰਨ ਕੋ ਲਗਬਾਤ, ਵੀ ਦੂਸਰੇ ਛੋਟਾ ਮੋਟਾ ਹੀ ਹੈ, ਸਾਰਾ ਗਿਆਨ ਜਿਹੜਾ ਮੈਨੂੰ ਹੀ ਹੋ ਗਿਆ। ਸਤਿਗੁਰੂ ਕਹਿੰਦੇ ਨਹੀਂ, ਕਿਤੋਂ ਕੁਛ ਨਹੀਂ ਮਿਲੇ। ਕਈ ਵਾਰੀ ਛੋਟੇ ਬੱਚੇ ਦੇ ਕੋਲ ਵੀ ਕੋਈ ਐਸਾ ਗੁਣ ਹੁੰਦਾ ਜਿਹੜਾ ਜੀਵਨ ਨੂੰ ਸੇਧ ਦੇ ਦਿੰਦਾ। ਸੁਕਰਾਤ ਇੱਕ ਵਾਰੀ ਨਾ ਬੜਾ ਵੱਡਾ ਸੋਕਰੇਟਸ, ਉਹਨੂੰ ਅੰਗਰੇਜ਼ੀ 'ਚ ਬੋਲਦੇ ਨੇ, ਸੁਕਰਾਤ ਪੰਜਾਬੀ 'ਚ ਬੋਲਦੇ ਨੇ, ਯੂਨਾਨ ਦਾ ਬੜਾ ਵੱਡਾ ਸੰਤ ਹੋਇਆ, ਬੜੀਆਂ ਅੱਛੀਆਂ ਪੁਸਤਕਾਂ ਨਾਲ ਲਿਖੀਆਂ ਨੇ। ਅਤੇ ਉਹ ਨਾ ਇੱਕ ਵਾਰੀ ਕੋਸ਼ਿਸ਼ ਪਿਆ ਕਰਦਾ ਸੀ ਸਮੁੰਦਰ ਨੂੰ ਖਾਲੀ ਕਰਨ ਦੀ, ਬਈ ਇੰਨਾ ਗਿਆਨ ਮੈਂ ਹਾਸਲ ਕਰ ਲੈਣਾ ਸੰਸਾਰ ਦੇ ਵਿੱਚੋਂ, ਸਾਰਾ ਗਿਆਨ ਮੈਂ ਹੀ ਕੀ ਲੈਣਾ। ਅਤੇ ਉਹਦੇ ਕੋਲ ਇੱਕ ਬਰਤਨ ਸੀ ਅਤੇ ਉਹਦੇ ਨਾਲ ਉਹ ਸਮੁੰਦਰ 'ਚ ਪਾਣੀ ਭਰੇ ਅਤੇ ਬਾਹਰ ਰੋੜ ਦੇਵੇ, ਪਾਣੀ ਭਰੇ ਅਤੇ ਬਾਹਰ ਰੋੜ ਦੇਵੇ। ਅਤੇ ਲਾਗੇ ਇੱਕ ਬੱਚਾ ਤੁਰਿਆ ਜਾਣ ਡਿਆ ਸੀ, ਛੋਟਾ 5-6 ਸਾਲ ਦਾ, ਕਹਿੰਦਾ ਹੈ ਸੰਤ ਜੀ ਇਹ ਕੀ ਕਰਦੇ ਪਏ, ਇਹ ਕੀ ਕਰਨ ਡਿਆ? ਕਹਿੰਦੇ ਮੈਂ ਸਮੁੰਦਰ ਜਿਹੜਾ ਇਹ ਖਾਲੀ ਕਰ ਦੇਣਾ, ਭਾਵ ਕਿ ਰੱਬ ਨੂੰ ਪ੍ਰਾਪਤ ਕਰਕੇ ਮੈਂ ਖੁਦ ਹੀ ਇਤਨਾ ਗਿਆਨਵਾਨ ਹੋ ਜਾਣਾ ਕਿ ਮੈਨੂੰ ਸਾਰਾ ਗਿਆਨ ਹੋ ਜਾਵੇ, ਸਾਰੀ ਪ੍ਰਿਥਵੀ ਦਾ ਗਿਆਨ, ਸਾਰੀ ਧਰਤੀ ਦਾ ਗਿਆਨ ਮੇਰੇ ਕੋਲ ਹੋਵੇ, ਇਹ ਮੇਰੀ ਇੱਛਾ ਹੈ। ਬੜਾ ਵੱਡਾ ਫਿਲਾਸਫਰ ਹੋਇਆ, ਬਾਅਦ ਵਿੱਚ ਸੰਤ ਬਣ ਗਿਆ ਸੀ, ਕਿਉਂਕਿ ਬੱਚੇ ਨੇ ਸਿੱਖਿਆ ਦੇ ਦਿੱਤੀ ਉਹਨੂੰ, ਛੋਟਾ 5-6 ਸਾਲ ਦਾ ਬੱਚਾ ਸੀ। ਉਹ ਕਹਿਣ ਲੱਗਾ ਸੰਤ ਜੀ ਇਹ ਸਮੁੰਦਰ ਜਿਹੜਾ ਇਹ ਖਾਲੀ ਨਹੀਂ ਹੋ ਸਕਦਾ, ਤੁਸੀਂ ਸਮੁੰਦਰ ਵਿੱਚ ਡੁੱਬ ਜਾਓ, ਸਮੁੰਦਰ ਦਾ ਹਿੱਸਾ ਹੋ ਜਾਓ ਤਾਂ ਵੱਖਰੀ ਗੱਲ ਹੈ, ਇਹਦੇ ਨਾਲ ਲਵਲੀਨ ਹੋ ਜਾਓ, ਇਸ ਗਿਆਨ ਦੇ ਵਿੱਚ ਬਹਿ ਜਾਓ। ਕੋਈ ਆਦਮੀ ਕਹੇ ਕਿ ਸਮੁੰਦਰ ਮੈਂ ਚੁੱਕ ਕੇ ਆਪਣੇ ਘਰ ਸਿਰ ਦੇ ਉੱਤੇ ਘਰ ਲੈ ਜਾਵਾਂਗਾ, ਇਸ ਤਰ੍ਹਾਂ ਥੋੜ੍ਹੀ ਹੁੰਦਾ। ਸਮੁੰਦਰ ਵਿੱਚ ਡੁੱਬਿਆ ਜਾ ਸਕਦਾ ਹੈ, ਔਰ ਚੋ ਇੱਕ ਚੂਲੀ ਪਾਣੀ ਦੀ ਭਰੀ ਜਾ ਸਕਦੀ ਹੈ, ਕੋਈ ਬੰਦਾ ਬਾਲਟੀ ਭਰ ਲੈਂਦਾ, ਆਪਣਾ ਆਪਣਾ ਪਾਤਰ ਹੈ।
अपना अपना बर्तन है, अपना अपना ज्ञान है, जितना कोई हासिल कर ले। सुकरात को फिर एक भांडा हों पानी पीने वास्ते, वह भी सुट दिता सी, हाथों के नाल ही पियांगा। जे परमात्मा सब जगह मौजूद है तो उसनू फिर यह ज्ञान होया कि किसी नाल तर्क नहीं करनी, तर्क कुतर्क दे विच्चों वाद विवाद दे विच पैन दे नाल जीवन जेड़ा है यह गर्क हुंदा है। इस करके भगत नामदेव जी कहिंदे ने वाद विवाद काहू स्यों ना कीजै। इस तो पहला भी जिहड़ा असीं शब्द पढ़िया है उहदे विच भी बड़ी प्यारी पंक्ति आती, कोई ना किसी ही संग काहे गर्वी, किसी नाल क्यों गर्व ना, क्यों हंकार करना। और खास तौर पर मूर्ख दे नाल तुसी उलझोगे ना, पहला तो मूर्ख जेड़ा है ना उहदे नाल तुसी जित नहीं सकते। गुरबाणी च गुरु आसा दी वार च गुरु नानक सच्चे पातशाह कहिंदे ने मूर्खे नाल ना लुझी है, ना लुझी। उहदा रीजन यह है कि मूर्ख जेड़ा है उहदे नाल अगर सियाणा बंदा बहसेगा पहला मूर्ख जेड़ा उहनू अपने लैवल ते लैके आ, एक सुप्रीम लैवल से बंदा बैठा है तो मूर्ख थले बैठा है, मूर्ख जेड़ा उनु अपने लैवल से खिच खिच के लैवेगा तो फिर उस जगह का मूर्ख जेड़ा वो एक्सपर्ट है, जाच है उस जगह पर, उहदे नाल बहस कोई कर नहीं सकता। इस करके गुरु कहिंदे ने मिले असंत मस्त कर रही, मस्त तो भाव की चुप कर जाए उत्थे बोली ना, जे बोलेगा तो नुकसान जानी तेरा होना, मूर्ख नूं कोई फायदा नहीं होना, उन्हें जित जाना बहस दे विच, हानि अपनी होनी। पर जे संत मिलन ते जूर उन्हां दे नाल वार्तालाप, जिंदगी दी सांझ, गुणां दी सांझ जरूर पाई। आओ भगत नामदेव जी फरमान कर रहे हैं कि वाद विवाद का

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਦੀ ਸੁਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨੇ ਦਇਆ ਮੇ ਧਾਏ ਸਭ ਥਾਈ ਹੋਏ ਸਹਾਇ।

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਕੇ ਛਕਿਆ।

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਹ ਦਿੱਤੇ, ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕੇ ਸਾਂ ਸੁਆਸਾਂ ਸੰਗ ਨਿਭਾਇਆ, ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਹੋਵੇ, ਬੋਲਣਾ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦੇ ਰਾਖੇ ਆਪ, ਅਕਾਲ ਪੁਰਖ ਵਾਹਿਗੁਰੂ।

ਹੰਜੂਰੀ ਵਿੱਚ ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੀ ਕਥਾ ਵਿਚਾਰ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਪੁੱਲ ਚੁੱਕ ਦੀ ਖਿਮਾ ਬਖਸ਼ਣਾ ਪੜ੍ਹੀ ਸੁਣੀ ਬਾਣੀ ਕਥਾ ਕੀਰਤਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਰ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ ਧਰਮ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਅਰਦਾਸ ਬੇਨਤੀ ਹੈ ਜੀ ਸੰਗਤਾਂ ਵੱਲੋਂ ਭਾਈ ਅਰਜਨ ਸਿੰਘ ਅਤੇ ਤਰਨ ਸਿੰਘ ਵੱਲੋਂ ਗੁਰਸਿੱਖੀ ਦੀ ਦਾਤ ਵਾਸਤੇ ਅਰਦਾਸ ਬੇਨਤੀ ਕਿਰਪਾ ਕਰਨੀ ਜੀ ਪਿਆਰੀ ਗੁਰਸਿੱਖੀ ਬਖਸ਼ਣੀ ਚੜ੍ਹਦੀਆਂ ਕਲਾ ਬਖਸ਼ਣੀ ਅੰਮ੍ਰਿਤ ਵੇਲੇ ਦੀ ਸੰਭਾਲ ਬਖਸ਼ਣੀ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਬਖਸ਼ੀਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਕਰੇ ਪਾਕਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਜ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸਿੰਘ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਦੀ ਰਹਿਮਤ ਕਾਰਨ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲੱਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਉ। ਨਾਨਕ ਪ੍ਰਭ ਅਵਿਨਾਸੀ, ਤਾਂ ਕੀ ਸੇਵ ਨ ਬਿਰਥੀ ਜਾਸੀ। ਆਨੰਦ ਕਰਹਿ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹਿਲਾ ਪੰਚਵਾ, ਤਾਤੀ ਭਾਵ ਨ ਲੱਗਈ ਪਾਰ। ਬ੍ਰਹਮ ਸਰਣਾਈ ਚੌਗਿਰਦ ਹਮਾਰਾ, ਰਾਮ ਕਾਰ ਦੁਖ ਲੱਗੈ ਨ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾਮ ਔਖਦ ਦੀਆ, ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਦ ਮਿਟਾਈ। ਕਹੋ ਨਾਨਕ ਕਿਰਪਾ ਭਈ, ਪ੍ਰਭ ਭੇ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਅੜਾ ਹੋ ਅੜਾ ਤੂੰ ਨਹਿ ਛੁੱਟ ਹੈ, ਨਿਕਟ ਨਾ ਜਾਈ ਹੋ ਦੂਤ। ਸਲੋਕ ਮਹਿਲਾ ਪੰਚਵਾ, ਮਨ ਮਹਿ ਚਿਤਵੋ, ਚਿਤਵਨੀ ਉੱਦਮ ਕਰੋ ਉਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ, ਮਹੱਲਾ ਪਹਿਲਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵਹ ਸੋਹਿਲਾ, ਸਿਵਰਿਹੋ ਸਿਰਜਣਹਾਰੋ। ਤੁਮ ਗਾਵਹ ਮੇਰੇ ਨਿਰਭਉ ਕਾ ਸੋਹਿਲਾ, ਹੋਂ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਅਨ, ਦੇਖੈ ਗਾ ਦੇਵਣ ਹਾਰ। ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਕਮਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵਹੁ ਤੇਲ। ਦੇਹੋ ਸੱਜਣ ਅਸੀਸੜੀਆ, ਜੇ ਹੋਵੈ ਸਾਹਿਬ ਸਿਉਮੇਲ। ਘਰ ਘਰ ਇਹੋ ਪਾਹੁਚਾ, ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇਹ ਆਵਨ। ਰਾਗ ਆਸਾ ਮਹਿਲਾ ਪਹਿਲਾ, ਛੇ ਘਰ ਛੇ ਗੁਰ।

ਰਹਾਉ ਵਿਸਵੇ ਚਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਾਹ ਹੋਵਾ ਸੂਰਜ ਇੱਕ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਾਗਤ ਨਾਸਰੀ ਮਹਿਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਣ ਲੋ ਪਵਨ ਚਬਰੋ ਕਰੇ ਸਗਲ ਬਨ ਰਾਏ ਫੂਲਨ ਤੇ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸਬਦ ਵਾਜੰਤ ਭੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਾਉ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦਹਿ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨਦਿਨੋ ਮੋਹੇ ਆਹੀ ਪਿਆਸਾ ਕ੍ਰਿਪਾ ਜਲ ਦੇਹ ਨਾਨਕ ਸਾਰੰਕ ਹੋਏ ਜਾਤੇ ਤੇਰਾ ਨਾਇ ਬਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੰਡੌਤ ਪੁਨ ਵੱਡਾ ਹੇ ਰਹਾਉ ਸਾਕਤ ਹਰ ਰਸ ਸਾਧਨਾ ਜਾਣਿਆ ਤਿਨ ਅੰਤਰ ਹੋਮੈ ਕੰਡਾ ਹੇ ਜਿਉਂ ਜਿਉਂ ਚਲ ਹੈ ਚੁਬੈ ਦੁਖ ਪਾਵ ਹੈ ਜਮ ਕਾਲ ਸਹ ਹੈ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੇ ਅਭਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲੋ ਹਰ ਲਾਹਾ ਆਗੈ ਬਸਨ ਸੁਹੇਲਾ ਆਉਦ ਘਟੈ ਦਿਨ ਸਰੈਣ ਆਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੇ ਜਗਾਏ ਪੀ ਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਜ ਹੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ

ਬੋਲਣਾ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆਏ ਕਰਨ ਆਉਣ ਦਿਆਵੇ ਧਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀ ਦੇ ਪਾਵਨ ਸਰੂਪ ਦੇ ਸੁੱਖ ਆਸਰਾ ਦੀ ਸੇਵਾ ਹੋਈ ਹੈ ਸੋਹਿਲਾ ਸਾਹਿਬ ਦੀ ਬਾਣੀ ਪੜੀ ਗਈ ਹੈ ਬਾਣੀ ਪੜਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਆਪ ਜੀ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਹੈ ਆਈ ਰਹਿਣ ਆਪ ਦੇ ਭਾਣੇ ਵਿੱਚ ਬਤੀਤ ਹੋਵੇ ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ ਤੇ ਬਿਰਾਜਮਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦੇ ਜੱਗ ਨੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਮਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

accomplishment.

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

Guru. Wah, guru. Wah, guru. Wah, guru. Wah.

Guru.

गुरु वाह गुरु वाह गुरु वाह गुरु वाह गुरु वाह गुरु।

guru, ah, guru, ah, guru, ah.

Guru.

와, 그룹, 와.

Ay.

Guru, Guru, Guru.

Ah.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Guru, Vai Guru, Vai Guru, Vai Guru, Vai Guru, Vai Guru, Vai Guru, Vai.

Vaheguru.

ਓੰਕਾਰ ਸਤਿਗੁਰ ਪ੍ਰਸਾਦ ਗਾਉੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਆਦਿ ਗੁਰਾਏ ਨਮਹ ਜੁਗਾਦ ਗੁਰਾਏ ਨਮਹ ਸਤ ਗੁਰਾਏ ਨਮਹ ਸ੍ਰੀ ਗੁਰੂਦੇਵ ਨਮਹ ਅਸ਼ਟਪਦੀ ਸਿਮਰਾਉ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ

ਹੇਅਰ ਕਿਨਕਾ ਏਕ ਜਿਸ ਜੀ ਬਸਾਵੈ ਤਾ ਕੀ ਮਹਿਮਾ ਗਨੀ ਨ ਆਵੈ ਕੰਖੀ ਇੱਕ ਦਰਸ ਤੁਹਾਰੋ ਨਾਨਕ ਉਨ ਸੰਗ ਮੋਹਿ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਓ

ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੇ ਸੇ ਬੇ ਮਹਤਾਜੇ, ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜ, ਪ੍ਰਭ ਕੋ ਸਿਮਰੇ ਸੇ ਸੁਖਵਾਸੀ, ਪ੍ਰਭ ਕੋ ਸਿਮਰੇ ਸਦਾ ਅਭਿਨਾਸੀ, ਸਿਮਰਨ ਤੇ ਲਾਗੇ ਜਿਨ ਆਪ ਦਯਾਲਾ, ਨਾਨਕ ਜਨ ਕੀ ਮੰਗੇਰ ਵਾਲਾ, ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੇ ਤਿਨ ਸਦਬਲਿਹਾਰੀ, ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੇ ਤਿਨ ਸੁਖ ਬਿਹਾਵੈ, ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰੇ ਤਿਨ ਆਨੰਦ ਘਨੇਰੇ, ਪ੍ਰਭ ਕੋ ਸਿਮਰੇ ਬਸੇ ਹਰ ਨੇਰੇ, ਸੰਤ ਕਿਰਪਾ ਤੇ ਅੰਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ, ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂ ਨਾ ਝੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ, ਪ੍ਰਭ ਕੈ ਸਿਮਰਨ ਨੇਚਲ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ, ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ, ਸਿਮਰਹੇ ਸੇ ਜਨ ਜਿਨ ਕਾਉ ਪ੍ਰਭ ਮਯਾ, ਨਾਨਕ ਤਿੰਜਨ ਸਰਣੀ ਪਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨੀ ਚੌਂਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ

ਨਾਨਕ ਗੁਰਮੁਖ ਹਰ ਸਿਮਰਨ ਤਿੰਨ ਪਾਇਆ ਸਲੋ ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭਸਾਤ ਅਸ਼ਟਪਦੀ ਜਹ ਮਾਤ ਪਿਤਾ ਸੁਤਮੀਤ ਨ ਪਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ ਜੈ ਮਹਾ ਭਿਆਨ ਦੂਤ ਜਮਦਲੈ ਤਹਿ ਕੇਵਲ ਨਾਮ ਸੰਗ ਤੇਰਾ ਚੱਲੈ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਕਿਨ ਮਾਹਿ ਉਧਾਰੀ ਅਨਗ ਪੁਨਾ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਕ ਹਨੇਰੇ ਸਗਲ ਸਿਰਠ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ।

ਓਧ ਭੋਜਨ ਹਰ ਸਰਾਤੇ, ਸੁਨ ਸਮਾਧ ਨਾਮ ਰਸਮਾਤੇ, ਆਠ ਪੈਰਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਹਰ ਕੀ ਭਗਤ ਮੁਕਤ ਬਹੁ ਕਰੇ,

ਪ੍ਰਤੀ ਪੇਖੇ ਸਰਬ ਢਡੋਲ ਪੂਜ ਸੁਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸੀ ਮ੍ਰਿਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮੱਧੇ ਫਿਰਿਆ ਅਨਕ ਪ੍ਰਕਾਰ ਕੀ ਹੈ ਬਹੁ ਜਤਨਾ ਪੁਨ ਦਾਨ ਹਾਮੈ ਬਹੁ ਰਤਨਾ ਸਰੀਰ ਘਟਾਏ ਹਾਮੈ ਕਰ ਰਾਤੀ ਵਰਤ ਨੇਮ ਕਰੇ ਬਹੁ ਭਾਂਤੀ

ਦਾਨ ਕਨਕ ਸਭ ਹੈ ਭਰਭੂਮ ਦਾਨ ਨਿਵਲੀ ਕਰਮ ਕਰੈ ਭਉ ਆਸਨ ਜੈਨ ਮਾਰਗ ਸੰਜਮ ਅਤ ਸਾਧਨ ਨਿਮਖ ਨਿਮ ਕਰ ਸਰੀਰ ਕਟਾਵੈ ਤਾਪੀ ਹੋ ਮੈਂ ਮੈਲ ਨਾ ਜਾਵੈ ਹਰਕੇ ਨਾਮ ਸੰਸਰ ਗਸ਼ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇਹ ਛੁਟੈ ਗਰਭ ਗੁਮਾਨ ਨਾ ਮੰਥੈ ਹੁਟੈ ਸੋਜ ਕਰੈ ਦਿਨ ਸਰ ਰਾਤ ਮਨ ਕੀ ਮੈਲ ਨਾ ਤੰਤੇ ਜਾਤ ਇਸ ਦੇਹੀ ਕਾ ਬਹੁ ਸਾਧਨਾ ਕਰੈ ਮੰਤੇ ਕਬੂ ਨਾ ਬਿਖਿਆ ਠਰੈ ਜਲ ਤੁਹਵੇ ਬਹੁ ਦਿਆ ਨੀਤ ਸੁਧ ਕਾਵੇ ਕਾਛੀ ਪੀਤ ਮਨ ਹਰਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਦੁਰੇ ਪਤ ਬਹਮੂਚ ਬਹੁਤ ਸਿਆਨ ਜਮਕਾ ਭਾਉ ਵਿਆਪੈ ਅਨਕ ਜਤਨ ਕਰ ਤ੍ਰਿਸ਼ਨ

ਮੈਂ ਊਤਮ ਕਿਰਿਆ ਸਾਧ ਸੰਗ ਦੁਰਮਤਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪਾਓ ਜੀ ਸਦਾ। ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਾ ਸੁੰਦਰ ਸੁਰਮਖਾਨੀ ਸਗਲ ਥਾਨ ਤੇ ਊਤਮ ਥਾਨ ਨਾਨਕ ਜਿਹ ਘਟ ਵਸੈ ਹਰ ਨਾਮ ਸਲੋਕ ਨਿਰਗੁਣੀ ਯਾਰ ਏ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤੇ ਸੀਤ ਰੱਖ ਨਾਨਕ ਨਿਭੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪੁਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜੰਤੂ ਸਾਜ ਸਵਾਰ ਸਿੰਗਾਰਿਆ ਗਰਭ ਅਗਨ ਮੈਂ ਜਿਨੇ ਉਭਾਰਿਆ ਬਾਰ ਵਿਵਸਥਾ ਤੁਜੇ ਪਿਆਰੇ ਦੂਧ ਭਾਰ ਜੋਬਨ ਭੋਜਨ ਸੁਖ ਸੂਦ ਬਿਰਧ ਪਿਆ ਪ੍ਰਸਾਕ ਸੈਨ।

ਬਨਤਾ ਸੰਹਸਾਇ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵ ਕਮਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਸਾਦ ਵਸਾ ਦਿਨੇ ਹਸਤ ਪਾਮ ਕਰਨ ਰਿਤ ਰਸਨਾ ਤਿਸੇ ਤਿਆਗ ਅਵਰ ਸੰਗਰਚਨਾ ਐਸੇ ਦੋਖ ਮੁੜ ਅੰਤ ਵਿਆਪੇ ਨਾਨਕ ਕਾੜ ਲਿਓ ਪਰ ਵਿਆਪੇ ਆਦੰਤ ਜੁ ਰਾਖਨ ਹਾਰ ਤਿਸਿਓ ਪ੍ਰੀਤ ਨਾ ਕਰਾ ਗਵਾਹਰ ਜਾਗੀ ਸੇਵਾ ਨਵਨਿੰਦ ਪਾਵੈ ਤਾਸਿਓ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਦ ਸਦਾ ਹਜੂਰੇ ਤਾਗੋ ਅੰਧਾ ਜਾਨੰਦ ਦੂਰੇ ਜਾਗੀ ਟਹਿਲ ਪਾਵੈ ਦੁਰਗੇ ਮਾਨ ਤਿਸੇ ਬਸਾਰੇ ਮੁਗਧ ਅਜਾਨ ਸਦਾ ਸਦਾ ਏ ਭੁੱਲਣ ਹਾਰ ਨਾਨਕ ਰਾਖਨ ਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚਾਏ ਸਾ ਛੋੜ ਝੂਠ ਸੰਗ ਬਚਾਏ ਜੋ ਛੱਡਣਾ ਸੋ ਅਸਤਰ ਕਰ ਮਾਨੇ ਜੋ ਹੋਮਨ ਸੋ ਦੂਰ ਪਰਾਨੈ ਛੋੜ ਜਾਏ ਤਿਸਕਾ ਸਰਮ ਕਰੇ ਸੰਗ ਸਹਾਇ ਤਿਸ ਪਰ ਹਰੈ ਚੰਦਨ ਲੇਪ ਉਤਾਰੇ ਤੋਹੇ ਗਰਦ ਪ੍ਰੀਤ ਭਸਮ ਸੰਗ ਹੋਏ ਅੰਧ ਗੁਪ ਮੈਂ ਪਤਤ ਬਿਖਰਾਲ ਨਾਨਕ ਕਾਢ ਲਿਓ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸ਼ਬ ਸੁਨਾਏ ਕਿਛ ਕਰੇ ਛਪਾਇਆ

ਹਾਲ ਉਪਦਰੋ ਕਿ ਆਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ ਤੂੰ ਠਾਕੁਰ ਤੁਮ ਪੈ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਗ ਤੇਰੇ ਤੁਮਰੀ ਕਿਰਪਾ ਮੈਂ ਸੂਖ ਹਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰਾ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤਮੀ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੇਨ ਹਾਰ ਪ੍ਰਭ ਛੋੜ ਕੈ ਲਾਗੇ ਆਨ ਸੁਆਏ ਨਾਨਕ ਕਹੂ ਨਾ ਸੀਜਈ ਬਿਨ ਨਾਮ ਹੈ ਪਤ ਜਾਏ ਅਸ਼ਟਪਦੀ ਦਸ ਵਸੂ ਲੈ ਪਾਛੇ ਪਾਵੇ ਇੱਕ ਬਸਤਕਾਨ ਮਿਖੋਟ ਗਵਾਵੈ ਏਕ ਬੀਨਾ ਦੇ ਦਸ ਵੀ ਹਿਰਲੇ ਤੋਂ ਮੂੜਾ ਕਹੋ ਕਹਾ ਕਰੇ ਜਿਸ ਠਾਕੁਰ ਸਿਉ ਨਾਹੀ ਚਾਰਾ ਤਾਕੋ ਕੀਜੈ ਸਾਧ ਨਮਸਕਾਰ ਜਾ ਕੇ ਮਨ ਲਾਗਾ ਬ੍ਰਹਮ ਮੀਠਾ ਸਰਬ ਸੁਖ ਤਾਹੂ ਮਨ ਮੁੱਠਾ ਜਿਸ ਜਨਮ ਨਮ ਕੰਮ ਮਨਾਇਆ ਸਰਬ ਥੋਕ ਨਾਨਕ ਦਿਨ ਪਾਇਆ ਅਗੰਤ ਸ਼ਾਪਨੀ ਦੇ ਰਾਸ ਖਾਤ ਪੀਤ ਵਰਤੇ ਅਣਦ ਉਲਾਸ ਆਪਣੀ ਅਮਾਨ ਕਸ਼ ਬਹੁਰ ਸ਼ਾਲਿਆ ਗਿਆਨੀ ਮੰਦ ਰੋਸ ਕਰੇ

ਮਿਥਿਆ ਤਨ ਧਨ ਕੁਟਮ ਸਬਾਇਆ, ਮਿਥਿਆ ਹਉਮੈ ਮਮਤਾ ਮਾਇਆ, ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਬਿਕਰਾਲ, ਮਿਥਿਆ ਰਥ ਹਸਤੀ ਅਸਵ ਬਸਤਰਾ, ਮਿਥਿਆ ਰੰਗ ਸੰਗ ਮਾਇਆ ਪੇਖਸਤਾ, ਮਿਥਿਆ ਧਰੋਮੋ ਅਭਿਮਾਨ, ਮਿਥਿਆ ਆਪ ਸੁਪਰਕਰ ਤੁਗਮਾਨ, ਅਸਥਿਰ ਭਗਤ ਸਾਧ ਕੀ ਸਰਨ, ਨਾਨਕ ਜਬ ਜਬ ਜੀਵ ਹਰ ਕੇ ਚਰਨ, ਮਿਥਿਆ ਸਰਵਨ ਪਰ ਨਿੰਦਾ ਸੁਨਹਿ, ਮਿਥਿਆ ਸਪਰ ਦਰਭ ਕੋ ਹਿਰੇ, ਮਿਥਿਆ ਨੇਤਰ ਪੇਖਤ ਪਰ ਤ੍ਰੇ ਰੁਪਾਦ, ਮਿਥਿਆ ਰਸਨਾ ਭੋਜਨ ਅਨੁਸਵਾਦ, ਮਿਥਿਆ ਚਰਨ ਪਰ ਵਿਕਾਰ ਗੋਧਾਵੈ, ਮਿਥਿਆ ਮਨ ਪਰ ਲੋਭ ਲੁਭਾਵੈ, ਮਿਥਿਆ ਤਰਨੀ ਪਰ ਵਿਖਾਰਾ, ਮਿਥਿਆ ਬਾਸ ਰੇਤ ਬੇਕਾਰਾ, ਮਿਨ ਬੁੱਝੇ ਮਿਥਿਆ ਸਭ ਭਏ, ਸਫਲ ਦੇ ਨਾਨਕ ਹਰ ਹਰ ਨਾਮ ਲਏ। ਬਿਰਤੀ

ਅਸ਼ਟਪਦੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ ਜੇ ਪ੍ਰਸਾਦ ਸੁਗੰਧਤ ਤਲ ਨਾਮੇ ਤਿਸ ਕੋ ਸਿਮਰਤ ਪਰਮਗਤ ਪਾਵੇ ਜੇ ਪ੍ਰਸਾਦ ਵਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਵਨ ਜੋਗ ਜੇ ਪ੍ਰਸਾਦ ਪਾਠ ਪਟੰਬਰ ਹੰਡਾਵੇਂ ਤਿਸੇ ਤਿਆਗ ਕਤਬਰ ਲੁਭਾਵੇਂ ਜੇ ਪ੍ਰਸਾਦ ਸੁਖ ਸੇ ਜੈ ਸੋਈ ਜੈ ਮਨ ਆੜ ਪੈਰ ਤਾਕਾ ਜਸ ਗਾਵੀ ਜੈ ਜੇ ਪ੍ਰਸਾਦ ਤੂੰ ਸਭ

ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਣੀ ਪਰ ਠਾਕੁਰ ਪ੍ਰਭ ਤਾ ਕਹਿ ਜੇ ਪ੍ਰਸਾਦ ਤੁਜ ਗੋ ਨਾ ਪਾ ਉੱਚੇ ਮਨ ਸਾਸਾ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਈ ਦੁਰਲਭ ਦੇ ਨਾਨਕ ਤਾ ਕੀ ਭਗਤ ਕਰੇ ਹੈ ਜੇ ਪ੍ਰਸਾਦ ਆ ਭੁਖਨ ਬਹਿ ਰੀਜੈ ਮਨ ਤਿਮ ਸਥਿਤ ਸਿਮਰਤ ਕਿਉਂ ਆਲਸ ਕੀਜੈ ਜੇ ਪ੍ਰਸਾਦ ਅਸਵ ਹਸਤ ਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਵਿਸਾਰੀ ਜੇ ਪ੍ਰਸਾਦ ਬਾਗ ਮਿਲਖ ਧਨਾ ਰਾਗ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬੰਤ ਬਨਾਈ ਉਠਤ ਬੈਠ ਸਤ ਸੇ ਧਿਆਈ ਤਿਸੇ ਧਿਆਏ ਜੋ ਏਕ

ਜੇ ਪ੍ਰਸਾਦ ਸੁਣੇ ਕਰਨ ਨਾਦ, ਜੇ ਪ੍ਰਸਾਦ ਵੇਖੇ ਬਿਸਮਾਦ, ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜੇ ਪ੍ਰਸਾਦ ਸੁਖ ਸਹਿਜੇ ਬਸਨਾ, ਜੇ ਪ੍ਰਸਾਦ ਹਸਤ ਕਰ ਚਲੇ, ਜੇ ਪ੍ਰਸਾਦ ਸੰਪੂਰਨ ਫਲੇ, ਜੇ ਪ੍ਰਸਾਦ ਬ੍ਰਹਮਗਤ ਪਾਵੇ, ਜੇ ਪ੍ਰਸਾਦ ਸੁਖ ਸਹਿਜ ਸਮਾਵੇ, ਐਸਾ ਪ੍ਰਭ ਤਿਆਗ ਪ੍ਰਗਤ ਲਾਗੋ, ਗੁਰਪ੍ਰਸਾਦ ਨਾਨਕ ਮਨ ਜਾਗੋ, ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪ੍ਰਭ ਕੋ ਮੂਲਾ ਮਨੋ ਵਿਸਾਰ।

ਦੇ ਤੂੰ ਤਾ ਸਿਉ ਰਾਜ ਜਪਨ ਸਾਹਿਬ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਨਾਉ ਆਪ ਗਾਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਿਆ ਤੇ ਕਮਲ ਵਿਗਾਸ ਪ੍ਰਭ ਸੁਪ੍ਰਸੰਨ ਬਸੇ ਮਨ ਸੋਏ ਪ੍ਰਭ ਦਿਆ ਤੇ ਮਤ ਉੱਤਮ ਹੋਏ ਸਰਬ ਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨਾ ਕਿਨੂੰ ਹੂੰ ਲਾਇਆ ਜਿਤ ਜਿਤ ਲਾਭੋ ਤਿਤ ਲਗੇ ਹਰ ਨਾਥ ਨਾਨਕ ਇਨ ਕਹਿ ਕਛੂ ਨਾ ਹਾਥ ਸਲੋਕ ਅਗੰਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੇ ਸੋ ਮੁਕਤਾ ਹੋਏ ਸੁਨ ਮੀਤਾ ਨਾਨਕ ਬਿਨ ਮੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧਕ ਸੰਗ ਮੁਖੂਜ ਲਹੋਦ ਸਾਧ ਸੰਗ ਮਲ ਸਗਲੀ ਖੋਤ ਸਾਧਕ ਸੰਗ ਮਿਟੇ ਅਭਿਮਾਨ ਸਾਧਕ ਸੰਗ ਪ੍ਰਗਟੈ ਸੁਗਿਆਨ ਸਾਧਕ ਸੰਗ ਪੁਜੇ ਬ੍ਰਹਮ ਨੇਰਾ ਸਾਧ ਸੰਗ ਸਬੋਤ ਨਬੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਏਕ ਪਰ ਜਤਨ ਸਾਧਕੀ ਮਹਿਮਾ ਬਰਨੇ ਕੌਣ ਬਰਾਨੀ ਨਾਨਕ ਸਾਧਕੀ ਸੋਭਾ ਬ੍ਰਹਮਾ ਹੈ ਸਮਾਨੀ ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪਰ ਫੁਲੈ ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅਮਰਤ ਰਸ ਪੰਚਾ ਸਾਧ ਸੰਗ ਸਭ ਕੀ ਰੇਨ ਸਾਧਕ ਸੰਗ ਮਨੋਹਰ ਵੈਨ ਸਾਧਕ ਸੰਗ ਨਾ ਕਤੂ ਧਾਵੈ ਸਾਧ ਸੰਗ ਅਸਤਤ ਮਨ ਪਾਵੈ ਸਾਧਕ ਸੰਗ ਮਾਇਆ ਤੇ ਬਿੰਦ ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੈ ਸੰਗ ਮਹਾ ਪੁਨੀਤ ਸਾਧ ਸੰਗ ਕਿਸਿਓ ਨਹੀਂ ਬੈਰ ਸਾਧਕ ਸੰਗ ਨਾ ਬੀਂਗਾ ਪੈਰ ਸਾਧਕ ਸੰਗ ਨਾ ਹੀ ਕੋ ਮੰਦਾ ਸਾਧ ਸੰਗ ਜਾਨੇ ਪਰਮਾਨੰਦਾ

ਸਾਧ ਸੰਗ ਬਸ ਅਗੋਚਰ ਲਹਿ ਸਾਧੂ ਕੈ ਸੰਗ ਆਜਾਰ ਸਹਿ ਸਾਧਕ ਸੰਗ ਬਸੇ ਥਾਨ ਉੱਚੈ ਸਾਧੂ ਕੈ ਸੰਗ ਮਹਿਲ ਪਹੁੰਚੈ ਸਾਧਕ ਸੰਗ ਦ੍ਰਿੜੈ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧਕ ਸੰਗ ਸਭ ਗੁਰੂ ਉਧਾਰੈ ਸਾਧ ਸੰਗ

ਸਾਧਕ ਸੰਗ ਨਹੀਂ ਕਛਗਾਲ ਦਰਸ਼ਨ ਭੇਟ ਹੋਤ ਨਿਹਾਲ ਸਾਧਕ ਸੰਗ ਕਲੂਕਤ ਹਰਾਇ ਸਾਧਕ ਸੰਗ ਨਰਕ ਪਰ ਹਰੈ ਸਾਧਕ ਸੰਗ ਈਹਾਂ ਊਹਾਂ ਸੁਹੇਲਾ ਸਾਧ ਸੰਗ ਵਿਛਰਤ ਰਮੇਲਾ ਜੋ ਇੱਛਾ ਸੋਈ ਫਲ ਪਾਵੈ ਸਾਧ ਸੰਗ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਤ ਵਸੈ ਨਾਨਕ ਉਦਰੈ ਸਾਧ ਸੁਨ ਰਸੈ ਸਾਧਕ ਸੰਗ ਸੁਨੋ ਹਰ ਨਾਮੋ ਸਾਧ ਸੰਗ ਹਰ ਕੇ ਗੁਣ ਗਾਓ

ਸਰ ਮੈਂ ਪੇਖਿਆ ਭਗਵਾਨ, ਨਿਮਖ ਨਿਮਖ ਠਾਕੁਰ ਨਮਸਕਾਰ, ਨਾਨਕ ਵਾ ਪਰਸ ਸਗਲ ਨਿਸਤਾਰ ਅਸ਼ਟਪਦੀ, ਮਿਥਿਆ ਨਾਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ, ਪਰਤ੍ਰ ਰੂਪਨਾ ਪੇਖਿਆ ਨੇਤਰ, ਸਾਧ ਕੀ ਟਹਿਲ ਸੰਸੰਹੇਤ, ਕਰਨਾ ਸੁਨੇ ਕਾਹੂ ਕਿ ਨਿੰਦਾ, ਸਭ ਤੇ ਜਾਣੇ ਆਪਸ ਕੋ ਬੰਦਾ, ਗੁਰਪ੍ਰਸਾਦ ਵਿਖਿਆ ਪਰ ਹਰੈ, ਮਨ ਕੀ ਵਾਸਨਾ ਮਨ ਤੇ ਟਰੈ, ਇੰਦਰੀ ਜਿਤ ਪੰਜ ਦੋਖ ਤੇ ਰਹਿਤ, ਨਾਨਕੂਟ ਮਦੇ ਕੋ ਐਸਾ ਅਪਰਸ, ਵੈਸਨੋ ਸਹੋਜ ਸੁਪਰ ਸੁਪ੍ਰਸਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ, ਕਰਮ ਕਰ ਤੋ ਵੈ ਨਿਹ ਕਰਮ ਤਿਸ ਵੈਸਨੋ ਕਾ ਨਿਰਮਲ ਧਰਮ, ਕਾਬਲ ਕੀ ਇੱਛਾ ਨਹੀਂ ਬਾਦਸ਼ਾਹ, ਕੇਵਲ ਭਗਤ ਕੀਰਤਨ ਸੰਗਰਚ, ਪੰਤਰ ਅੰਤਰ ਸਿਮਰਨ ਗੋਪਾਲ, ਸਭ ਉਪਰ ਹੋਵਤ ਕਿਰਪਾਲ, ਆਪ ਦ੍ਰਿੜੇ ਅਵਰੇ ਨਾਮ ਜਪਾਵੇ, ਨਾਨਕੋ ਵੈਸ਼ਨੋ ਪਰਮ ਗਤ ਪਾਵੈ, ਭਗਵਤੀ ਭਗਵੰਤ ਭਗਤ ਕਾ ਰੰਗ, ਸਗਲ ਤਿਆਗੇ ਦੁਸ਼ਟ ਕਾ ਸੰਗ, ਪੰਤੇ ਬਿਨਸੈ ਸਗਲਾ ਭਰਮ ਕਰ, ਪੂਜੈ ਸਾ ਸਗਲ ਪਾਰ ਬ੍ਰਹਮ, ਸਾ ਸੰਗ ਪਾਪਾ ਮਲਖ ਹੋਵੇ, ਤਿਸ ਭਗਵਤੀ ਕੀ ਮਤ ਉੱਤਮ ਹੋਵੇ, ਭਗਵੰਤ ਕੀ ਟਹਿਲ ਕਰੈ ਨਿਤ ਨੀਤ, ਮੰਤਨ ਅਰਪੇ ਬਿਸ਼ਨ ਪ੍ਰੀਤ, ਹਰ ਕੇ ਚਰਨ ਹਿਰਦੇ ਵਸਾਵੇ, ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ, ਸੋ ਪੰਡਿਤ ਜੋ ਮਨ ਪ੍ਰਬੁੱਧ ਹੈ, ਰਾਮ ਨਾਮ ਆਤਮ ਮੈਂ ਸੁਧ ਹੈ, ਰਾਮ ਨਾਮ ਸਾਰਸ ਬੀਵਸ, ਪੰਡਿਤ ਗਏ ਉਪਦੇਸ਼ ਜਗ ਜੀਵੈ, ਹਰ ਕੀ ਕਥਾ ਹਿਰਦੇ ਵਸਾਵੇ, ਸੋ ਪੰਡਿਤ ਫਿਰ ਜੋ ਨ ਆਵੇ, ਵੇਦ ਵਰਾਨ ਸਿਮਿਤ ਬੁੱਝੇ ਮੂਲ, ਸੁਖਮ ਮੈਂ ਜਾਣੇ ਅਸੂਲ, ਚਹਵਰਨਾ ਕੋ ਦੇ ਉਪਦੇਸ਼, ਨਾਨਕ ਸੁਪੰਡਿਤ ਕੋ ਸਦਾ ਆਦੇਸ਼, ਬੀਜ ਮੰਤਰ ਸਰਬ ਕੋ ਗਿਆਨ, ਚਹਵਰਨਾ ਮੈਂ ਜਪੇ ਗਉ ਨਾਮ, ਜੋ ਜੋ ਜਪੇ ਤਿਸ ਕੀ ਗਤ ਹੋਏ, ਸਾਧ ਸੰਗ ਪਾਵੇ ਜਨ ਕੋਏ, ਕਰ ਕਿਰਪਾਂਤਰ ਉਰਤਾਰੇ ਪਾਸ ਬਰੇਦ, ਮੁਕਤ ਪਾਤਰ ਕੋ ਤਾਰੈ, ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ, ਕਾਹੂ ਜੁਗਤ ਕਿਤੇ ਨਾ ਪਾਈਏ, ਧਰਮ ਨਾਨਕ ਤਿਸ ਮਿਲੈ ਸਿਲਖਿਆ ਧੁਰ ਕਰਮ, ਜਿਸ ਗਏ ਮਨ ਬਾਰ ਬ੍ਰਹਮ ਕਾ ਨਿਵਾਸ, ਤਿਸ ਕਾ ਨਾਮ ਸਤ ਰਾਮਦਾਸ, ਆਤਮ

ਖਰਾ ਦਸਦਾਸ ਕੋ ਸਭ ਸੋਝੀ ਪਰਾਏ ਸਗਲ ਸੰਘ ਆਤਮੋ ਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆ ਗਿਆ ਆਤਮ ਹੈ ਧਾਵੈ ਜੀਵਨ ਮੁਕਤ ਸਭ ਗਹਾਵੈ ਤੈਸਾ ਹਰਗ ਤੈਸਾ ਸੋਗ ਸਦਾ ਅਨੰਤ ਹੈ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਸੁਮਾਟੀ ਤੈਸਾ ਅਮਰਤ ਤੈਸੀ ਵੀ ਖਾਟੀ ਤੈਸਾ ਮਾਨ ਤੈਸਾ ਬਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾ ਏ ਸਾਈ ਜੁਗਤ ਨਾਨਕ ਉਹ ਪੁਰ ਕਹੀਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਕਰ ਰਾਖੇ ਤੈਸਾ ਤਿੰਨਾਉ ਆਪੇ ਕਰਨ ਗਰਾਮਨ ਜੋਗ ਪ੍ਰਭਾਵੇ ਸੁਇਫਨ ਹੋਗ ਪਸੁਰਿਆ ਪੇ ਅੰਤ ਤਰੰਗ ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਾਧੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਬਿਨਾਸ

ਸੇਰੇ ਸ਼ਤਰ ਸਗਲ ਸਮਗਰੀ ਆਪਣੇ ਸੂ ਧਾਰੇ ਨਾਨਕ ਜੇ ਜਿਸ ਭਾਵ ਹੈ ਤਿਸ ਤਿਸ ਨਿਸਤਾਰ ਹੈ ਕਈ ਗੁਣ ਰਾਜਸਥਾਨ ਸਤ ਕਈ ਗੁਣ ਵੇਦ ਪੁਰਾਣ ਸਿਮਰਤ ਸ਼ਾਸਤ ਕਈ ਗੁੜ ਕੀ ਰਤਨ ਸੰਬੰਧ ਕਈ ਗੁਣ ਨਾਨਾ ਪ੍ਰਕਾਰ ਜੰਦ ਕਈ ਗੁੜ ਕੀ ਚਿਰ ਜੀਵੇ ਕਈ ਗੁੜ ਗਿਰੀ ਮੇਰ ਸਵਰਨ ਥੀਵੇ ਕਈ ਗੁੜ ਜਖੇ ਕਿਨਰ ਪਿਸਾਜ ਕਈ ਗੁੜ ਭੂਤ ਵਰੇ ਸੂਕਰ ਮਿਰਗਾਚ ਸਭ ਤੇ ਨੇਰਾ ਸਭ ਹੂੰ ਤੇ ਦੂਰ ਨਾਨਕਾ ਅਲਿਪਤ ਰਿਆ ਭਰਪੂਰ ਕਈ ਗੁੜ ਪਾ ਤਾਲ ਕੇ ਵਾਸੀ ਕਈ ਗੁੜ ਨਰਕ ਸੁਰਗ ਨਿਵਾਸੀ ਕਈ ਗੁੜ ਜਨਮੇ ਜੀਵੇ ਮਰੇ ਕਈ ਗੁੜ ਬਹੁ ਜੂਨੀ ਫਿਰੇ ਕਈ ਗੁੜ ਬੈਠਤ ਹੀ ਖਾਏ ਕਈ ਗੁੜ ਘਾਲੇ ਥਕ ਪਾਹੇ ਕਈ ਗੁੜ ਕੀਏ ਧਨਵੰਤ ਕਈ ਗੁੜ ਮਾਇਆ ਮੈਂ ਚਿੰਤ ਜੈ ਜੈ ਭਾਣਾ ਦੈ ਤੈ ਰਾਖੇ ਨਾਨਕ ਸਭ ਕੁਛ ਪ੍ਰਭ ਗਿਆ ਹਾਥੇ ਕਈ ਗੁੜ ਭਏ ਬੈਰਾਗੀ ਰਾਮ ਨਾਮ ਸੰਗਤਨ ਲਿਬਲਾਗੀ ਕਈ ਗੁੜ ਪ੍ਰਭ ਕੋ ਖੋ ਜੰਤੇ ਆਤਮ ਮੈਂ ਪਾਰ ਬ੍ਰਹਮ ਲਹੰਤੇ ਕਈ ਗੁੜ ਦਰਸ਼ਨ ਪ੍ਰਭ ਪਿਆਸ ਤਿਨ ਕੋ ਮਿਲਿਓ ਪ੍ਰਭ ਬਿਨਾਸ ਕਈ ਗੁੜ ਮੰਗੇ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਆਪ ਸੁਪ੍ਰਸੰਨ ਨਾਨਕ ਤੇ ਜਨ ਸਦਾ ਧੰਨ ਧੰਨ

ਕੋਈ ਆਪੇ ਆਪ ਨਾਨਕ ਪ੍ਰਭ ਸੋਏ ਕਈ ਗੁਣ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਬਰਗਾਸ ਕਈ ਗੁਣ ਤੱਤ ਕੇ ਬੇਤੇ ਸਦਾ ਨਿਹਾਰੇ ਕੋ ਨੇਤਰੇ ਕਈ ਗੁਣ ਨਾਮ ਰਸ ਪੀਵੇ ਅਮਰ ਭਏ ਸਾ ਸਾਦੀ ਜੀਵੇ ਕਈ ਗੁਣ ਨਾਮ ਗੁਣ ਗਾਵੇ ਆਤਮ ਰਸ ਸੁਖ ਸਹਿ ਸਮਾਵੇ ਆਪਣੇ ਜਨ ਕੋ ਸਾ ਸਾ ਸੰਭਾਰੇ ਨਾਨਕ ਹੋਏ ਪਰਮੇਸ਼ਵਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਗੋਏ ਨਾਨਕ ਦਸ ਬਲਿਹਾਰਣ ਜਲ ਥਲ ਮਹੀ ਅਲ ਸੋਏ ਅਸ਼ਟਪਦੀ ਕਰਨ ਕਰਾ

ਕਹਿ ਸੰਗ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜਦ ਤੁਸੀਂ ਸੰਗ ਜੋਤ ਸਮਾਨਾ ਮਿਟ ਗਏ ਗਮਨ ਪਾਏ ਬਿਸਰਾਮ ਨਾਨਕ ਪ੍ਰਭ ਕਹਿ ਸਤਿਗੁਰਬਾਨ ਸਲੋ ਸੁਖੀ ਬਸੈ ਮਸਕੀਨੀਆ ਆਪ ਨਿਵਾਰ ਤਰੇ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਰੇ ਅਸ਼ਟਪਦੀ ਜਿਸਕੇ ਅੰਦਰ ਰਾਜ ਅਭਿਮਾਨ ਸੋ

ਕਾ ਸੰਗ ਨਾ ਜਾਵੇ। ਬਹੁ ਲਸ਼ਕਰ ਮਾਨੁਖ ਉੱਪਰ ਕਰੇ ਆਸ, ਪਲ ਪਿੱਤਰ ਤੱਕ ਹੋਏ ਬਿਨਾਸ਼। ਸਭ ਤੇ ਆਪ ਜਾਣੇ ਬਲਵੰਤ, ਖਿਨਵੇਂ ਹੋਏ ਜਾਏ ਬਸਵੰਤ। ਕਿਸੇ ਨਾ ਬਦੇ ਆਪ ਅਹੰਕਾਰੇ, ਧਰਮ ਰਾਏ ਦਿਸ ਕਰੇ ਖੁਆਰੀ। ਗੁਰਪ੍ਰਸਾਦ ਜਾ ਕਾ ਮਿਟੇ ਬਿਮਾਨ, ਸੋਜਨ ਨਾਨਕ ਦਰਗੇ ਪਰਮਾਨ। ਕੋਟ ਕਰਮ ਕਰੇ ਹੁਣ ਧਾਰੇ, ਸਰਮ ਪਾਵੇ ਸਗਲੇ ਬਿਰਥਾਰੇ। ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰੇ ਅਵਤਾਰ। ਅਨਕ ਜਤਨ ਕਰੇ ਆਤਮ ਨਹੀਂ ਦਰਵਾਏ, ਹਰ ਦਰਗੇ ਕੋ ਕੈਸੇ ਗਵਾਏ। ਆਪਸ ਕੋ ਜੋ ਭਲਾ ਕਹਾਵੇ, ਤਸੇ ਭਲਾਈ ਨਿਕਟ ਨਾ ਆਵੇ। ਸਰਬ ਕੀ ਰੇਨ ਜਾ ਕਾ ਬਨ ਹੋਏ, ਕਵਨ ਨਾਨਕ ਤਾ ਕੀ ਨਿਰਮਲ ਸੋਏ। ਜਬ ਲਗ ਜਾਣੇ ਮੁਝ ਤੇ ਕਛ ਹੋਏ, ਤਬ ਇਸ ਕੋ ਸੁਖ ਨਾ ਹੀ ਕੋਏ। ਜਬੇ ਜਾਣੇ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ। ਜਬ ਧਾਰੇ ਕੋ ਬੈਰੀ ਬੀਤ, ਤਬ ਲਗ ਰਹਿ ਚਲ ਨਾ ਹੀ ਜੀਤ। ਜਬ ਲਗ ਮੋਹ ਮਗਨ ਸੰਗ ਮਾਹੇ, ਤਬ ਲਗ ਧਰਮ ਰਾਏ ਦੇਸ ਜਾਏ। ਪ੍ਰਭ ਕਿਰਪਾ ਤੇ ਬੰਧਨ ਛੁੱਟਾ, ਪ੍ਰਭ ਕਿਰਪਾ ਤੇ

ਰਾਸ਼ਟਰਪਤੀ ਸੰਦਗੇ ਦੁੱਖ ਨਿਹਾਰ ਜਾ ਘਟੇ, ਸੰਦਗੇ ਦੁੱਖ ਨੂੰ ਜਮਤੇ ਨਹੀਂ ਛੁਟੇ, ਸੰਦਗੇ ਦੁੱਖ ਨੂੰ ਸੁਖ ਸਬਜਾਏ, ਸੰਦਗੇ ਦੁੱਖ ਨਰਕ ਮੈਂ ਪਾਏ, ਸੰਦਗੇ ਦੁੱਖ ਮਤ ਹੋਏ ਮਲੀਨ, ਸੰਦਗੇ ਦੁੱਖ ਨੂੰ ਸੋਭਾ ਤੇ ਹੀਨ, ਸੰਦਗੇ ਹੱਥੇ ਕੋ ਰੱਖੇ ਨਾ ਕੋਏ, ਸੰਦਗੇ ਦੁੱਖ ਥਾਨ ਭ੍ਰਸ਼ਟ ਹੋਏ, ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ, ਸੰਤ ਸੰਗ ਨਿੰਦਕ ਵੀ ਤਰੈ, ਸੰਦਗੇ ਦੁੱਖਨ ਤੇ ਮੁਖ ਭਵੈ, ਸੰਤਨ ਗੈ ਦੁੱਖਨ ਕਾਗ ਜੋ ਲਵੈ, ਸੰਤਨ ਗੈ ਦੁੱਖਨ ਸਰਬ ਜੋਨ ਪਾਏ, ਸੰਦਗੇ ਦੁੱਖਨ ਤਿਰਗਤ ਜੋਨ ਕਰ

ਨਾਨਕ ਸੰਤ ਭਾਵੇ ਤਾਂ ਲਏ ਉਭਾਰ। ਸੰਗਾ ਦੁਖੀ ਇਉਂ ਬਿਲ ਲਾਏ, ਜੋ ਜਲ ਵੀ ਹੁਣ ਮਛਲੀ ਤੜ ਫੜਾਏ। ਸੰਗਾ ਦੁਖੀ ਭੁੱਖਾ ਨਹੀਂ ਰਾਜੈ, ਜੋ ਪਾਵਕ ਇੰਦਰ ਨਹੀਂ ਧਰਾਪੈ। ਸੰਗਾ ਦੁਖੀ ਛੁੱਟੇ ਅਕੇਲਾ, ਜੋ ਬਾੜ ਤਿਲ ਖੇਤ ਮਾਹੇ ਦੁਹੇਲਾ। ਸੰਗਾ ਦੁਖੀ ਧਰਮ ਤੇ ਰਹਿ, ਸੰਗਾ ਦੁਖੀ ਸਦ ਮਿਥਿਆ ਕਹਿਤ। ਕਿਰਤਨੰਦਕਾ ਧੁਰੀ ਪਿਆ, ਨਾਨਕ ਜੋ ਤਿਸ ਭਾਵੇ ਸੋਈ ਥਿਆ।

ਏਕ ਏਕ ਪਛਾਣੈ ਇਹ ਤੁਧ ਕੀਓ ਸੋਜੀ ਜਾਣੈ ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤਿਨੇ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣੇ ਆਪ ਸੁੱਜੈ ਤਿਸਕੀ ਜਾਨੋ ਤ੍ਰਿਸ਼ਨਾ ਬੁੱਝੈ ਸਾਧ ਸੰਗ ਹਰ ਹਰ ਜਸ ਗੈਤ ਸਰਬ ਰੋਗ ਤੇ ਹਰਜਨ ਰਹਿਤ ਅੰਤਿਨ ਕੀਰਤਨ ਕੇਵਲ ਵਖਿਆਨ ਨਿਰਸਮੈ ਸੋਈ ਨਿਰਬਾਨ ਏਕ ਉਪਰਜ ਜਨ ਕੀ ਆਸਾ ਤਿਸਕੀ ਕੱਟੀ ਜੰਪੀ ਜਮਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸੇ ਨਾ ਲਾਗੇ ਦੁੱਖ ਜਿਸਕੋ ਹਰ ਪ੍ਰਮਾਨ ਚਿਤ ਆਵੈ ਸੋ ਸੰਸੋਹਿਲਾ ਨਹੀਂ ਡੁਲਾਵੈ ਪ੍ਰਭਨਾ ਕਿਰਪਾ ਕਰੈ ਸੋ ਸੇਵਕ ਹੋ ਕਿਸ ਤੇ ਡਰੈ ਜੈਸਾ ਸਾ ਤੈਸਾ ਦ੍ਰਿਸ਼ਟਾ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧਾ ਸੀਜਿਆ ਗੁਰਪ੍ਰਸਾਦ ਤਤ ਸਭ ਬੁਝਿਆ ਜਬ ਦੇਖੋ ਤਬ ਸਭ ਕੁਛ ਮੂਲ ਨਾਨਕ ਸੋ ਸੁਖਮ ਸੋਈ ਅਸੂਲ ਨਾ ਕਿ ਜਨਮੈ ਨਾ ਕਿਛ ਮਰੇ ਆਪਨ ਚਲਤ ਆਪ ਹੀ ਕਰੈ ਆਵਨ ਜਾਮਨ ਦ੍ਰਿਸ਼ਟ ਅੰਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਨਵ ਜੁਗਤ ਰਜ ਥਾਪ ਉਥਾਪ ਅਭਿਨਾਸੀ ਨਾਇਕ ਸ਼ਖੰਡ।

ਪ੍ਰਭ ਕੇ ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਤੂੰ ਬੇਸਾਰਨ, ਆਪੇ ਮੇਲ ਲਏ ਕਿਰਪਾਲ, ਗੁਰ ਕਾ ਸ਼ਬਦ ਜਾ ਭਏ ਨਿਹਾਲ, ਮਨੁ ਕੀ ਸੇਵਾ ਸੋਈ ਲਾਗੈ, ਜਿਸਨੂੰ ਕਿਰਪਾ ਕਰੇ ਬਟ ਭਾਗੈ।

ਸਾਹਿਬ ਲਾਈਏ ਪ੍ਰਭ ਰੱਖੇ ਕਾ ਲਿਖਿਆ ਪਾਈਐ ਦੁੱਖ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗ ਤੋਂ ਦਸੇ ਚਿਤਾਰ ਜੋ ਕਿਛ ਕਰੇ ਸੋਈ ਸੁਖਮਾਨ ਭੂਲਾ ਕਾਹੇ ਫਿਰੇ ਅਜਾਨ ਕੌਣ ਬਸਤਾ ਹੀ ਤੇਰਾ ਸੰਗ ਲਪਟ ਰਹੇ ਰਸ ਲੋਭੀ ਪਤੰਗ ਰਾਮ ਨਾਮ ਜਬ ਹਿਰਦੇ ਮਾਹੇ ਨਾਨਕ ਬਸ ਸੇਤੀ ਕਰ ਜਾਹੇ ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਜਬ ਮਹ ਲਿਓ ਮਨ ਮੋਲ ਰਾਮ ਨਾਮ ਹਿਰਦੈ ਮੈਂ ਤੋਲ ਲਾਦ ਖੇਬ ਸੰਤੇ ਸੰਚਾਲ ਵਰਤਿਆਗ ਵਿਖਿਆ ਜੰਝਾਲ ਧਨ ਧਨ ਕਹੇ ਸਭ ਗੋਏ ਮੁਖ ਊਜਲ ਹਰ ਦਰਗੇ ਸੋਏ ਏ ਬਾਬਾ ਰਿਰਲਾਵਾ ਪਾਰੇ ਨਾਨਕ ਤਾਕੇ ਸਤਬਲਹਾਰੇ ਚਰਨ ਸਾਧਗੇ ਧੋਏ ਧੋਏ ਵੀਰਭ ਸਾਧੁ ਕਬਨਾ ਜੀਓ ਸਾਧਗੀ ਧੂਰ ਕਰੋ ਇਸ਼ਨਾਨ ਸਭ ਸਾਧ ਉਪਰ ਜਾਈਏ ਗੁਰਬਾਨ ਸਾਧ ਸੇਵਾ ਵਡਭਾਗੀ ਪਾਈਏ ਸਾਧ ਸੰਘਰ ਕੀਰਤਨ ਗਾਈਏ ਅਨਕ ਬਿਗੰਦੇ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤ ਰਚਾਖੈ ਓਟ ਗਹੀ ਸੰਤੇਂਦਰ ਆਇਆ ਸਰਬ ਸੁਖ ਨਾਨਕ ਦੇ ਪਾਇਆ ਮ੍ਰਿਤਕ ਕੋ ਜੀਵਾਲਣ ਹਾਰ ਭੁੱਖੇ ਕੋ ਦੇਵਤ ਆਧਾਰ ਸਰਬ

ਸੋਈ ਹੋਰ ਹਰਨ ਪਰਨ ਜਾਕਾ ਨੇਤਰ ਫੋਰ ਤਿਸਕਾ ਮੰਤਰਨਾ ਜਾਣੇ ਹੋਰ ਅੰਦਰੂ ਮੰਗਲ ਸਤ ਜਾਗੇ ਸਰਬ ਤੋਕ ਸੁਣੀਏ ਘਰ ਥਾਂਕੈ ਰਾਜ ਮੈਂ ਰਾਜ ਯੋਗ ਮੈਂ ਜੋਗੀ ਤਾਂ ਮੈਂ ਵਿਸਰ ਗ੍ਰਸਤ ਮੈਂ ਭੋਗੀ ਧਿਆਏ ਧਿਆਏ।

ਸਿਸਕੇ ਸਬਦ ਸਿਕੇ ਠਾਉ, ਜਬ ਜਬ ਜੀਵੇ ਨਾਨਕ ਹਰਨਾਮ। ਨਾਮ ਕੇ ਧਾਰੇ ਸਗਲੇ ਜੰਦ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਬੇਦ ਬਰਾਨ, ਨਾਮ ਕੇ ਧਾਰੇ ਸੁਨਣ ਗਿਆਨ ਧਿਆਨ।

ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਗੀ ਬਾਣੀ ਸਤ ਪੁਰਖ ਸਭ ਮਾਏ ਸਮਾਣੀ ਸਤ ਕਰਮ ਜਾਗੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭਲੀ ਸਤਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤ ਭਜਨ ਸਾਧੂ ਉਪਦੇਸ਼ ਸਤ ਤੇ ਜਨ ਜਾਗਾ ਹਿਰਦੈ ਪ੍ਰਵੇਸ਼ ਸਤ ਨਿਰਤ ਬੁਝਾ ਜੈ ਕੋਏ ਨਾਮ ਜਬ ਤਾਗੀਗਤ ਹੋਏ ਆਪ ਸਤ ਗਿਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸਕੀ ਸਠ ਸੋ ਕਰਨੇ ਹਾਰ ਅਵਰ ਨਾ ਬੂਝ ਕਰਤ ਵਿਚਾਰ ਕਰਤੇ ਕਿਮਿਤ ਨਾ ਜਾਣੇ ਕੀਆ ਨਾਨਕ ਜੋਤ ਭਾਵੇ ਸੋ ਵਿਰਤੀਆ ਬਿਸਮੈ ਨ ਬਿਸਮ ਭਾਈ ਬਿਸਮਾ ਜਿਨ ਪੁੱਜਾ ਤਿਸ ਆਇਆ ਸਵਾਦ ਪ੍ਰਭ ਕੇ ਰੰਗ ਰਾਜਨ ਰਹੇ ਗੁਰ ਕੇ ਭਜਨ ਪਦਾਰਥ ਰਹੇ ਉਹ ਦਾਤੇ ਤੂੰ ਕਟਨ ਹਾਰ ਜਾ ਕੇ ਸੰਗ ਤਰੈ ਸੰਸਾਰ ਜਨ ਕਾ ਸੇਵਕ ਸੋ ਵਡਭਾਗੀ

ਨਾਨਕ ਵਸੀ ਬੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸੰਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਵੇਖਣਹਾਰ ਨਾਮ ਸਤ ਸਤ ਧਿਆਵਨਹਾਰ ਆਪ ਸਤ ਸਤ ਸਭਧਾਰੀ ਆਪੇ ਗਾਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਸੱਚ ਸੁਨਤਾ ਪੂਜਨ ਹਰ ਗੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸੁਰ ਵਿਰਦੇ ਜਨ ਮਾਨਿਆ ਕਰਨ ਕਰਾਮਦਨ ਮੂਲ ਪਛਾਨਿਆ ਜਾ ਕੇ ਹਿਰਦੇ ਵਿਸ਼ਵਾਸ ਪਰ ਆਇਆ ਤਤ ਗਿਆਨ ਸਮਨ ਪ੍ਰਗਟਾਇਆ

ਜਿਦਿਆ ਪ੍ਰਵਧਾਰੇ ਨਾਨਕ ਸੋ ਸੇਵਕ ਸਾਧ ਸਾਧ ਸੰਭਾਰੇ ਆਪਣੇ ਜਨਕਾ ਪ੍ਰਤਾ ਢਾਕੇ ਆਪਣੇ ਸੇਵਕ ਹੀ ਸਰਬਰ ਰਾਖੈ ਆਪਣੇ ਦਾਸ ਕੋ ਦੇਹ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪਦ ਰਾਖੇ ਤਾਂ ਕੀ ਗਦਮਿਤ ਕੋਏ ਨਾ ਰਾਖੇ ਪ੍ਰਭ ਕੇ ਸੇਵਕ ਕੋ ਨਾ ਪਹੁੰਚੇ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭਨੀ ਸੇਵਾ ਲਾਇਆ ਨਾਨਕ ਸੋ ਸੇਵਕ ਦੈ ਦਿਸ ਪ੍ਰਗਟਾਇਆ ਨਿੱਕੀ ਕੀਰੀ ਮੈਂ ਕਲ ਰਾਖੇ ਭਸਮ ਕਰੇ ਲਸਕਰ ਕੋਟ ਲਾਖੇ ਜਿਸਕਾ ਸਾਸਨਾ ਗਾਢ ਤੇ ਆਪ ਤਾ ਕੋ ਰਾਖ ਦੇ ਕਰ ਹਾਥ ਮਾਨਸ ਜਤਨ ਕਰਤ ਬਹੁ ਭਾਂਤ ਤਿਸਕੇ ਕਰਤ ਬਿਰਥੇ ਜਾਤ ਮਾਰੇ ਨਾ ਰਾਖੇ ਅਵਰਨਾ ਕੋਏ ਸਰਬ ਜੀਆਂ ਕਾ ਰਾਖਾ ਸੋਏ ਕਾਏ ਸੋਚ ਕਰੇ ਰੇ ਪ੍ਰਾਣੀ ਜਬ ਨਾਨਕ ਪ੍ਰਭ ਲਖ ਵਿਡਾਣੀ ਬਾਰੰਗਵਾਰ ਵਾਰ ਪ੍ਰਭ ਜਪੀਏ ਪੀ ਅੰਮ੍ਰਿਤੇ ਮੰਤੰਤਰ ਪਿਆ ਨਾਮ ਰਤਨਜਨ ਗੁਰਮੁਖ ਪਾਇਆ ਤਿਸ ਕਿਸ਼ਵ ਅਰ ਨਾਹੀ ਤਿਸ ਕਿਸ਼ ਅਵਰ ਨਾਹੀ ਦ੍ਰਿਸ਼ਟਾਇਆ ਨਾਮ ਧਨ ਨਾਮ ਰੂਪਰੰਗ ਨਾਮ ਸੁਖਰ ਨਾਮ ਕਾ ਸੰਗ ਨਾਮ ਰਾਜੋ ਜੰਤਰ ਬਦਾਨੇ ਮੰਦਨ ਨਾਮੇ ਨਾਮ ਸਮਾਨੇ ਉਠ ਬੈਠ ਸੋਬਤ ਨਾਮ ਕਹੋ ਨਾਨਕ ਜਨਕੇ ਸਤਕਾਮ ਬੋਲੋ ਜਾਜੇ ਬਾਦਨ ਰਾਤ ਪ੍ਰਭਨੇ ਜਨ ਕਿੰਨੀ ਦਾਤ ਕਰੇ ਭਗਤ ਆਤਮ ਕਹਿ ਜਾਏ ਪ੍ਰਭਨੇ ਸਿਉ ਰਹਿ ਸਮਾਏ ਜੋ ਹੋਵਾ ਉਹ ਸੋ ਜਾਣੇ ਪ੍ਰਭਨੇ ਕਾ ਹੁਕਮ ਪਛਾਣੇ ਤਿਸਕੀ ਮਹਿਮਾ ਕੌਣ ਬਖਾਨੋ ਤਿਸਕਾ ਗੁਣ ਕਾ ਏਕ ਨਾ ਜਾਣੋ ਆਠ ਪੈਰ ਪ੍ਰਭ ਬਸੇ ਹਜ਼ੂਰੇ ਕਹੋ ਨਾਨਕ ਸੇ ਜਨ ਪੂਰੇ ਮਨ ਮੇਰੇ ਤਿਨ ਕੀ ਓਟਲੇ ਮੰਤਨ ਆਪਣਾ ਤਿੰਨ ਜਨ ਦੇਹੇ ਜਿੰਜਨ ਆਪਣਾ ਪ੍ਰਭੂ ਪਛਾਤਾ ਸੋ

ਰਾਸ ਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਮ ਤਿਸਕਾ ਸੰਗ ਸਿਕੁਦਰੈ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖੀ ਕਰੈ ਪ੍ਰਤਪਾਰ ਸੇਵਕ ਹੋ ਗੁਰ ਸਦਾ ਦਯਾਰ ਸਿੱਖੀ ਗੁਰ ਦੁਰਮਤ ਮਲਹਿਰਾ ਗੁਰਬਚਨੀ ਹਰਨਾਮ ਚਰੈ ਸਤਿਗੁਰ ਸਿੱਖੇ ਬੰਧਨ ਕਾਟੈ ਗੁਰ ਗੁਰਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧੰਦੇ ਗੁਰਕਾ ਸਿੱਖ ਵਿਭਾਗੀ ਹੈ ਸਤਿਗੁਰ ਸਿੱਖਾ ਹਲਤ ਬਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸੰਭਾਰੈ ਗੁਰਗਿਆ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਹਾਇ ਆਪਸ ਕੋ ਕਰ ਕਾਸ਼ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿ ਆਵੈ

ਅਕਸ਼ਰ ਕੀ ਗਤ ਜਾਣੈ। ਸੋ ਸਤਿਗੁਰੁ ਜਿਰਦੇ ਹਰ ਨਾਉ ਅਨਕ ਬਾਰ ਗੁਰੂ ਕੋ ਬਲ ਜਾਓ, ਸਰਬ ਨਿਧਾਨ ਜੀ ਕਾ ਦਾਤਾ ਆਠ ਪੈਰ ਪਾਰ ਬ੍ਰਹਮ ਰੰਗ ਰਾਤਾ, ਬ੍ਰਹਮੈ ਜਨ ਜਨਮੈ ਪਾਰ ਬ੍ਰਹਮ ਇੱਕ ਆਪ ਨਹੀਂ ਕਛ ਭਰਮ, ਸਹਿ ਸਿਆਨ ਬਲਿਆ ਨਾ ਜਾਈਏ, ਨਾਨਕ ਐਸਾ ਗੁਰ ਬਡਭਾਗੀ ਪਾਈਐ, ਸਫਲ ਦਰਸ਼ਨ ਬੇਖਤ ਬੁਨੀਤ, ਪ੍ਰਸਤ ਚਰਨ ਗਤ ਨਿਰਮਲ ਰੀਤ, ਭੇਟ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗੇ ਗਵੇ, ਸੁਨਕਰ ਭਜਨ ਕਰਨ

ਧਰਮੋਂ ਦੁਖ ਦਾਤੇ ਨਾਸੇ ਤਬ ਤਮਾਏ ਠਾਂਡ ਬਿਰਤਾਈ ਅਣਤ ਬੈ ਦੁਖ ਨਾਠੇ ਭਾਈ ਜਨਮ ਮਰਨ ਗਏ ਮਿਟਿਆ ਦੇਸੇ ਸਾਧੂ ਗਏ ਪੂਰਨ ਵਦੇਸੇ ਭਾਉ ਜੁਗਾ ਨਿਰਭੋਏ ਬਸੇ ਸਗਲ ਬਿਆਦ ਮੰਤੇ ਖੈ ਨਸੇ ਜਿਸਕਾ ਸਾਧ ਦਿਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਤਿਤ ਪਾਈ ਚੁੱਕੇ ਭਰਮ ਗਮਨ ਸੁਨ ਨਾਨਕ ਹਰ ਹਰ ਜਸ ਸਰਵਨ ਨਿਰਗੁਣ ਆਪ ਸਰਗੁਣ ਪੀ ਹੋਈ ਕਲਾ ਧਰ ਦਿਨ ਸਗਲੀ ਮੋਹੀ ਆਪਣੇ ਚਰਿਤ ਪ੍ਰਭਾਵ ਬਣਾਏ ਆਪਣੀ ਕੀਮਤ ਆਪੇ ਪਾਏ ਅਰਵਿੰਦ ਦੂਜਾ ਨਾਹੀ ਗੋਏ ਸਰਬ ਨਿਰੰਤਰ ਏਕੋ ਸੋਏ ਓਧ ਬੋਧ ਰਵਿਆ ਰੂਪ ਰੰਗ ਭਏ ਪ੍ਰਕਾਸ਼ ਸਾਧ ਗਏ ਸੰਗ ਰਚ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ ਸਲੋਕ ਸਾਧਨਾ ਚਾਲੇ ਬਿਨ ਭਜਨ

ਵਡਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਸੁਖ ਹੋਏ। ਸੇਵਕ ਕੀ ਬੰਸਾ ਪੂਰੀ ਪਈ, ਸਤਿਗੁਰ ਤੇ ਨਿਰਮਲ ਮੱਤ ਲਾਈ। ਜਨ ਕੋ ਪ੍ਰਭ ਹੋਇਓ ਦਿਆਲ, ਸੇਵਕ ਕਿਨੋ ਸਦਾ ਨਿਹਾਲ। ਬੰਦਨ

ਅਰਵਿੰਦ ਭਗਤੀ ਤਨੋ ਸੀਸ਼ਾਰ ਸਰਬ ਕਲਿਆਣ ਸੁਖ ਨਿਤਨਾਮ ਬੁੱਢ ਜਾਤ ਪਾਏ ਵਿਸਰਾਮ ਸਗਲ ਦੁੱਖਾ ਵਿਨਾਸ ਨਾਨਕ ਨਾਮ ਜਪੋ ਗੁੰਥਾਸ ਉਪਜੀ ਪ੍ਰੀਤ ਪ੍ਰੇਮ ਰਸਾਓ ਮੰਤਰ ਅੰਤਰ ਇਹੀ ਸੁਭਾਓ ਨੇਤਰੋ ਪੇਕ ਦਰ ਸੁਖ ਹੋਏ ਮਾਨ ਵਿਕਸੇ ਸਾਧ ਚਰਨ ਧੋਏ।

ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ ਆਦਿ ਪੁਰ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋਏ ਪੁਨੀਤ ਭਗਤ ਪਾਏ ਲਾਵੇ ਮਨਹੀਤ ਅਮ ਨਿਰਗੁਣੀ ਯਾਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬੈ ਕੁੰਠ ਮੁਕਤ ਮੋਖ ਪਾਏ ਏਕ ਨਮਕ ਹਰ ਕੇ ਗੁਣ ਗਾਏ ਅਨਗਰਾਜ ਭੋਗ ਵਡਿਆਏ ਹਰ ਕੇ ਨਾਮ ਕੀ ਕਥਾ ਮਨ ਪਾਈ ਬਹੁ ਭੋਜਨ ਗਾ

ਸ਼ੇਦ ਅਭੇ ਸਮਾਇਆ ਊਹਾਂ ਕਿਸੇ ਬਿਆਪ ਦਮਾਇਆ ਆਪਸ ਗੁ ਆਪੇ ਆਦੇਸ਼ ਤੇ ਗੁਣ ਕਾ ਨਾਹੀ ਪ੍ਰਵੇਸ਼ ਜਾਂ ਇੱਕ ਹੈ ਏਕ ਏਕ ਭਗਵੰਤਾ ਤੈ ਕੌਣ ਅਚਿੰਤ ਕਿਸੇ ਲਾਗੇ ਚਿੰਤਾ ਜਾਂ ਆਪਣੇ ਆਪ ਆਪਤੀ ਆਰਾ ਤੈ ਕੌਣ ਕਥੇ ਕੌਣ ਸੁਣੇ ਹਾਰ ਪਹੁ ਬੇ ਦੂਜ ਦੇ ਵਿਚਾਰ ਨਾਨਕ ਆਪਸ ਗੁ ਆਪੇ ਬਹੁ ਛਾ

ਸੋਚੇ ਤੋ ਨਾਨਕ ਇੱਕ ਹੈ ਅਭਗਤ ਭਗਤ ਆਪ ਜੇ ਪਸਰੇ ਪਾਸਾਰ ਸੰਤ ਪ੍ਰਤਾਪ ਦੋ ਪਾ ਕਾ ਆਪੇ ਧਨੀ ਉਨਕੀ ਸੋਭਾ ਉਨਹੂ ਬਨੀ ਆਪੇ ਕਵਤਾ ਕਰੇ ਆਨੰਦ ਚੋ

ਰਾਸ਼ਟਰਪਤੀ ਆਪ ਕਥੇ ਆਪ ਸੁਣੇ ਹਾਰ ਆਪੇ ਕਾ ਵਿਸਥਾਰ ਜਾਤ ਸੁਭਾਵਿਤਾ ਸ੍ਰਿਸ਼ਟ ਉਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਿਛੁ ਆਪ ਨੂੰ ਸੂਤ ਸਭ ਸਭ ਸਭ ਜਗਤ ਪਰੋਏ ਆਪਨ ਸੂਤ ਸਭ ਜਗਤ ਪਰੋਏ ਜਾਗੋ ਪ੍ਰਭ ਛਿਉ ਆਪ ਬੁਝਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਦਕਾ ਵੇਤਾ ਨਾਨਕ ਸਗਲ ਸ੍ਰਿਸ਼ਟ ਕਾ ਜਿੱਤਾ ਜੀ ਜੰਤਰ ਸਭਤਾ ਕੇ ਹਾ ਦੀਨ ਦਿਆਲ ਅਨਾਥ ਗੁਨਾਥ ਜਿਸ ਰਾਗੇ ਤਿਸ ਕੋਏ ਨਾ ਮਾਰੇ ਸੋ ਮੂਹਾ ਸਿਮਨੋ ਵਿਸਾਰੇ ਤਿਸ ਤਜ ਅਬਰ ਕਾਂ ਕੋ

ਕਾਮ ਕੋ ਜਾਇ ਪਰੇ ਰਾਖਨ ਹਾਰ ਧਿਆਏ। ਨਿਰਭਉ ਜਪੈ ਸਗਲ ਭਉ ਮਿਟੇ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਜਿਸ ਪ੍ਰਭ ਰਾਖੇ ਤਿਸ ਨਾਹੀ ਦੁਖ, ਨਾਮ ਜਪਤ ਮਨ ਹੋਸ ਭਵਤ ਸੁਖ। ਚਿੰਤਾ ਜਾਇ ਮਟੇ ਅਹੰਕਾਰ, ਤਿਜਨ ਕੋ ਕੋਈ ਨਾ ਪਹੁੰਚਣ ਹਾਰ। ਸਿਰ ਪਰ ਠਾਡਾ ਗੁਰਸੂਰਾ, ਨਾਨਕ ਜਾਕੇ ਕਾਰਜ ਪੂਰਾ। ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ, ਦਰਸ਼ਨ ਪੇਖ ਉਤਰ ਸ੍ਰੇਸ਼ਟ। ਚਰਨ ਕਮਲ ਜਾ ਕੇ ਅਨੂਪ ਸਫਲ, ਦਰਸ਼ਨ ਸੁੰਦਰ ਹਰ ਰੂਪ। ਧਨ ਸੇਵਾ ਸੇਵਕ ਪ੍ਰਮਾਨ, ਅੰਤਰ ਜਾਮੀ ਪੁਰਖ ਪ੍ਰਧਾਨ। ਜਿਸ ਮਨ ਵਸੈ ਸੋਧ ਨਿਹਾਲ, ਤਾਂ ਕੇ ਨਿਕਟ ਨ ਆਪਦ ਕਾਲ। ਅਮਰ ਭਏ ਮਰਾਬਦ ਪਾਇਆ, ਸਾਧ ਸੰਗ ਨਾਨਕ ਹਰਿ ਧਿਆਇਆ ਸਲੋਕ। ਗਿਆਨ ਅੰਜਨ ਗੁਰਦੀਆ, ਅਗਿਆਨ ਦੇਰ ਵਿਨਾਸ਼। ਹਰ ਕਿਰਪਾ ਦੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ ਅਸ਼ਟਪਦੀ। ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਸਗਲ ਸਮਿਗਰੀ ਏਕ ਸਘਾਟ ਮਾਇ, ਅਨਕ ਰੰਗ ਨਾਨਾ ਦ੍ਰਿਸ਼ਟਾਹੇ। ਨਉ ਨਿਤ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਸਕਾ ਵਿਸਰਾਮ। ਸੁਨ ਸਮਾਧ ਅਨੰਤ ਨਾਦ, ਕਹਿਣਾ ਜਾਈਆ ਚਰਜ ਵਿਸਮਾਦ। ਤਿੰਨ ਦੇਖਿਆ ਸਿਆਪ ਦਿਖਾਏ, ਨਾਨਕ ਜਨ ਸੋਝੀ ਪਾਏ।

ਵਾਵੇਦ ਪ੍ਰਾਨ ਸਿਮਰਤ ਮੈਂ ਦੇਖ ਸਸੀਅਰ ਸੂਰ ਨਖੇਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਅਡੋਲ ਨਾ ਕਬਹੂੰ ਡੋਲੈ ਸਰਬ ਕਲਾ ਕਰ ਖੇਲੈ ਖੇਲ ਮੋਲਾ ਪਾਈਏ ਗੁਣੇ ਅਮੋਲ ਸਰਬ ਜੋਤ ਮੈਂ ਜਾ ਕੀ ਜੋਤ ਹਾਰਿਓ ਸਵਾਮੀ ਓਤ ਬੋਤ ਗੁਰਪ੍ਰਸਾਦ ਬ੍ਰਹਮ ਕਾ ਰਾਸ ਨਾਨਕ ਤਿਨ ਮੈਂ ਵਿਸ਼ਵਾਸ ਸੰਤ ਜਨਾ ਕਾ ਪੇਖਨ ਸਭ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ ਸੰਤ

ਨਾਨਕ ਜਾਪਾ ਵੇਤਾ ਲੈ ਸਮਾਏ ਇਸੇ ਸੋ ਨਾ ਹੀ ਬਰਾ ਉਰਾ ਕਹਾਓ ਕਨੂੰ ਕਿਨੈ ਕਛ ਕਰਾ ਆਪ ਭਲਾ ਕਰ ਤੂੰ ਤਤ ਨੇਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਓਤ ਪੋਤਾ ਆਪਣ ਸੰਗਰਾਜ ਤਾਂ ਕਿ ਕਦਮ ਕਹੀ ਨਾ ਜਾਏ ਦੂਸਰੋ ਏਦਾਂ ਸੋ ਜੀ ਪਾਏ ਇਸ ਗਾ ਕੀ ਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਣ ਜੋ ਜਾਣੇ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਓ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਸਿਰਦੈ ਭਗਵੰਤ ਧੰਨ ਧੰਨ ਧੰਨ ਜਨ ਆਇਆ।

ਸੁਣ ਸੁਣ ਅੰਧ ਕਰੇ ਪ੍ਰਭ ਗਾਜੈ, ਪ੍ਰਗਟੇ ਗੋਪਾਲ ਮਾਂਧ ਕੇ ਮਾਥੇ, ਨਾਨਕ ਉਧਰੇ ਤਨਕੇ ਸਾਥੇ, ਸਰਨ ਜੋਗ ਸੁਨ ਸਰਣੀ ਆਏ, ਪਰ ਕਿਰਪਾ ਪ੍ਰਭ ਆਪ ਮਿਲਾਏ, ਮਿਟ ਗਏ ਬੈਰ ਭਏ ਸਬਰੇਨ, ਅੰਮ੍ਰਿਤ ਨਾਮ ਸਾਧ ਸੰਗਲੈਨ, ਸੁਪ੍ਰਸੰਨ ਭਏ ਗੁਰਦੇਵ, ਪੂਰਨ ਹੋਈ ਸੇਵ ਕੀ ਸੇਵ, ਆਲ ਜੰਜਾਲ ਵਿਕਾਰ ਤੇ ਰਹਿਤੇ, ਰਾਮ ਨਾਮ ਸੰਦਰਸਨਾ ਕਹਿਤੇ, ਕਰ ਪ੍ਰਸਾਦ ਦਿਆ ਪ੍ਰਭਧਾਰੀ, ਨਾਨਕ ਨਿਭੀ ਖੇਪ ਹਮਾਰੀ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ, ਸੁਖਮਨੀ ਸਹਿਜ ਗੋਬਿੰਦ ਗੁਰੂ ਨਾਮ, ਜਿਸ ਮਨ ਵਸੇ ਸੋਤ ਨਿਧਾਨ, ਸਰਬ ਇੱਛਾ ਤਾਂ ਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ।

ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕੇ ਮੱਧ ਸਗਲ ਤੇ ਉਦਾਸ ਸੁੰਦਰ ਚਤੁਰ ਤਦ ਗਵੇਤਾ ਸਮਦਰਸੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹ ਨਿਧਾਨ ਜਪੈ ਮਨ ਕੋਏ ਸਭ ਜੁਗ ਮੈਂ ਤਾਗੀਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਵਖਾਣੀ ਸਗਲ ਮਤਾਨ ਕੇਵਲ ਹਰਨਾਮ ਗੋਬਿੰਦ ਭਗਤ ਗਏ ਮਨ ਬਿਸਰਾਮ।

ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਵੈ ਜੇ ਸੋਚੀ ਲੱਖ ਵਾਰ

ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ

ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀ ਆਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ।

ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜੇ ਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ

करो जो तुध पावे साई परिकार तू सदा सलामत निंकार

पुरख काही काहे के त्या दुख भूख सद मार एह पे दात तेरी दातार।

ਨਾਨਕ ਰਹੇ ਲਿਵ ਲਾਇ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਖਿਆਨ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ

ਲਿਖੀ ਹੈ ਫਿਰ ਗਾਵਾਰਾ ਗਾਵਾਰ ਸੋ ਦਰ ਕੇ ਹਾ ਸੋ ਘਰ ਕੇ ਹਾ ਜਿਤ ਬਹਿ ਸਰਬ ਸੰਭਾਲ।

ਆਨੰਦ ਤਵੈ ਪ੍ਰਸਾਦ ਚੱਕਰ ਚਿਹਨ ਹਰ ਬਰਨ ਜਾਤ ਹਰ ਪਾਤ ਨਹਿਣ ਜਿਹ ਰੂਪ ਰੰਗ ਰੇਖ ਭੇ ਕੋ ਕਹਿ ਨਾ ਸਕਤ ਕਹਿ ਅਚਲ ਮੂਰਤ ਅਨੁਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋੜ ਇੰਦਰ ਇੰਦਰਾਨ ਸਾਹੇ ਸਾਹਾਨ ਗਨਿਜੈ ਤਿਰ ਭਵਨ ਮਹੀਪ ਸੁਰ ਨਰ ਅਸੁਰ

ਤੇਰੋ ਜੀ ਦੇਹੰਦ ਹੈ ਕਿ ਰਾਜ ਕਰਹੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰ ਕਲੀ ਹੈ ਕਿ ਸਰਬੰ ਦਲੀ ਹੈ ਕਿ ਸਰਬੱਤਰ ਮਾਨਿਆ ਕਿ ਸਰਬੱਤਰ ਦਾਨਿਆ ਕਿ ਸਰਬੱਤਰ ਗਾਉਣੇ ਕਿ ਸਰਬੱਤਰ ਪਾਉਣੇ ਕਿ ਸਰਬੱਤਰ ਦੇਸ ਹੈ ਕਿ ਸਰਬੱਤਰ ਭਿਸ ਹੈ ਕਿ ਸਰਬੱਤਰ ਰਾਜ ਹੈ ਕਿ ਸਰਬੱਤਰ ਸਾਜ ਹੈ ਕਿ ਸਰਬੱਤਰ ਦੀਨ ਹੈ ਕਿ ਸਰਬੱਤਰ ਲੀਨ ਹੈ ਕਿ ਸਰਬੱਤਰ ਜਾ ਹੋ ਕਿ ਸਰਬੱਤਰ ਭਾ ਹੋ ਕਿ ਸਰਬੱਤਰ ਦੇਸ ਹੈ ਕਿ ਸਰਬੱਤਰ ਭਿਸ ਹੈ ਕਿ ਸਰਬੱਤਰ ਕਾਲ ਹੈ ਕਿ ਸਰਬੱਤਰ ਪਾਲ ਹੈ ਕਿ ਸਰਬੱਤਰ ਹੰਤਾ ਕਿ ਸਰਬੱਤਰ ਗੰਤਾ ਕਿ ਸਰਬੱਤਰ ਭੇਖੀ ਕਿ ਸਰਬੱਤਰ ਭੇਖੀ

ਕੇਸਰ ਬੱਤਰ ਭੇਸ ਹੈ, ਕੇਸਰ ਬੱਤਰ ਮਾਨਿਆ ਸਦੈਵੰ ਪ੍ਰਧਾਨਿਆ, ਕੇਸਰ ਬੱਤਰ ਜਾਪਿਆ, ਕੇਸਰ ਬੱਤਰ ਥਾਪਿਆ, ਕੇਸਰ ਬੱਤਰ ਭਾਨ ਹੈ, ਕੇਸਰ ਬੱਤਰ ਮਾਨ ਹੈ, ਕੇਸਰ ਬੱਤਰ ਇੰਦਰ ਹੈ, ਕੇਸਰ ਬੱਤਰ ਚੰਦਰ ਹੈ, ਕੇ ਸਰਬੰ ਕਲੀਮ ਹੈ, ਕੇ ਪਰਮੰ ਫਹੀਮ ਹੈ, ਕੇ ਆਕਲ ਅਲਾਮ ਹੈ, ਕੇ ਸਾਹਿਬ ਕਲਾਮ ਹੈ, ਕੇ ਹੁਸਨ ਅਲ ਵਜੂ ਹੈ, ਤਮਾਮਲ ਰੁਜੂ ਹੈ, ਹਮੇਸਲ ਸਲਾਮ।

ਤਵੈ ਪ੍ਰਸਾਦ ਕਰੁਣਾਲਿਆ ਹੈ ਹਰ ਘਾਲਿਆ ਹੈ ਖਲ ਖੰਡਣ ਹੈ ਮਹਿ ਮੰਡਣ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਉਬਾਰਨ ਹੈ ਧ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ

ਅਗਾਹ ਅਟਾਹ ਅਨਾਥੇ ਪ੍ਰਮਾਥੇ ਅਜੋਨੀ ਅਮੋਨੀ ਨ ਰਾਗੇ ਨ ਰੰਗੇ ਨ ਰੂਪੇ ਨ ਰੇਖੇ ਅਕਰਮੰ ਅਪਰਮੰ ਅਗੰਜੇ ਲੇਖੇ ਭਜੰਗ ਪ੍ਰਿਆ ਛੰਦ ਨਿਵਾਹਤਰ ਪ੍ਰਨਾਮੇ ਸੰਭਾਹਤਰ ਪ੍ਰਨਾਸੇ ਅਗੰਜਲ ਨਾਮੇ ਸੰਭਾਹਤਲ ਨਿਵਾਸੇ ਨਿਰਕਾਮੰ ਵਿਭੂਤੇ ਸੰਭਾਹਤਲ ਸਰੂਪੇ ਕੁਕਰਮੰ ਪ੍ਰਨਾਸੀ ਸੁਧਰਮੰ ਵਿਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਨਾਸੀ ਕਰੀਮ ਬਲ ਕੁਨਿੰਦਾ ਸੰਭਾਹਤਲ ਨਿਵਾਸੀ ਅਜੈ ਵਿਭੂਤੇ ਗਜੈ ਗਨੀਮੇ ਹਰੀ ਅੰ ਕਰੀ ਅੰ ਕਰੀਮ ਹੀਮੇ ਚਤਰ ਚੱਕਰਵਰਤੀ ਚਤਰ

ਬੰਬੇ ਭੁਗਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ ਸਵਈਏ ਸਰਾਵਗ ਸੁਧ ਸਮੂਹ ਸਿਧਾਨ ਕੇ ਦੇਖ ਪ੍ਰਯੋਗ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਰਕ ਸੰਤ ਸਮੂਹ ਅਨੇਕ ਮਤੀ ਕੇ

ਅੰਤ ਨਿਵਾਰੇ। ਭਾਰੀ ਭੁਜਾਨ ਕੇ ਭੂ ਭਲੀ ਬਿਦਨਿਆਵ ਸੀਸ ਨਾ ਜਾਤ ਵਿਚਾਰੇ। ਇਤੇ ਭਏ ਤੋ ਕਹਾ ਭਏ ਭੂਪ ਤੰਤ ਕਉ ਨਾ ਗਹੀ ਪਾਏ ਪਧਾਰੇ। ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਿਤ ਢੋਲ ਮਿਰਦੰਗ ਨੰਗਾਰੇ। ਗੁੰਜਤ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ। ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਹਿਣੇ ਨਹੀਂ ਜਾਤ ਵਿਚਾਰੇ। ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਤਹਮ ਸਿਧਾਰੇ। ਤੀਰਥ ਨਾਨ ਦਇਆ ਦਮ ਦਾਨ ਸੁਸੰਜਮ ਨੇਮ ਅਨੇਕ ਵਿਸੇਖੈ। ਵੇਦ ਪੁਰਾਣ ਕਤੇਵ ਕੁਰਾਨ ਜਮੀਨ ਜਵਾਨ ਸੁਬਾਨ ਕੇ ਪੇਖੈ। ਪੌਣ ਆਹਾਰ ਜਤੀ ਜਤ ਧਾਰ ਸਭੈ ਸੋ ਵਿਚਾਰ ਹਜ਼ਾਰ ਕ ਦੇਖੈ। ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ। ਸੁਧ ਸਿਪਾਹ ਦੁਰੰਤ ਦੁਬਾਹ ਸੋ ਸਾਰਿਸ ਨਾ ਦੁਰ

ਪਾਏ ਇੱਕ ਵੇਖ ਪਰਸਨ ਆਇਆ ਲਾਭ ਲੋਭ ਅਹੰਕਾਰ ਚੂਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਹਨੋ ਆਪ ਤੁਠਾ ਤਿਨੇ ਅੰਮ੍ਰਿਤ ਗੁਰ ਤੇ ਪਾਇਆ।

ਧਰੂ ਲਿਖਿਆ ਆ ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹੇ ਨਾਨਕ ਸ਼ਬਦ ਸੁਹਿਲਾ ਸਤ ਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸੁਭਾਈਆ

ਕਿਤ ਸੰਜਮ ਧੋਤਾ ਜਾਏ, ਮਨ ਧੋਵੋ ਸਬਦ ਲਾਗੋ, ਹਰ ਸਿਉ ਰਹਾਉ ਚਿਤ ਲਾਏ। ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ, ਇਹ ਸਹਿ ਸਾਹਿਬ ਜਾਏ। ਜੀਹੁ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਹੁ ਤਾਂ ਮੈਲੇ, ਤਿਨੀ ਜਨਮ ਜੂਏ ਹਾਰਿਆ।

ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛ ਹੋਵੇ ਵੇਖੀਆ ਜਾਏ ਅਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕਉ ਨਦਰ ਕਰਮ ਹੋਵੇ ਹਿਰਦੈ ਤਿਨਾ ਸੁਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਿਨ ਕਾਹਿਰ ਲਿਆ ਮਾਇਆ ਬੋਲਣ ਪੈਰ ਬਾਣੀ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾਏ ਹੋ ਆਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਹਨੋ ਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਸਿਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮਰਤਾਏ ਆਪ ਵੇਖੈ ਗੁਰਮੁਖ ਕਿਸੇ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੋ ਆਪ ਕਰੇ ਸੋ ਹੋਵੇ ਇੱਕ ਸਿਉ ਲੈ ਬਿਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸਾਹਿਤ ਰਿਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨ ਜਾਣੀ ਤੱਤੈ ਸਾਰ ਨ ਜਾਣੀ ਗੁਰੂ ਬਾਜੋ ਤੱਤੈ ਸਾਰ ਨ ਜਾਣੀ ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ

ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲੈ ਵਿਲਾ ਗੀਤਨੀ ਵਿੱਚੇ ਮਾਇਆ ਪਾਇਆ। ਹਰੇ ਆਪ ਏ ਮੁਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ। ਕਿਸੇ ਵਿਟੋ ਰਹੇ ਲੋਕ ਵੇਲਾਏ, ਐਸਾ ਸਤਿਗੁਰ ਜੇ ਮਿਲੈ ਤਿਸਨੋਂ ਸਿਰਸਾ ਪੀਏ ਵਿੱਚੋ ਆਪ ਜਾਏ। ਜਿਸਦਾ ਜੀਓ ਤਿਸ ਮਿਲ ਰਹੇ ਹਰ ਵਸੇ ਮਨ ਆਏ। ਹਰੇ ਆਪ ਏ ਮੁਲਕ ਹੈ ਭਾਂਗ ਤਨਾ ਕੇ ਨਾਨਕ ਜਨ ਹਰ ਪੱਲੇ ਪਾਏ। ਹਰ ਰਾਸ ਮੇਰੀ ਮਨ ਮੰਜਾਰਾ, ਹਰ ਰਾਸ ਮੇਰੀ ਮਨ ਮੰਜਾਰਾ, ਸਤਿਗੁਰ ਤੇਰਾ ਜਾਣੀ। ਹਰ ਹਰ ਨਿਤ ਜਪਿਓ ਜੀਓ, ਲਾਹ ਖਟਿਓ ਦਿਹਾੜੀ ਇਹੋ। ਧਨ ਤਿਨਾ ਮਿਲਿਆ ਜਨ ਹਰਿਆਪੇ ਭਾਣਾ,

ਆਏ। ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ। ਕਹਿ ਨਾਨਕ ਹੋਰ ਅਨ ਰਸਾ ਵਿਸਰੇ ਜਾਂ ਹਰ ਵਸੇ ਮਣ ਆਏ। ਏ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ, ਏ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ, ਤਾਂ ਤੂੰ ਜਗਮੈ ਆਇਆ ਹਰ ਜੋਤ ਰੱਖੀ, ਤੁਧ ਵਿੱਚ ਤਾਂ ਤੂੰ ਜਗਮਹਿ ਆਇਆ। ਹਰੇ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਪਾਏ ਜਗ ਦਿਖਾਇਆ, ਗੁਰਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗਮੈ ਆਇਆ। ਮਨ ਚਾਓ ਭਇਆ ਪ੍ਰਭਾਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਿਹ ਮੰਦਿਰ ਬਣਿਆ। ਹਰ ਗਾਉ ਮੰਗਲ ਨਿਤ ਸਖੀ ਐ, ਸੋਗ ਦੁਖ ਨਾ ਵਿਆਪੈ, ਗੁਰਚਰਨ ਲਾਗੇ ਦਿਨ ਸੁਭਾਗੇ।

este hoy. Jit suni man tan hariya hua rasana ras sumani sat

ਵਾਜਾ ਪਵਣ ਵਜਾਇਆ ਇਹੋ ਸਾਚਾ ਸੁਹਿਲਾ ਸਾਚੈ ਘਰ ਗਾਵ ਗਾਵ ਤਾਂ ਸੁਹਿਲਾ ਘਰ ਸਾਚੈ ਜਿੱਥੇ ਸਦਾ ਸੱਚ ਧਿਆਵ ਹੈ ਸਚੋ ਧਿਆਵ ਹੈ ਜਾਂ ਤਦ ਭਾਵ ਹੈ ਗੁਰਮੁਖ ਜਿਨਾ ਬੁਝਾਵ ਹੈ ਇਹੋ ਸਰ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵ ਹੈ ਕਹਿ ਨਾਨਕ ਸੱਚ ਸੁਹਿਲਾ ਸਚੈ ਘਰ ਗਾਵ ਹੈ ਆਨੰਦ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ, ਧਰਮਾ ਦੇ ਠਾਡੇ ਦਰਬਾਰ, ਤੁਝ ਬਿਨ ਸੁਰਤ ਕਰੇ ਕੋ ਮੇਰੀ, ਦਰਸ਼ਨ ਦੀ ਜੈ ਖੋਲ ਕੇ ਵਾਰ। ਸੋ ਕਹੋ ਟਲ ਗੁਰ ਸੇਵੀਐ ਐਨਸ।

ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਲੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਉਪਰੰਤ ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ,

0: ਪਹਿਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋਕ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਪ੍ਰਵਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੂੰ ਦਾ ਕਿਲਾ ਕਰੋੜ ਸਹਿਸਤਾਨ ਸੱਚਾ ਸਮਝੋ ਸੱਚੀ ਤੇਰੀ ਸਿਫ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਤੇ ਆਏ ਸੱਚ ਜੋ ਅੰਬਰ ਜੰਮੇ ਸਭ ਕਚਨ ਕਚ ਮਹਲਾ ਪਹਿਲਾ
1: ਵੱਡੀ ਵਡਿਆਈ ਜੇ ਵੱਡਾ ਨਾਮ ਵੱਡੀ ਵਡਿਆਈ ਜੇ ਸੱਚ ਨੇ ਵੱਡੀ ਵਡਿਆਈ

0: ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਸ਼ਵਾਸ ਇੱਕ ਨਾ ਹੁਕਮ ਸਮਾਏ ਲੈ ਇੱਕ ਨਾ ਹੁਕਮੇ ਕਰੇ ਵਿਰਾਸ ਇੱਕ ਨਾ ਭਾਣੇ ਕੱਢ ਦੇ ਇੱਕ ਨਾ ਮਾਇਆ ਵਿੱਚ ਨਿਵਾਸ ਇਹ ਫੇ ਆਖਣਾ ਜਾਪੇ ਜੇ ਕਿਸੇ ਆਣੇ ਰਾਸ ਨਾਨਕ ਹੁਕਮ ਜਾਣ
1: ਲਿਖਣਾ ਵੇ

0: ਨਾਨਕ ਪੂਜਨ ਪੂਰੇ ਪਹਾਕ ਭੱਲਾ ਪਹਿਲਾ
1: ਕੁਦਰਤ ਸੈਕਦ ਚੁਣੀ ਕੁਦਰਤ ਪਾਓ ਸੁਖ ਸਾਰ ਕੁਦਰਤ ਪਾਤਾਲੀ ਆਕਾਸ਼ੇ।

ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹ ਜੀਓ ਪੋਤੇ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ ਸਤਿਗੁਰ ਜੇ ਉੜਦਾ ਤਾਂ ਕੋ ਨਹੀਂ ਸਭ ਸੁਣਿਆ ਲੋਕ ਸੁਭਾਇਆ ਸਤਿਗੁਰ ਮਿਲੀ ਸਚ ਪਾਇਆ ਜਿਨ ਵਿੱਚ ਉਹ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।

ਪੌੜੀ ਸੱਚਾ ਸਾਹਿਬ ਵੇਖੋ ਜੀ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਤਿਸ ਮਿਲੇ ਸੱਚਤਾ ਤਿੰਨੀ ਸੱਚ ਕਮਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ

0: ਕੀਚੈ ਦੋਸਤੀ ਸਭ ਜਗ ਚੱਲਣਹਾਰ ਕੂੜ ਮਿੱਠਾ ਕੁੜਮਾ ਖਿਓ ਕੂੜ ਡੋਬੇ
1: ਨਾਨਕ ਵਖਾਣੇ ਬੇਨਤੀ ਤੁਝ ਬਾਜ ਕੂੜੋ ਕੂੜ ਮਹੱਲਾ ਪਹਿਲਾ
2: ਸੱਚ ਤਾਂ ਪਰ ਜਾਣੀਏ ਜਾਰੇ ਤੇ ਸੱਚਾ ਹੋਏ ਕੂੜ ਕੀ ਮਲ ਉਤਰੇ ਤਨ ਕਰੇ ਹੱਛਾ ਧੋਏ।

0: ਕਰਦਾ ਤਲੀ ਖਾਕ ਜੇ ਮੇਰੇ ਤਮਸਤਕ ਲਾਈ ਹੈ।
1: ਕੋੜਾ ਲਾਲ ਛੱਡੀਏ ਹੋਏ ਇੱਕ ਮਨ ਅਲਗ ਤਿਹਾਈ ਹੈ, ਫਲ ਤੇ ਵੇਹੋ ਪਾਈਏ ਜੇ ਵੇਹੀ ਕਾਰ ਕਮਾਈ ਹੈ, ਜੇ ਹੋਵੇ ਪੁਰਬ ਲਿਖਿਆ ਤਾਂ ਥੋੜ ਤਿਨਾ ਦੀ ਪਾਈ ਹੈ। ਮਤ

ਸਾਧਨਾ ਮਾਰੀਐ ਜੇਹਾ ਕਾਲੇ ਕਾਲਣ ਤੇ ਵੇਹੋ ਨਾ ਉਪਚਾਰੀਐ ਐਸੀ ਕਲਨ ਖੇਡੀਏ ਚਿਤ ਦਰਗੇ ਗਿਆ ਹਾਰੀਐ ਪੜਿਆ ਤੇ ਉਮੀਆਂ ਵਿਚਾਰ ਕੇ ਵਿਚਾਰੀਐ।

ਦੀ ਆ, ਇਨੀ ਨੇਤਰੀ ਜਗਤ ਨੇ ਹਾਲਿਆ। ਕਸਮ ਛੋੜ ਦੂਜੇ ਲੱਗੇ ਡੂਬੇ, ਸੇਵਣ ਜਾ ਰਿਹਾ ਸਤਿਗੁਰੂ ਹੈ ਬੋਏ ਥਾ ਗੁਰ ਲੈ ਕੇ ਨੇ ਵਿਚਾਰਿਆ। ਕਰ ਕਿਰਪਾ ਪਾਰ ਉਤਾਰਿਆ, ਕਰ ਕਿਰਪਾ ਪਾਰ ਉਤਾਰਿਆ।

0: ਤਨ ਸਮਾਨ ਸਨ ਕਾ ਜੋ ਕਲ ਚੱਲੇ ਪਾਏ
1: ਚੌਕੜ ਮੁਲ ਅਨਾਇਆ ਬਹਿ ਚੌਕੇ ਪਾਇਆ ਸਿਖਾ ਕਣ ਚੜਾਈਆ ਗੁਰ ਬ੍ਰਹਮ ਥਿਆ ਓ ਮੁਆ ਉਹ ਚੜ ਪਿਆ ਵੇ ਤੱਗਾ ਗਿਆ ਮਹੱਲਾ ਪਹਿਲਾ
2: ਲੱਖ ਚੋਰੀਆਂ ਲੱਗ ਜਾ

ਹਾਥੀ ਜਾਈ ਸਟਿਆ ਕਿਸੇ ਲਗਾ ਦੋ ਅਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਢੋ ਪੰਜਵਾ ਪਾਇਆ ਗਿਰਦਾ ਹੋਆ ਪਾਕ ਪਵਿੱਤ ਪਾਪੀ ਸੋਤਨ ਕੱਢਿਆ ਥੁੱਕਾ ਪਈਆਂ।

0: ਤਿਤ ਸੱਚੇ ਦਰਬਾਰ ਪੌੜੀ ਸਭ ਕੋ ਆਖੀ ਆਪਣਾ
1: ਜਿਸ ਨਾ ਹੀ ਸੋਚਣ ਕੱਢੀ ਆਏ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਡੀ ਆਏ ਜਾ ਰਹਿਣਾ ਨਾ ਅੱਜ ਤੱਕ ਕਾਇਦਗਾਰ ਵੋ ਹੰਡੀ ਆਏ ਮੰਦਾ ਕਿਸੇ ਨਾ ਆਖੀਏ ਪਰ ਅੱਖਰ ਇਹ

ਔਰੀ ਚਾਕਰ ਲੈ ਚਾਕਰੀ ਦੇ ਚੱਲੇ ਖਸਮੇ ਪਾਏ ਹੋਰ ਮੁੱਤ ਸੁਨੋਗਲੀ ਹੋ ਵਜੋ ਪਹਿ ਦੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰ ਤੰਦਰ ਪਾਏ ਵਜੋ ਗੁਆ ਅਗਲਾ ਮੋਹੇ ਮੋਹ ਪਾਣਾ ਖਾਏ ਜਿਸ ਦਾ ਦਿੱਤਾ ਖਾਉਣਾ ਤਿਸ ਕਹੀਏ ਸਾਬਾਜ ਨਾਮ ਭੁੱਖ ਨਾ ਚਾਹੀਏ।

0: কাজই নাহি যায়, শোকরে যেতে সের যায়, শোকরে
1: করে যেতে সের যায় সুধ। ওয়াহেগুরু জি কা খালসা, ਵਾਹਿਗੁਰੂ ਜੀ ਕੀ
2: ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ ਆਪ ਸੰਗਤਾਂ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਦੀ ਮੌਨ ਤੋਂ ਸਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਸਰਬਜੀਤ ਸਿੰਘ ਜੀ ਲਾਡੀ ਦਰਬਾਰ ਸਾਹਿਬ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁੱਖ ਵਾਗ ਦੀ ਕਥਾ ਆਪ ਸੰਗਤਾਂ ਨੂੰ ਸ੍ਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਗੁਰੂ ਘਰ ਵਿਖੇ ਬੱਚਿਆਂ ਦਾ ਗੁਰਮਤਿ ਕੈਂਪ ਚੱਲ ਰਿਹਾ ਹੈ, ਸੋ ਆਪ ਜੀ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਕੈਂਪ ਵਿੱਚ ਲੈ ਕੇ ਆਇਆ ਕਰੋ ਜੀ। ਅਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਸ਼ਹੀਦੀ ਪੁਰਬ 16 ਤਰੀਕ ਨੂੰ ਆ ਰਹੇ ਹਨ, ਸੋ 14 ਤਰੀਕ ਐਤਵਾਰ ਸ਼ਾਮ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। 16 ਤਰੀਕ ਨੂੰ ਸਭ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦੀ ਸੰਪੂਰਨਤਾ ਹੋਵੇਗੀ, ਉਪਰੰਤ ਜੋ ਸ਼ਾਮ ਦੇ ਵਿਸ਼ੇਸ਼ ਦੀਵਾਨ ਸਜਣਗੇ। ਸਭ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀ ਭਰਨੀ ਜੀ। ਆਓ ਕਥਾ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਵਾਹਿਗੁਰੂ ਜੀ ਦਸਤਗੀਰ ਹੋਏ ਪੰਜ ਪੀਰ, ਹਰ ਗੁਰ ਹਰ ਗੋਬਿੰਦ ਅਤੋਲਾ, ਦੀਨ ਗੁਣੀ ਦਾ ਪਾਤਸ਼ਾਹ, ਪਾਤਸ਼ਾਹ ਪਾਤਸ਼ਾਹ ਅਡੋਲਾ, ਪੰਜ ਪਿਆਲੇ ਪੰਜ ਪੀਰ, ਛੱਠਮ ਪੀਰ ਬੈਠਾ ਗੁਰਭਾਰੀ,

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਕਾ ਖਾਸ ਰੂਪ ਖਾਲਸਾ ਸਾਧ ਸੰਗਤ ਜੀਓ, ਵਡਭਾਗੀ ਹਾਂ ਸਤਿਗੁਰਾਂ ਦੇ ਹਜ਼ੂਰ ਪਹੁੰਚ ਕੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਔਰ ਗੁਰੂ ਕੀ ਗੋਦ ਦਾ ਆਨੰਦ ਮਾਣ ਰਹੇ ਹਾਂ। ਸ੍ਰੇਸ਼ਟ ਭਾਗਾਂ ਦੀ ਪਾਈ ਨਿਸ਼ਾਨੀ ਹੈ, ਜਿਨ ਕੈ ਪੋਤੈ ਪੁੰਨ ਹੈ ਸੇ ਗੁਰਸਿੱਖ ਗੁਰੂ ਪੈ ਜਾਤੇ। ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ ਹੈ, ਅੰਮ੍ਰਿਤ ਵੇਲੇ ਤੋਂ ਨਾਮ ਬਾਣੀ ਦੀ ਵਰਖਾ ਗੁਰੂ ਕੇ ਦਰਬਾਰ ਵਿੱਚ ਹੋ ਰਹੀ ਹੈ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝੱਟੀ ਹੈ। ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਹੈ। ਅਲਾਹੀ ਬਾਣੀ ਦਾ ਨਿਤਨੇਮ ਔਰ ਸ੍ਰੀ ਆਸਾ ਜੀ ਕੀ ਵਾਰ ਦਾ ਕੀਰਤਨ ਆਪ ਜੀ ਨੇ ਸ਼੍ਰਵਣ ਕੀਤਾ ਹੈ। ਹੁਣ ਕੋਈ ਸਮਾਂ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਆਪਣੇ ਸੋਹਣੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸਰਬੱਤ ਸੰਗਤ ਲਈ ਸਾਂਝਾ ਹੁਕਮ ਫੁਰਮਾਨ ਕੀਤਾ ਮਹਾਰਾਜ ਜੀ ਨੇ, ਜੋ ਆਪ ਜੀ ਨੇ ਸ਼੍ਰਵਣ ਕੀਤਾ ਹੈ ਔਰ ਸਕਰੀਨ 'ਤੇ ਦਰਸ਼ਨ ਕਰ ਰਹੇ ਹੋ। ਸੱਚੇ ਪਾਤਸ਼ਾਹ ਮਿਹਰ ਕਰਨ, ਜਿਉਂ ਬੁਲਾਏ ਤਿਉਂ ਬੋਲੀਏ, ਜਿਉਂ ਜਾਂ ਆਪ ਬੁਲਾਏ ਸੋਏ। ਅੱਜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦਾ ਗੁਰਤਾ ਗੱਦੀ 'ਤੇ ਬਿਰਾਜਣ ਦਾ ਸ਼ੁਭ ਪਵਿੱਤਰ ਦਿਹਾੜਾ ਹੈ। ਸੋ ਸੱਚੇ ਪਾਤਸ਼ਾਹ ਜੀ ਦੇ ਕੁਛ ਕੌਤਕਾਂ ਦੀ ਸਾਂਝ ਆਪ ਸੰਗਤਾਂ ਨਾਲ ਪਾਈ ਜਾਏਗੀ। ਮੇਰੀ ਅਤੇ ਆਪਣੀ ਹਾਜ਼ਰੀ ਗੁਰਚਰਨਾਂ 'ਚ ਮਨ ਕਰਕੇ

ਧਨਾਸਰੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਰਚਣਹਾਰ ਸਤਿਗੁਰੂ ਪਰਉਪਕਾਰੀ ਸਤਿਗੁਰੂ ਜਿਨ੍ਹਾਂ ਨੇ ਸਾਡੇ 'ਤੇ ਮਹਾਨ ਤਰਸ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਜੀ ਰੂਪੀ ਮਹਾਨ ਜਹਾਜ਼ ਸਾਨੂੰ ਬਖਸ਼ਿਆ ਹੈ। ਦੋਹੇ ਤਾ ਬਾਣੀ ਕਾ ਬੋਹੇ ਥਾ ਸਤਿਗੁਰੂ ਜੀ, ਔਰ ਐਸਾ ਭੋਜਨ ਦਾ ਥਾਲ ਸਾਨੂੰ ਪਰੋਸਿਆ ਸੱਚੇ ਪਾਤਸ਼ਾਹ ਜੀ ਨੇ, ਜਿਸ ਵਿੱਚ ਨਾਮ ਬਾਣੀ ਸਿਮਰਨ ਭਜਨ ਬੰਦਗੀ ਸੇਵਾ ਸਿਮਰਨ ਦੇ 36 ਤਰ੍ਹਾਂ ਦੇ ਭੋਜਨ ਹਨ, ਜਿਸ ਨੂੰ ਖਾ ਕੇ ਜਿਸ ਨੂੰ ਪਚਾ ਕੇ ਤੇ ਅਸੀਂ ਆਤਮਕ ਆਨੰਦ ਲੈ ਸਕਦੇ ਹਾਂ। ਇਹ ਵਸਤ ਤਜੀ ਨਹਿਜਾਈ ਨਿਤ ਨਿਤ ਰਾਖੋ ਰਤਾਰੋ, ਇਹ ਐਸਾ ਭੋਜਨ ਹੈ ਜਿਹਨੂੰ ਕਦੇ ਵੀ ਤਿਆਗਿਆ ਨਹੀਂ ਜਾ ਸਕਦਾ। ਐਸੇ ਦੀਨ ਦਿਆਲ ਸਤਿਗੁਰੂ ਜੀ, ਅਰਜੁਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ, ਪੰਜਵੇਂ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ, ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਇਹ ਅੱਜ ਦਾ ਹੁਕਮਨਾਮਾ 671 ਔਰ 672 ਅੰਗ 'ਤੇ ਸੁਸ਼ੋਭਿਤ ਹੈ। ਰਹਾਉ ਦੀ ਇਸ ਪਵਿੱਤਰ ਸ਼ਬਦ ਦੀ ਪੰਕਤੀ ਹੈ, ਜੀ ਕੀ ਇੱਕ ਹੀ ਪੈਮਾਨੀ, ਜੋ ਜੀਵ ਦੀ ਅੰਤਰ ਆਤਮੇ ਦੀ ਵੇਦਨ ਹੈ, ਅਰਦਾਸ ਹੈ, ਅੰਦਰੋਂ ਦਿਲੋਂ ਜੁੜ ਕੇ ਕੀਤੀ ਅਰਦਾਸ ਹੈ, ਇੱਕ ਪਰਮਾਤਮਾ ਦੇ ਅੱਗੇ ਕੀਤੀ ਅਰਦਾਸ ਹੈ, ਪਰਮਾਤਮਾ ਨੇ ਮੰਨ ਲਈ। ਹੋਰ ਜਿੰਨੇ ਮਰਜ਼ੀ ਕੋਈ ਯਤਨ ਕਰ ਲਵੇ, ਜਿੰਨੇ ਮਰਜ਼ੀ ਕੋਈ ਸਾਧਨ ਕਰ ਲਵੇ, ਤਿਲ ਜਿੰਨੀ ਕੀਮਤ ਨਹੀਂ ਪੈਂਦੀ ਉਹਨਾਂ ਦੀ ਵਾਹਿਗੁਰੂ ਦੇ ਦਰ 'ਤੇ। ਜਿਸ ਕਾ ਤਨ, ਜਿਸ ਪਰਮਾਤਮਾ ਨੇ ਸਾਨੂੰ ਤਨ ਦਿੱਤਾ ਹੈ, ਇਹ ਸਰੀਰ ਦਿੱਤਾ ਸਾਨੂੰ, ਰਮਈਆ ਕੇ ਗੁਣਚੇਤ ਪ੍ਰਾਨੀ, ਕਮਨ ਮੂਲ ਤੇ ਕਮਨ ਦ੍ਰਟਾਨੀ, ਜਿਨ ਤੂੰ ਸਾਜ ਸਵਾਰ ਸਿੰਗਾਰਿਆ, ਗਰਭ ਅਗਨ ਮੈਂ ਜਿਨੇ ਉਬਾਰਿਆ, ਜਿਸ ਵਾਹਿਗੁਰੂ ਨੇ ਸਾਨੂੰ ਸਾਜਿਆ ਸਵਾਰਿਆ ਬਣਾਇਆ, ਸੋਹਣੇ ਅੰਗ ਪਤੰਗ ਦਿੱਤੇ, ਕਿਸ ਮੂਲ ਤੋਂ ਸਾਡਾ ਸੋਹਣਾ ਸਰੀਰ ਬਣਾ ਦਿੱਤਾ। ਸੋ ਐਸਾ ਜਿਹੜਾ ਵਾਹਿਗੁਰੂ ਪਰਮਾਤਮਾ ਹੈ, ਉਸੇ ਨੇ ਹੀ ਸਾਨੂੰ ਜੀਆਂ ਨੂੰ ਤਨ ਦਿੱਤੇ ਨੇ, ਸਰੀਰ ਦਿੱਤੇ ਹਨ। ਇਹ ਆਤਮਾ ਦੇ ਰਹਿਣ ਦਾ ਇੱਕ ਘਰ ਹੈ, ਔਰ ਮਨ ਦਿੱਤਾ ਵਾਹਿਗੁਰੂ ਨੇ, ਧਨ ਦਿੱਤਾ ਪਰਮਾਤਮਾ ਨੇ, ਸਾਰਾ ਕੁਛ ਵਾਹਿਗੁਰੂ ਦਾ ਦਿੱਤਾ ਹੈ ਭਾਈ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸਾਰਾ ਧਨ ਵੀ ਉਹਦਾ ਹੀ, ਉਹ ਸਰੀਰ ਦਿੱਤਾ ਉਹਨੇ। ਪਰਮਾਤਮਾ ਦੇ ਦਿੱਤੇ ਸਰੀਰ ਦੇ ਨਾਲ ਅਸੀਂ ਧਨ ਦੀ ਕਮਾਈ ਕਰਦੇ ਹਾਂ, ਸੋਚ ਕੇ ਵਿਚਾਰ ਕੇ ਕਿਹੜੀ ਚੀਜ਼ 'ਚ ਲਾਭ ਹੈ, ਕਿਹੜੀ ਚੀਜ਼ 'ਚ ਨੁਕਸਾਨ ਹੈ, ਘਾਟਾ ਵਾਧਾ ਵਿਚਾਰ ਕੇ ਫਿਰ ਅਸੀਂ ਧਨ ਕਮਾਉਂਦੇ ਹਾਂ, ਅਤੇ ਧਨ ਵੀ ਸਰੀਰ ਦੁਆਰਾ ਹੀ ਕਮਾਇਆ ਜਾਂਦਾ। ਇਹ ਸਾਰਾ ਕੁਛ ਪਰਮਾਤਮਾ ਦਾ। ਸੋਈ ਸੁਘੜਾ ਸੁਜਾਨੀ, ਸੋਈ ਦਾ ਅਰਥ ਉਹ ਵਾਹਿਗੁਰੂ ਹੀ, ਸੁਗੜ ਦਾ ਅਰਥ ਹੈ ਸ੍ਰੇਸ਼ਟ, ਘਾੜਤਾ ਨੂੰ ਘੜਨ ਵਾਲਾ, ਸੁਜਾਨੀ ਦਾ ਅਰਥ ਹੈ ਸਿਆਣਾ ਹੈ। ਪਰਮਾਤਮਾ ਨੇ ਆਦਿ ਕਾਲ ਤੋਂ ਸ੍ਰਿਸ਼ਟੀ ਸਾਜੀ ਹੈ, ਔਰ ਮਨੁੱਖ ਦੀ ਘਾੜਤ ਸਭ ਤੋਂ ਸੁੰਦਰ ਘੜੀ ਵਾਹਿਗੁਰੂ ਨੇ। ਕੁਝ ਵਿਗਿਆਨਕ ਤੱਤ ਕਹਿੰਦੇ ਨੇ ਬਾਂਦਰ ਤੋਂ ਬੰਦਾ ਬਣਿਆ, ਅਤੇ ਜੇ ਇਹ ਸੋਚ ਲਈਏ ਤਾਂ ਜਿਹੜੇ ਹੁਣ ਬਾਂਦਰ ਨੇ ਇਹ ਕਦੋਂ ਬੰਦੇ ਬਣਨੇ ਆ, ਇਹ ਗਲਤ ਹੈ। ਵਾਹਿਗੁਰੂ ਨੇ ਮਨੁੱਖ ਮਨੁੱਖ ਹੀ ਬਣਾਇਆ, ਬਾਂਦਰ ਬਾਂਦਰ ਹੀ ਬਣਾਏ, ਬਾਂਦਰ ਬਾਂਦਰ ਹੀ ਰਹਿਣਗੇ। ਇਹ ਥੋੜ੍ਹਾ ਜਿਹੜੇ ਬਾਂਦਰ ਉੱਡ ਫਿਰਦੇ ਜੰਗਲਾਂ ਦੇ ਸਜੀ ਸਜੀ ਸਜੀ ਸਜੀ ਵਿਕਾਸ ਕਰਨਗੇ ਅਤੇ ਵੀ ਬੰਦੇ ਬਣ ਜਾਣਗੇ ਨਹੀਂ ਪਿਆਰਿਓ। ਕੁਦਰਤ ਨੇ ਜੋ ਕੁਛ ਰਚਿਆ ਹੈ ਇੱਕ ਵਾਰ ਹੀ ਰਚ ਦਿੱਤਾ ਵਾਹਿਗੁਰੂ ਨੇ, ਤਾਂ ਗੁਰੂ ਜੀ ਮਿਹਰ ਕਰਦੇ ਨੇ ਕਿ ਉਹ ਪਰਮਾਤਮਾ ਹੀ ਹੈ ਜਿਹਨੇ ਸੋਹਣੀ ਕਾੜਤ ਘੜੀ ਹੈ ਜੀਆਂ ਦੀ। ਕਿੰਨੇ ਸੋਹਣੇ ਮੋਰ ਬਣਾਏ ਨੇ, ਤੋਤੇ ਬਣਾਏ ਨੇ, ਹੋਰ ਐਸੇ ਐਸੇ ਪੰਛੀ, ਹੈਰਾਨ ਰਹਿ ਜਾਈਦਾ। ਮੀਂਹ ਪਵੇ, ਧੁੱਪ ਲੱਗੇ, ਕੁਛ ਵੀ ਹੋਵੇ, ਉਹਨਾਂ ਦਾ ਰੰਗ ਨਹੀਂ ਉੜਦਾ, ਜਿਉਂ ਦਾ ਤਿਉਂ ਰੰਗ ਉਹਨਾਂ ਦਾ ਰਹਿੰਦਾ। ਕਿੰਨੇ ਕਿੰਨੇ ਸੁੰਦਰ ਪੰਛੀ ਨੇ, ਸਾਡੇ ਸਰੀਰ ਦੀ ਕਿੰਨੀ ਸੋਹਣੀ ਘਾੜਤ ਘੜੀ ਹੈ, ਅੰਗ ਪਤੰਗ ਨੈਣ ਨਕਸ਼ ਕਿੰਨੇ ਸੁੰਦਰ ਦਿੱਤੇ ਨੇ। ਜਿੱਥੇ ਲੋੜ ਉੱਥੇ ਰੋਮ ਪੈਦਾ ਕੀਤੇ ਵਾਹਿਗੁਰੂ ਨੇ, ਜਿੱਥੇ ਨਹੀਂ ਲੋੜ ਉੱਥੇ ਨਹੀਂ ਪੈਦਾ ਕੀਤੇ ਪਿਆਰਿਓ।
इंसान सोच लैंदा कि परमात्मा ने सही नहीं किया, असी बड़े सियाने हाँ, ब्यूटी पार्लर खोल ले गए, अकल नहीं आई परमात्मा नूं इत्थे रूम क्यों पैदा कर दते, इत्थे क्यों नहीं किते। उहदी रचना प्यारे उन्हें जिथे जिथे जो जो कुछ बनाउणा सी परमात्मा ने सही बनाया। उहदी इयानत विच खियानत नहीं करनी चाहीदी वाहिगुरू दे। इसलिए सुगड़ दा अर्थ है सो श्रेष्ठ, ते घड़ दा अर्थ घड़ तकड़नी, सोहनी सोहनी घड़ तकड़ी वाहिगुरू ने। साडे नेत्र उच्चे थां ते ला दिते वाहिगुरू ने, दूर तक वेख सकीए, कन्न साडे उच्चे ला दिते दूर तक सुन सकीए, साडा मुख मूँह उच्चे थां ते लाता आवाज़ साडी दूर जाए, नासकां उत्ते ला दित्तियां वाहिगुरू ने तां कि घट्टा मिट्टी तो बचा रहे, थल्यों जिहड़ी बदबू आदि है ये साडे कन्न तक नक तक ना पहुँचे। सिर कीनो मेरा बाणी च लिखिया है, जिहड़ा साडा सिर है ये श्रोमणी बना दिता, माला फेरदे हो ਤੇ ਮਾਲਾ ਦੇ ਜੇ ਕਿ ਮਣਕਾ ਦਾ ਹੈ ਮੇਰੂ ਮਣਕਾ ਸਭ ਤੋਤੇ। ਇੱਦਾਂ ਸਾਡੇ ਸਰੀਰ ਦੇ ਵਿੱਚ ਪਰਮਾਤਮਾ ਨੇ ਸਾਰੇ ਅੰਗ ਪਤੰਗ ਬਣਾਏ ਨੇ, ਅਤੇ ਜਿਹੜਾ ਸਿਰ ਹੈ ਸਭ ਤੋਂ ਸਰੋਮਣੀ ਬਣਾ ਦਿੱਤਾ, ਸੁਮੇਰ ਪਰਬਤ ਵਾਂਗ। ਇਸ ਵਾਸਤੇ ਉਹਨੇ ਘਾੜਤ ਬਹੁਤ ਸੁੰਦਰ ਘੜੀ। ਪਰਮਾਤਮਾ ਨੇ ਇਸਤਰੀ ਅਤੇ ਮਰਦ ਦੇ ਵਿੱਚ ਫਰਕ ਰੱਖਿਆ, ਮੇਲ ਅਤੇ ਫੀਮੇਲ ਬਣਾਏ ਵਾਹਿਗੁਰੂ ਨੇ। ਮੋਰ ਦੀ ਸੁੰਦਰਤਾ ਆਪਣੀ ਹੈ, ਮੋਰਨੀ ਦੀ ਸੁੰਦਰਤਾ ਆਪਣੀ ਹੈ, ਸ਼ੇਰ ਦਾ ਆਪਣਾ ਰੂਪ ਹੈ, ਸ਼ੇਰਨੀ ਦਾ ਇੱਕ ਵੱਖਰਾ ਰੂਪ ਹੈ। ਇੱਦਾਂ ਪਰਮਾਤਮਾ ਨੇ ਮਰਦ ਬਣਾਏ ਨੇ, ਮਰਦ ਨੂੰ ਮਰਦ ਰਹਿਣਾ ਚਾਹੀਦਾ ਪਿਆਰਿਓ। ਸ਼ੇਰ ਕਿਤੇ ਵੇਖੇ ਜਾ ਕੇ ਨਾਈਆਂ ਦੀ ਦੁਕਾਨ 'ਤੇ ਬਹਿੰਦੇ ਹੋਣ, ਸ਼ੇਰ ਨੂੰ ਕੋਈ ਪਿਆਰੇ ਵੇਖੋ, ਜੇ ਉਹਦੇ ਕੋਈ ਵਾਲ ਆਦਿ ਧੋਣ ਦੇ ਕੱਟ ਦੇਵੇ ਤਾਂ ਉਹਦੀ ਕੀ ਸੋਭਾ ਰਹੇਗੀ, ਉਹ ਸ਼ੇਰਨੀ ਫਿਰ ਤੋਂ ਪਿਆਰਿਓ ਸ਼ੇਰਨੀ ਦਾ ਰੂਪ ਹੀ ਬਣ ਗਿਆ। ਸ਼ੇਰ ਦਾ ਰੂਪ ਵੱਖਰਾ ਪਰਮੇਸ਼ਰ ਨੇ ਬਣਾਇਆ ਹੈ, ਸ਼ੇਰਨੀ ਦਾ ਵੱਖਰਾ, ਮੋਰ ਦੇ ਸੋਹਣੇ ਪੰਖ ਬਣਾਏ ਨੇ, ਮੋਰਨੀ ਦਾ ਵੱਖਰਾ ਰੂਪ ਬਣਾਇਆ। ਜਿਨ੍ਹਾਂ ਨੂੰ ਤਾਂ ਪਰਮਾਤਮਾ ਨੇ ਦਿੱਤੇ ਸੁੰਦਰ ਦਾੜੇ, ਸਾਂਭ ਨਾ ਸਕੇ। ਕਦੇ ਕਦੇ ਕਦਾਚਿਤ ਕਿਸੇ ਵਿਅਕਤੀ ਨੂੰ ਦਾੜੀ ਨਹੀਂ ਆਉਂਦੀ। ਉਮਰ ਹੋ ਗਈ ਸਤਸੰਗੀਓ 15-20-25 ਸਾਲ ਦੀ, ਦਾੜਾ ਨਹੀਂ ਆਇਆ, ਚਿੰਤਾ ਲੱਗ ਗਈ। ਫਿਰ ਉਹ ਦਵਾਈਆਂ ਦਾਲੇ ਹੋ ਜਾਂਦਾ, ਦਵਾਈਆਂ ਦਾਲੇ, ਕੋਈ ਦਵਾਈ ਮਿਲ ਜਾਏ, ਕੋਈ ਐਸੀ ਦਵਾਈ ਮਿਲ ਜਾਏ ਜਿਹਦੇ ਨਾਲ ਮੈਨੂੰ ਕੇਸ ਦਾੜਾ ਆ ਜਾਏ। ਲੋਕ ਮਖੌਲ ਕਰਦੇ ਨੇ, ਜਿਨ੍ਹਾਂ ਨੂੰ ਦਾੜੇ ਆ ਗਏ ਉਹ ਨਾਈਆਂ ਦੁਆਲੇ। ਸਤਸੰਗੀਓ ਇਹ ਇਨਸਾਨ ਦੀ ਐਸੀ ਸੋਚ ਬਣ ਗਈ ਕਿ ਕੁਦਰਤ ਨੇ ਜੋ ਕੁਛ ਬਣਾਇਆ ਉਹਨੂੰ ਇਹ ਪ੍ਰਮਾਣ ਨਹੀਂ ਕਰ ਰਿਹਾ। ਅਤੇ ਗੁਰੂ ਜੀ ਮਿਹਰ ਕਰਦੇ ਨੇ ਕਿ ਉਹ ਸੋਹਣੀਆਂ ਕਾੜਤਾ ਕੱਢਣ ਵਾਲਾ, ਜਿੱਥੇ ਜਿੱਥੇ ਅੰਗ ਪਤੰਗ ਉਹਨੇ ਲਾਏ ਨੇ, ਸੋਚ ਕੇ ਲਾਏ ਵਾਹਿਗੁਰੂ ਨੇ। ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ, ਤਿੰਨ ਹੀ ਦਾ ਅਰਥ ਉਸੇ ਵਾਹਿਗੁਰੂ ਨੇ ਹੀ ਸੁਣਿਆ ਦਾ ਭਾਵ ਸੁਣ ਲਿਆ, ਦੁੱਖ ਸਾਡੇ ਦੁੱਖ ਦੀ ਪੀੜਾ ਸੁਣਦਾ ਪਿਆਰਿਓ। ਕੋਈ ਦੁੱਖ ਆਵੇ ਤਾਂ ਵਾਹਿਗੁਰੂ ਅੱਗੇ ਅਰਦਾਸਾਂ ਕਰਦੇ ਹਾਂ, ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ, ਤਿੰਨੇ ਤਾਪਾਂ ਨੂੰ ਨਿਵਾਰਨ ਵਾਲਾ, ਦੁੱਖਾਂ ਨੂੰ ਨਾਸ਼ ਕਰਨ ਵਾਲਾ ਸੁੱਖ ਦਾ ਦਾਤਾ ਵਾਹਿਗੁਰੂ। ਉਸ ਪਰਮਾਤਮਾ ਨੇ ਹੀ ਦੁੱਖ ਸਮੇਂ ਸਾਡੀ ਅਰਦਾਸ ਸੁਣੀ ਹੈ, ਸੁੱਖ ਅਤੇ ਸੁੱਖਾਂ ਦੇ ਵਿੱਚ ਵੀ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ, ਵਾਹਿਗੁਰੂ ਤੂੰ ਯਾਦ ਰਵੇਂ। ਤੋ ਬਿਦਨੀ ਕੀ ਖਟਾਨੀ, ਤੋ ਦਾ ਅਰਥ ਤਾਂ, ਬਿਦ ਦਾ ਅਰਥ ਵਿਧੀ, ਨੀਕੀ ਦਾ ਅਰਥ ਸੋਹਣੀ, ਖਟਾਨੀ ਦਾ ਅਰਥ ਜ਼ਿੰਦਗੀ ਦੀ, ਜਿਉਣ ਦੀ। ਸੋ ਜਿਹੜੀ ਮਰਿਆਦਾ ਹੈ, ਤਰੀਕਾ ਸੋਹਣਾ ਬਣ ਗਿਆ। ਜਦੋਂ ਅਸੀਂ ਵਾਹਿਗੁਰੂ ਨਾਲ ਜੁੜ ਜਾਈਏ, ਦੁੱਖ ਸੁੱਖ ਦੇ ਵੇਲੇ ਪਰਮਾਤਮਾ ਨੂੰ ਚੇਤੇ ਰੱਖੀਏ, ਅਤੇ ਸੋਹਣੀ ਵਿਧੀ ਬਣ ਗਈ ਇਸ ਜੀਵਨ ਦੀ, ਸੋਹਣਾ ਜੀਵਨ ਬਤੀਤ ਹੋ ਰਿਹਾ। ਸਤਸੰਗੀਓ ਜੀ ਕੀ ਇੱਕੈ ਹੀ ਪੈਮਾਨੀ, ਜੀਵ ਆਤਮਾ ਦੀ ਅੰਦਰੋਂ ਜੁੜ ਕੇ ਕੀਤੀ ਹੋਈ ਅਰਦਾਸ ਇੱਕ ਪਰਮਾਤਮਾ ਦੇ ਦਰ 'ਤੇ ਪ੍ਰਮਾਣ ਹੋ ਜਾਂਦੀ ਪਿਆਰਿਓ। ਦੇਵਤਿਆਂ ਦੀ ਸਭਾ ਲੱਗੀ ਸੀ, ਦੇਵਤਿਆਂ ਦੀ ਸਭਾ ਦੇ ਵਿੱਚ ਇੱਕ ਬੀਬੀ ਗਾਇਕ ਗਾਉਂਦੀ ਸੀ, ਸੰਗੀਤ ਦੇ ਨਾਲ ਜਿਹੜਾ ਸੀ ਇਹ ਮਨੋਰੰਜਨ ਕਰਦੀ ਸੀ ਦੇਵਤਿਆਂ ਦਾ। ਉਹਦੇ ਮਨ 'ਚ ਮਾਣ ਬੜਾ ਆ ਗਿਆ, ਮੇਰਾ ਗਲਾ ਬੜਾ ਰਸੀਲਾ, ਸੋਹਣਾ ਰੂਪ ਮੈਨੂੰ ਦਿੱਤਾ ਪਰਮਾਤਮਾ ਨੇ। ਇੱਕ ਦਿਨ ਦੇਵਤਿਆਂ ਦੇ ਗੁਰੂ ਬ੍ਰਹਿਸਪਤ ਜੀ ਆ ਗਏ, ਦੇਵਤਿਆਂ ਦੇ ਗੁਰੂ ਬ੍ਰਹਿਸਪਤ, ਦੇਵਤਿਆਂ ਦਾ ਰਾਜਾ ਇੰਦਰ,
ਦੇਵਤਿਆਂ ਦਾ ਗੁਰੂ ਬ੍ਰਹਿਸਪਤ। ਬ੍ਰਹਿਸਪਤ ਹੀ ਆਏ ਤੇ ਸਭਾ ਸਾਰੇ ਖੜੇ ਹੋ ਗਏ, ਬ੍ਰਹਮਾ ਵਿਸ਼ਨੂੰ ਸ਼ਿਵ ਇੰਦਰ ਸਾਰੇ ਖਲੋ ਗਏ। ਖਲੋਣਾ ਹੁੰਦਾ ਮਰਯਾਦਾ ਪਿਆਰੇ, ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਆ ਹੋਣਾ, ਆਪਾਂ ਸਾਰੇ ਖਲੋ ਜਾਂਦੇ ਹਾਂ। ਪਰ ਜਿਹੜੀ ਇਹ ਗਾਉਣ ਵਾਲੀ ਸੀ ਖਲੋਤੀ ਨਹੀਂ, ਇਹ ਬੈਠੀ ਰਹੀ। ਇਹਨੂੰ ਮਾਣ ਸੀ ਆਪਣੇ 'ਤੇ ਕਿ ਮੈਂ ਮਨੋਰੰਜਨ ਕਰਦੀ ਦੇਵਤਿਆਂ ਦਾ, ਸੋਹਣਾ ਰੂਪ ਦਿੱਤਾ ਮੈਨੂੰ, ਗਲਾ ਬੜਾ ਸੁੰਦਰ ਹੈ। ਬ੍ਰਹਿਸਪਤ ਜੀ ਨੇ ਵੇਖਿਆ ਕਿ ਬਾਕੀ ਤਾਂ ਸਾਰੇ ਖਲੋ ਗਏ, ਇਹ ਨਹੀਂ ਖੜੀ ਹੋਈ। ਪਹਿਲਾਂ ਮਨ 'ਚ ਵਿਚਾਰ ਕੀਤੀ, ਕੋਈ ਨਹੀਂ ਜੇ ਨਹੀਂ ਖਲੋਤੀ ਮੇਰਾ ਕੀ ਘੱਟ ਗਿਆ। ਹੁਣ ਪਿਆਰਿਓ, ਆਪਾਂ ਗੁਰੂ ਦਾ ਸਤਿਕਾਰ ਕਰਦੇ ਹਾਂ, ਜੇ ਨਾ ਕਰਾਂਗੇ ਤਾਂ ਗੁਰੂ ਦਾ ਕੀ ਘੱਟ ਜਾਣਾ, ਘਾਟਾ ਸਾਨੂੰ ਹੈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ, ਜੇ ਸਾਰੀ ਦੁਨੀਆਂ ਮਿਲ ਕੇ ਰੱਬ ਨੂੰ ਚੰਗਾ ਚੰਗਾ ਕਹਿਣ ਲੱਗ ਪਏ, ਉਹ ਵਧਣਾ ਨਹੀਂ। ਜੇ ਸਾਰੀ ਦੁਨੀਆਂ ਵਾਹਿਗੁਰੂ ਦੀ ਗੁਰੂ ਦੀ ਨਿੰਦਿਆ ਕਰਨ ਲੱਗ ਪਏ, ਗੁਰੂ ਦਾ ਘਟਣਾ ਕੁਛ ਨਹੀਂ, ਸਾਡਾ ਨੁਕਸਾਨ ਹੈ ਪਿਆਰਿਓ। ਹੁਣ ਬ੍ਰਹਿਸਪਤ ਜੀ ਨੇ ਵਿਚਾਰਿਆ ਕਿ ਮਰਯਾਦਾ ਵਿਗੜ ਜਾਏਗੀ, ਅੱਜ ਇਹ ਨਹੀਂ ਖਲੋਤੀ ਕੱਲ੍ਹ ਨੂੰ ਹੋਰ ਨਹੀਂ ਕੋਈ ਖਲੋਏਗਾ। ਉਹਨਾਂ ਨੇ ਬਚਨ ਕੀਤੇ, ਕਹਿੰਦੇ ਤੂੰ ਸਵਰਗ ਵਿੱਚ ਰਹਿਣ ਦੇ ਲਾਇਕ ਨਹੀਂ, ਤੈਨੂੰ ਮਾਣ ਬੜਾ ਹੰਕਾਰ ਬੜਾ, ਜਾ ਮਾਤ ਲੋਕ ਉੱਤੇ ਟੇਢੀ ਜੂਨ 'ਚ ਪਏ, ਚਰਨੀ ਟੈਪੀ ਮਾਰੇ, ਮੇਰੇ ਤੋਂ ਹੋ ਗਈ ਭੁੱਲ, ਮੈਨੂੰ ਬਖਸ਼ ਦਿਓ, ਕਿਰਪਾ ਕਰ ਦਿਓ ਮੇਰੇ 'ਤੇ ਮਹਾਰਾਜ, ਬਹੁਤ ਅਵੱਗਿਆ ਹੋ ਗਈ, ਭੁੱਲ ਹੋ ਗਈ। ਕਹਿਣ ਲੱਗੇ ਛੇਵੇਂ ਗੁਰੂ ਗੁਰੂ ਨਾਨਕ ਦੇਵ ਦਾ ਛੇਵਾਂ ਰੂਪ ਆਉਣਗੇ, ਤੇਰਾ ਉਦਾਰ ਕਰਨਗੇ। ਛੇਵੇਂ ਪਾਤਸ਼ਾਹ ਨੇ ਜਦੋਂ ਪ੍ਰਕਾਸ਼ ਲਿਆ ਤੇ ਸਰੀਕਾਂ ਦੇ ਵਿੱਚ ਚਿੰਤਾ ਵਿਆਪ ਗਈ। ਗੁਰੂ ਅਰਜਨ ਦੇਵ ਸਾਹਿਬ ਦਾ ਭਰਾਤਾ ਗੁਰੂ ਹਰਗੋਬਿੰਦ ਸਾਹਿਬ ਦਾ ਤਾਇਆ ਪ੍ਰਿਥੀ ਚੰਦ, ਉਹਦੀ ਘਰਵਾਲੀ ਕਰਮੋਂ, ਉਹ ਸੋਚਦੇ ਕਿ ਸਾਡੇ ਘਰ ਪੁੱਤ ਹੋਇਆ ਹੈ ਮਿਹਰਬਾਨ, ਅਤੇ ਗੁਰੂ ਜੀ ਮਹਾਰਾਜ ਬੜਾ ਪਿਆਰ ਕਰਦੇ, ਮਾਤਾ ਗੰਗਾ ਬੜਾ ਪਿਆਰ ਕਰਦੇ ਉਸ ਮਿਹਰਬਾਨ ਨੂੰ। ਸਤਿਗੁਰਾਂ ਦੇ ਆਨੰਦ ਕਾਰਜ ਹੋਏ ਨੂੰ ਬਹੁਤ ਸਮਾਂ ਹੋ ਗਿਆ, ਸਾਲ ਦੋ ਸਾਲ ਚਾਰ ਪੰਜ ਦਸ ਸਾਲ ਲੰਘ ਗਏ, ਕੋਈ ਔਲਾਦ ਨਹੀਂ। ਸਰੀਕ ਸੋਚਦੇ ਨੇ ਕਿ ਇਹਨਾਂ ਦੇ ਘਰ ਪੁੱਤ ਹੋਣਾ ਨਹੀਂ, ਸਾਡੇ ਪੁੱਤ ਨੂੰ ਤਾਂ ਲਾਡ ਪਿਆਰ ਕਰਦੇ ਨੇ, ਚੰਗੇ ਗਹਿਣੇ ਬਣਾ ਕੇ ਦਿੰਦੇ ਹੈ, ਕੱਪੜਾ ਲੀੜਾ ਸੋਹਣਾ ਖਾਣ ਨੂੰ ਸੋੜਾ ਦਿੰਦੇ ਹੈ, ਸਾਡੇ ਪੁੱਤ ਨੂੰ ਗੁਰਤਾ ਗੱਦੀ ਦੇਣਗੇ ਇਹ। ਪਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੋ ਗਿਆ ਤਾਂ ਚਿੰਤਾ ਵਿਆਪ ਗਈ। ਕਰਮੋ ਕਹਿੰਦੀ ਕਿ ਤੂੰ ਝੂਠਾ ਗੁਰੂ ਹੈ, ਤੂੰ ਕਹਿੰਦਾ ਸੀ ਇਹਨਾਂ ਘਰ ਪੁੱਤ ਹੋਣਾ ਨਹੀਂ, ਇਹ ਤਾਂ ਹੋ ਗਿਆ। ਕਹਿੰਦਾ ਕੋਈ ਨਹੀਂ, ਜੇ ਹੋ ਗਿਆ ਤਾਂ ਆਪਾਂ ਇਲਾਜ ਕਰ ਲੈਂਦੇ ਹਾਂ। ਉਹਨੇ ਫਿਰ ਆਪਣੇ ਜਿਹੜੇ ਸੀ ਏਜੰਟ ਉਹਨਾਂ ਨੂੰ ਛੱਡਿਆ, ਭਾਈ ਪਤਾ ਕਰੋ। ਕਰਦਿਆਂ ਕਰਦੇ ਇੱਕ ਦਾਈ ਲੱਭੀ, ਦਾਈ ਜਿਹੜੀ ਬੱਚਿਆਂ ਨੂੰ ਜਨਮ ਦੇਣ ਦਾ ਕਰਮ ਕਰਦੀ ਹੈ, ਉਹ ਲੱਭੀ। ਉਹਨੂੰ ਫਿਰ ਸੱਦਿਆ ਪ੍ਰਿਥੀ ਚੰਦ ਨੇ ਅਤੇ ਉਹਨੂੰ ਪੈਸੇ ਦਿੱਤੇ ਐਡਵਾਂਸ, ਵੀ ਆਹ ਬੀਬੀ ਇੰਨੇ ਲੈ ਲਾ ਅਤੇ ਜਿੱਦਣ ਕਾਰਜ ਹੋ ਗਿਆ ਅਤੇ ਇੰਨੇ ਹੋਰ ਦੇਵਾਂਗੇ। ਇੱਕ ਜ਼ਹਿਰ ਦਿੱਤਾ ਬੜਾ ਤੇਜ਼ ਸੰਖੀ ਆ, ਇਹ ਬੀਬੀ ਕੋਲ ਰੱਖ ਲਾ ਅਤੇ ਦਾਲ ਆ ਕੇ ਅਤੇ ਸਾਡੇ ਸਰੀਕ ਗੁਰੂ ਅਰਜਨ ਦੇਵ ਦਾ ਜਿਹੜਾ ਨਵਾਂ ਬੱਚਾ ਜਨਮਿਆ ਨਾ, ਕੁਝ ਹੀ ਦਿਨ ਦਾ, ਉਹਨੂੰ ਖਤਮ ਕਰ ਦੇ। ਪਰ ਉਹ ਵਿਚਾਰ ਆ ਗਈ, ਆ ਕੇ ਸਤਸੰਗੀ ਉਹ ਸੰਗਤ ਦੇ ਵਿੱਚ ਬਹਿ ਗਈ। ਹੁਣ ਸੰਗਤ 'ਚ ਕੋਈ ਆ ਕੇ ਬਹਿ ਸਕਦਾ? ਉੱਧਰ ਗੁਰੂ ਹਰਗੋਬਿੰਦ ਸਾਹਿਬ ਜੀ ਮਾਰੇ ਕੁਝ ਦਿਨਾਂ ਦੇ ਨੇ, ਅਤੇ ਮਨ 'ਚ ਵਿਚਾਰ ਕੀਤੀ ਜੀਆਂ ਦਾ ਭਲਾ ਕਰਨ ਲੱਗ ਪਈ, ਇਸੇ ਕੰਮ ਨੂੰ ਆਏ ਹਾਂ, ਵਿਛੜੀਆਂ ਸਰਾਪੀਆਂ ਰੂਹਾਂ ਦਾ ਭਲਾ ਕਰਨਾ ਹੁੰਦਾ ਪੀਰਾਂ ਪੈਗੰਬਰਾਂ ਨੇ। ਸੋ ਛੇਵੇਂ ਪਾਤਸ਼ਾਹ ਨੇ ਵਿਚਾਰ ਕੀਤੀ ਕਿ ਜੀਆਂ ਦਾ ਭਲਾ ਕਰਨ ਲੱਗ ਪਈ, ਇਹ ਮਹਾਰਾਜ ਨੇ ਦੁੱਧ ਪੀਣਾ ਛੱਡਤਾ, ਮਾਤਾ ਗੰਗਾ ਜੀ ਦਾ ਦੁੱਧ ਨਹੀਂ ਲੈਂਦੇ। ਮਾਤਾ ਗੰਗਾ ਜੀ ਨੇ ਬੜੇ ਯਤਨ ਕੀਤੇ, ਦੁੱਧ ਲੈਂਦੇ ਹੀ ਨਹੀਂ, ਚਿੰਤਾ ਵਾ ਵਿਆਪ ਗਈ। ਹੁਣ ਸੁਭਾਅ ਹੁੰਦਾ ਸਾਡਾ, ਆਪਾਂ ਹਰੇਕ ਕੋਲ ਗੱਲ ਕਰਦੇ ਹਾਂ ਕਿ ਇਹ ਦੁੱਧ ਨਹੀਂ ਲੈ ਰਿਹਾ ਬੱਚਾ, ਬੀਬੀਆਂ ਦੱਸਦੀਆਂ ਫਿਰ ਕਈ ਤਰ੍ਹਾਂ ਦੇ ਉਪਾਓ ਸਿਆਣੀਆਂ ਮਾਤਾਵਾਂ। ਖਿਆਲ ਕਰਿਓ ਜੇ ਕੋਈ ਬੰਦਾ ਬਿਮਾਰ ਪੈ ਜੇ, ਵਹਿਰੂ ਤੰਦਰੁਸਤੀ ਦੇਵੇ, ਫਿਰ ਆਪਣੇ ਭੈਣ ਭਰਾ ਪਤਾ ਲੈਣ ਆਉਂਦੇ ਨੇ, ਜਿੰਨੇ ਆਉਂਦੇ ਸਾਰੇ ਡਾਕਟਰ ਵੈਦ, ਆਹ ਦੇ ਦਿਓ ਉਹ ਲੈ ਦਿਓ, ਜੇ ਆਪ ਬਿਮਾਰ ਪੈ ਜੇ ਫਿਰ ਨਹੀਂ ਕੋਈ ਸੋਚਦਾ ਹੁੰਦਾ, ਫਿਰ ਉੱਥੇ ਕੋਈ ਇਲਾਜ ਨਹੀਂ ਚੱਲਦਾ। ਫਿਰ ਉਹ ਬੀਬੀਆਂ ਕੋਈ ਦੱਸੀ ਜਾਣਾ ਇੱਦਾਂ ਕਰੋ ਇੱਦਾਂ ਕਰੋ, ਇਹਨੇ ਲਿਆਂਦੀਆਂ ਸੀ ਕੁਛ ਬੀਬੀਆਂ ਆਪਣੇ ਨਾਲ ਇਸ ਦਾਈ ਨੇ। ਉਹ ਕਹਿਣ ਲੱਗੀਆਂ ਕਿ ਆਹ ਜਿਹੜੀ ਬੀਬੀ ਨੂੰ ਵਾਰ ਹੈ, ਇੱਕ ਵਾਰ ਜਿਹੜਾ ਬੱਚਾ ਦੀ ਗੋਦ 'ਚ ਚਲਾ ਗਿਆ, ਕਰਾਂ ਇਹਦਾ ਦੁੱਧ ਮੂੰਹ ਨੂੰ ਲਾ ਲਿਆ ਅਤੇ ਉਹਨੂੰ ਫਿਰ ਭੁੱਖ ਲੱਗਣ ਲੱਗ ਪੈਂਦੀ ਹੈ। ਉਹ ਕਹਿਣ ਲੱਗ ਪਈ ਮਾਤਾ ਜੀ ਇਹਨੂੰ ਦੇ ਦਿਓ, ਚਲੋ ਸ਼ਾਇਦ ਹੋ ਸਕਦਾ ਕਿ ਇਹ ਸਾਹਿਬਜ਼ਾਦਾ ਜੀ ਦੁੱਧ ਛਕਣ ਲੱਗ ਪੈਣ। ਉਹਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਗੋਦ 'ਚ ਲੈ ਲਿਆ, ਉੱਤੋਂ ਦੀ ਲੀੜਾ ਪਾ ਲਿਆ, ਜਿੱਦਾਂ ਬੀਬੀਆਂ ਮਾਤਾਵਾਂ ਉੱਤੋਂ ਬਸਤਰ ਪਾ ਲੈਂਦੀਆਂ ਕਿ ਬੱਚਾ ਦੁੱਧ
ਗੁਪਤ ਰੂਪ ਛਕੇ। ਇਹ ਭੋਜਨ ਭਜਨ ਅਤੇ ਨਾਰੀ ਇਹ ਤਿੰਨੇ ਪੜਦੇ ਕੇ ਅਧਿਕਾਰੀ, ਇਹ ਤਿੰਨ ਚੀਜ਼ਾਂ ਪੜਦੇ ਦੇ ਅਧਿਕਾਰੀ ਲਿਖੀਆਂ ਗਿਆਨਵਾਨਾਂ ਨੇ, ਭੋਜਨ ਭਜਨ ਅਤੇ ਨਾਰੀ। ਇੱਕ ਤਾਂ ਭਜਨ ਕਰਨਾ ਗੁਪਤ ਕਰਨਾ ਚਾਹੀਦਾ ਪਿਆਰਿਓ, ਭੋਜਨ ਵੀ ਛਕਣਾ ਅਤੇ ਸਤਸੰਗੀ ਉਹਨੂੰ ਗੁਪਤ ਛਕੀਏ, ਆਨੰਦ ਨਾਲ ਛਕੀਏ, ਇਕੱਲੇ ਬਹਿ ਕੇ ਕਿਤੇ ਛੱਕ ਕੇ ਵੇਖਿਓ, ਚੌਂਕੜਾ ਮਾਰ ਕੇ ਆਨੰਦ ਵਿੱਚ ਇਕੱਲੇ ਪਰਮਾਤਮਾ ਅੱਗੇ ਅਰਦਾਸ ਕਰਕੇ ਸ਼ਾਂਤੀ ਨਾਲ ਭੋਜਨ ਛੱਕ ਕੇ ਵੇਖਿਓ ਕਿੰਨਾ ਆਨੰਦ ਆਉਂਦਾ। ਗੱਪਾਂ ਵੱਢੀ ਜਾਂਦੇ, ਨਾਲ ਰੋਟੀ ਖਾਈ ਜਾਂਦੇ, ਆਨੰਦ ਕੋਈ ਨਹੀਂ। ਗੁਰੂ ਘਰ ਦੇ ਵਿੱਚ ਪੰਗਤ ਸੰਗਤ ਮਾਰੇ ਨੇ ਬਣਾਈ ਹੈ, ਅਸੀਂ ਗੁਰੂ ਘਰ 'ਚ ਆ ਕੇ ਵੀ ਸਤਸੰਗੀਓ ਢਾਬਿਆਂ ਵਾਲੀ ਹੋਟਲਾਂ ਵਾਲੀ ਫੀਲਿੰਗ ਲੈਣ ਦਾ ਯਤਨ ਕਰਦੇ ਹਾਂ, ਚੰਗੇ ਭਲੇ ਹੁੰਦੇ ਹਾਂ ਅਤੇ ਟੈਬਲਾਂ ਮੇਜ਼ਾਂ 'ਤੇ ਚੜ੍ਹ ਕੇ ਛਕਣ ਦਾ ਯਤਨ ਕਰਦੇ ਹਾਂ। ਕਿਸੇ ਨੂੰ ਪ੍ਰੋਬਲਮ ਹੈ, ਕੋਈ ਬਹੁਤੀ ਦਿੱਕਤ ਹੈ, ਭਾਈ ਉਹ ਬਹਿ ਜਾਏ ਅਤੇ ਬਾਕੀ ਆਪਾਂ ਆਪਣੇ ਟੌਹਰ ਵਾਸਤੇ ਸਤਸੰਗੀਓ ਕੋਈ ਥੱਲੇ ਕੋਈ ਬਹੀਏ ਅਸੀਂ। ਨਹੀਂ ਪਿਆਰਿਓ, ਗੁਰੂ ਕੀ ਪੰਗਤ ਸੰਗਤ ਇੱਕ ਚੀਜ਼ ਹੈ, ਇਸ ਲਈ ਜਦੋਂ ਭੋਜਨ ਛਕਣਾ ਅਤੇ ਆਨੰਦ ਨਾ ਛਕੇ, ਗੁਪਤ ਛਕੇ। ਅਤੇ ਤੀਸਰੇ ਨੰਬਰ 'ਤੇ ਇਸਤਰੀ, ਇਹ ਵੀ ਪੜਦੇ 'ਚ ਚਾਹੀਦੀ ਹੈ। ਤੁਹਾਨੂੰ ਉੱਤੇ ਕੱਪੜਾ ਪਾਉਣਾ ਅਤੇ ਸਾਸੀ ਸਾਦਗੀ ਦਾ ਕੱਪੜਾ ਪਾਉਣਾ। ਗੁਰੂ ਅਮਰਦਾਸ ਜੀ ਦੇ ਕੋਲ ਰਾਣੀ ਆ ਗਈ ਸੀ, ਉਹਨੇ ਚਟਕੀਲੇ ਪਟਕੀਲੇ ਕੱਪੜੇ ਪਾਏ, ਕਮਲੀਏ ਕਿੱਦਾਂ ਆਈਦਾ, ਅਤੇ ਕਮਲੀ ਹੋ ਗਈ ਸੀ ਸਤਸੰਗੀਓ। ਗੁਰੂ ਘਰ ਆਉਣਾ ਸਾਦਗੀ ਦਾ ਬਸਤਰ, ਜਿਹੜਾ ਚੰਗਾ ਲੱਗੇ ਸੰਗਤ ਵਿੱਚ ਸਾਰਿਆਂ ਨੂੰ, ਉਹ ਬਸਤਰ ਪਾ ਕੇ ਆਈਏ, ਗੁਰੂ ਮੇਹਰ ਕਰਨ। ਉਹਨੇ ਉੱਤੇ ਪੜਦਾ ਲੈ ਲਿਆ ਅਤੇ ਦੁੱਧ ਦੇਣ ਲੱਗੀ ਸਹੀ, ਜੇ ਜਿਹੜਾ ਜ਼ਹਿਰ ਦਿੱਤਾ ਸੀ ਪਿਰਥੀ ਚੰਦ ਨੇ, ਉਹ ਆਪਣੇ ਦੁੱਧਾਂ ਨੂੰ ਲਾ ਲਿਆ ਅਤੇ ਗੁਰੂ ਹਰਗੋਬਿੰਦ ਸਾਹਿਬ ਦੇ ਮੂੰਹ 'ਚ ਦੁੱਧ ਪਾਉਣ ਲੱਗੀ। ਅਤੇ ਸਤਸੰਗ ਗੁਰੂ ਜੀ ਛੋਟੀ ਜਿਹੇ ਸੀ, ਕੁਛ ਹੀ ਦਿਨਾਂ ਦੇ, ਜ਼ੋਰ ਦੀ ਘੁੱਟ ਕੇ ਦੁੱਧ ਘੁੱਟ ਦਿੱਤਾ ਉਹਦਾ, ਉਹ ਜ਼ਹਿਰ ਦਾ ਅਸਰਾਇਆ ਸਾਇਆ, ਉਹ ਮਰ ਗਈ ਦਾਈ, ਉਹਦੇ ਪ੍ਰਾਣ ਨਿਕਲ ਗਏ। ਉਹ ਡਿੱਗ ਪਈ, ਹੈਰਾਨ ਹੋ ਗਈਆਂ ਬੀਬੀਆਂ, ਭੱਜ ਕੇ ਸੇਵਾਦਾਰਾਂ ਨੇ ਫੜਿਆ ਸਾਹਿਬਜ਼ਾਦਾ ਜੀ ਨੂੰ, ਰੂਹ ਨਿਕਲੀ, ਪ੍ਰਕਾਸ਼ ਨਿਕਲਿਆ ਉਸ ਸਰੀਰ 'ਚੋਂ। ਉਹਨੇ ਦੱਸਿਆ ਕਿ ਮੈਂ ਗਾਉਂਦੀ ਸੀ ਦੇਵਤਿਆਂ ਦੇ ਦਰਬਾਰ 'ਚ, ਮੈਨੂੰ ਸਰਾਬ ਦੇ ਦਰਸੇ ਬ੍ਰਹਿਸਪਤ ਨੇ, ਮੈਂ ਚਰਨੀ ਪੈ ਗਈ, ਮਾਰੇ ਮੈਨੂੰ ਬਖਸ਼ ਦਿਓ। ਕਹਿੰਦੇ ਛੇਵੇਂ ਪਾਤਸ਼ਾਹ ਬਖਸ਼ਣਗੇ, ਇਸ ਲਈ ਮੈਨੂੰ ਇਹਨਾਂ ਨੇ ਤਾਰ ਦਿੱਤਾ, ਮਾਤਾ ਜੀ ਤੁਹਾਡੇ ਸਰੀਕ ਉਹਨਾਂ ਮੈਨੂੰ ਭੇਜਿਆ ਸੀ, ਸੁਚੇਤ ਰਿਹੋ। ਇਸ ਲਈ ਸਤਸੰਗੀਓ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ, ਤਿੰਨਾਂ ਦਾ ਜਦੋਂ ਇਤਿਹਾਸ ਪੜ੍ਹਦੇ ਹਾਂ ਤਾਂ ਬੜੇ ਕੌਤਕ ਮਹਾਰਾਜ ਛੇਵੇਂ ਪਾਤਸ਼ਾਹ ਦੇ ਹੁੰਦੇ। ਛੋਟੀ ਉਮਰ ਦੇ ਵਿੱਚ ਹੀ 5 ਹਮਲੇ ਕੀਤੇ ਗਏ ਗੁਰੂ ਹਰਗੋਬਿੰਦ ਸਾਹਿਬ ਉੱਤੇ, ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਮਿੰਗਾ ਹੋਆ, ਇੱਕ ਸੱਪ ਜਿਹੜਾ ਸੀ ਯੋਗੀ ਦੇ ਕੋਲੋਂ ਛਟਾਇਆ ਗਿਆ ਸਪੇਰੇ ਕੋਲੋਂ, ਅਤੇ ਗੁਰੂ ਹਰਗੋਬਿੰਦ ਸਾਹਿਬ ਛੋਟੇ ਜਿਹੇ ਵਿਹੜੇ 'ਚ ਲਿੜਦੇ ਸੀ, ਅਤੇ ਛੇਵੇਂ ਪਾਤਸ਼ਾਹ ਨੇ ਸੱਪ ਵੇਖਿਆ ਅਤੇ ਉਹ ਲੁਕਦਾ ਫਿਰੇ, ਸਰੀ ਲੁਕਾਉਂਦਾ ਫਿਰੇ, ਕਿਤੇ ਮੈਨੂੰ ਥਾਂ ਮਿਲ ਜੇ, ਸੱਪ ਦਾ ਸੁਭਾਅ ਹੁੰਦਾ ਡਰਦਾ ਉਹ, ਕਿਤੇ ਮੈਨੂੰ ਮਾਰ ਨਾ ਦੇ ਕੋਈ, ਉਹ ਲੱਭਦਾ ਫਿਰੇ ਥਾਂ, ਅਤੇ ਛੇਵੇਂ ਪਾਤਸ਼ਾਹ ਨੇ ਪਕੜ ਲਿਆ, ਫੜ ਕੇ ਉਹਦੀ ਸਰੀਰ ਤੋਂ ਚੰਗੀ ਤਰ੍ਹਾਂ ਧਰਤੀ 'ਤੇ ਘਸਾਇਆ ਅਤੇ ਉਹਦੀ ਮੌਤ ਕਰ ਦਿੱਤੀ। ਫਿਰ ਪਿਆਰੇ, ਇੱਕ ਬੱਚਾ ਛੋਟਾ ਜਿਹਾ ਜਿਹੜਾ ਗੁਰੂ ਜੀ ਨਾਲ ਖੇਡਿਆ ਕਰਦਾ ਸੀ, ਉਹਦੇ ਰਾਹੀਂ ਗੁਰੂ ਜੀ ਨੂੰ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ ਮਿਠਾਈ ਦੇ ਰਾਹੀਂ, ਉੱਥੇ ਬਚਾਅ ਹੋਇਆ ਵਾਹਿਗੁਰੂ ਦਾ। ਇੱਕ ਖਡਾਵੇ ਰਾਹੀਂ ਜ਼ਹਿਰ ਦੇਣ ਦਾ ਯਤਨ ਕੀਤਾ ਦਹੀਂ ਵਿੱਚ ਪਾ ਕੇ, ਉਦੋਂ ਵੀ ਮਹਾਰਾਜ ਨੇ ਕਿਰਪਾ ਕੀਤੀ। ਫਿਰ ਜਦੋਂ ਗਵਾਲੀਅਰ ਦੇ ਕਿਲ੍ਹੇ ਵਿੱਚ ਗਏ, ਉੱਥੇ ਵੀ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ, ਇੱਕ ਜ਼ਹਿਰੀਲੀ ਪੁਸ਼ਾਕ ਭੇਜੀ ਚੋਲਾ ਕਿ ਸਰੀਰ ਉੱਤੇ ਪਾਉਣਗੇ ਅਤੇ ਅਸਰ ਹੋਵੇਗਾ ਅਤੇ ਸਿੱਜੇ ਸਿੱਜੇ ਖਤਮ ਹੋ ਜਾਣਗੇ। 6 ਕਰੀਬ ਹਮਲੇ ਗੁਰੂ ਹਰਗੋਬਿੰਦ ਸਾਹਿਬ 'ਤੇ ਹੋਏ ਨੇ ਜ਼ਹਿਰ ਦੇ, ਪਰ ਪਰਮਾਤਮਾ ਦੀ ਬਖਸ਼ਿਸ਼ ਰਹੀ ਆ। ਪਰ ਰੋਜ਼ ਸੁਖਨੀ ਸਾਹਿਬ ਪੜ੍ਹਦੇ ਹਾਂ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਉਹਨਾਂ ਰੱਬ ਦੇ ਪਿਆਰਿਆਂ ਨੂੰ ਅੰਮ੍ਰਿਤ ਅਤੇ ਜ਼ਹਿਰ ਇੱਕ ਬਰਾਬਰ ਹੁੰਦਾ ਪਿਆਰਿਓ, ਕੋਈ ਅਸਰ ਨਹੀਂ ਹੁੰਦਾ। ਐਸੇ ਦੀਨ ਦਿਆਲ ਛੇਵੇਂ ਪਾਤਸ਼ਾਹ ਜੀ, ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ, ਕਰਾਂ ਗੁਰੂ ਜੀ ਦੇ ਸਰੂਪ ਦੇ ਉੱਤੇ ਬੜਾ ਤੇਜ਼ ਬੁਖਾਰ ਅਤੇ ਨਾਲ ਜਿਹੜੀ ਸੀਤਲਾ ਨਿਕਲ ਆਈ, ਨਿਕਲਣੀ ਕੀ ਸੀ ਪਿਆਰੇ, ਗੁਰੂ ਤਾਂ ਰੋਗਾਂ ਨੂੰ ਨਾਸ ਕਰਨ ਵਾਲੇ ਨੇ। ਇਹ ਕੌਤਕ ਸੀ ਗੁਰੂ ਦਾ ਕਿ ਵੇਖੋ ਭਾਈ, ਸਿੱਖ ਦੇ ਉੱਤੇ ਦੁੱਖ ਸੁੱਖ ਆਉਣਾ ਹੈ। ਆ ਪਿੰਡਾਂ ਦੇ ਵਿੱਚ ਰਹੇ ਹਾਂ ਅਤੇ ਉੱਥੇ ਆ ਚੇਚਕ ਜੀ ਨਿਕਲ ਆਉਣੀ ਹੈ, ਸਕਿਨ ਦਾ ਰੋਗ ਹੈ, ਫਿਰ ਬੜੇ ਕਈ ਤਰ੍ਹਾਂ ਦੇ ਉਹ ਕਰਦੇ ਨੇ ਉਪਾਓ, ਛੋਟੇ ਦੇ ਵਹਿੰਦੇ ਰਹੇ, ਦਾਦੀ ਮਾਂ ਨੇ ਕਹਿਣਾ ਤੜਕਾ ਨਹੀਂ ਲਾਉਣਾ, ਆਹ ਨਹੀਂ ਕਰਨਾ, ਉਹ ਨਹੀਂ ਕਰਨਾ, ਉੱਥੇ ਲਿਜਾਓ ਇੱਥੇ ਲਿਜਾਓ, ਪਰ ਗੁਰੂ ਜੀ ਕਹਿੰਦੇ ਨਹੀਂ ਪਿਆਰਿਓ, ਵਾਹਿਗੁਰੂ ਦਾ ਨਾਮ ਤੋਂ ਵੱਡਾ ਕੁਛ ਨਹੀਂ। ਪਰਮਾਤਮਾ ਅੱਗੇ ਅਰਦਾਸ ਕੀਤੀ, ਵਾਹਿਗੁਰੂ ਨੇ ਕਿਰਪਾ ਕੀਤੀ, ਸੀਤਲਾ ਠਾਕ ਰਹਾਈ, ਵਿਘਨ ਗਏ ਹਰਨਾਈ।
ਗੁਰੂ ਗ੍ਰੰਥ ਸਾਹਿਬ ਚ ਫਰਮਾਨ ਹੈ, ਨੇਤਰ ਪ੍ਰਕਾਸ਼ ਕੀ ਆ ਗੁਰਦੇਵ, ਭਰਮ ਗਏ ਪੂਰਨ ਪਈ ਸੇਵ, ਨਿਤ ਸੀਤਲਾ ਤੇ ਰੱਖਿਆ ਬਿਹਾਰੀ, ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ। ਇਹ ਗੁਰੂ ਦਾ ਕੌਤਕ ਸੀ ਕਿ ਵੇਖੋ ਪਿਆਰਿਓ, ਇਹ ਜਿਹੜੇ ਵਹਿਮ ਭਰਮ ਪਾਉਂਦੇ ਕੁਛ ਨਹੀਂ ਹੁੰਦੇ, ਵਾਹਿਗੁਰੂ ਅੱਗੇ ਅਰਦਾਸ ਕਰੋ, ਉਹਦੇ ਅੱਗੇ ਦੁੱਖ ਸੁੱਖ ਦੀ ਬੇਨਤੀ ਕਰੋ। ਜੀ ਕੀ ਏਕੈ ਹੀ ਪਹਿਮਾਨੀ, ਜਿਹੜੀ ਅੰਦਰੋਂ ਜੀਵ ਹਿਰਦੇ 'ਚੋਂ ਅਰਦਾਸ ਕੀਤੀ ਨਾ ਇੱਕ ਵਾਹਿਗੁਰੂ ਦੇ ਦਰ 'ਤੇ, ਉਹ ਪਰਮਾਤਮਾ ਮੰਨਦਾ ਹੈ ਉਹਦੇ ਗੁਰੂ ਦੇ ਦਰ 'ਤੇ, ਪ੍ਰਮਾਣ ਨੀਕ ਹੁੰਦੀ ਪਿਆਰਿਓ। ਅਵਰ ਯਤਨ ਕਰ ਰਹੇ ਬਹੁ ਤੇਰੇ, ਹੋਰ ਕਈ ਤਰ੍ਹਾਂ ਦੇ ਇਨਸਾਨ ਨੇ ਯਤਨ ਕੀਤੇ ਕਿ ਰੱਬ ਮੈਨੂੰ ਮਿਲ ਜਾਏ, ਕੋਈ ਜਪ ਕਰਦਾ, ਕੋਈ ਤਪ ਕਰਦਾ, ਕੋਈ ਦੇਵਤਿਆਂ ਦੇ ਮੰਤਰਾਂ, ਕੋਈ ਟੂਣੇ ਟਾਮਣ ਕਰਦਾ ਫਿਰਦਾ, ਬਥੇਰੇ ਯਤਨ ਕਰਦਾ। ਤਿੰਨ ਤਿਲ ਨਹੀਂ ਕੀਮਤ ਜਾਨੀ, ਪਰ ਵਾਹਿਗੁਰੂ ਦੇ ਦਰ 'ਤੇ ਇਹਨਾਂ ਚੀਜ਼ਾਂ ਦੀ ਤਿਲ ਜਿੰਨੀ ਕੀਮਤ ਨਹੀਂ, ਇਹਨਾਂ ਦਾ ਕੋਈ ਵੀ ਪਰਮਾਤਮਾ ਦੇ ਦਰ 'ਤੇ ਮੁੱਲ ਨਹੀਂ, ਉੱਥੇ ਨਾਮ ਦੀ ਹੀ ਕੀਮਤ ਪਏਗੀ, ਉੱਥੇ ਜਪਿਆ ਹੋਇਆ ਨਾਮ ਹੀ ਜੀਵ ਦੀ ਸਹਾਇਤਾ ਕਰੇਗਾ। ਰਹਾਓ ਵਿਸ਼ਰਾਮ ਦੇ ਕੇ ਮਿਹਰ ਕਰਦੇ ਹਨ, ਅੰਮ੍ਰਿਤ ਨਾਮ ਨਿਰਮੋਲਕ ਹੀਰਾ। ਭਾਈ ਅੰਮ੍ਰਿਤ ਜਿਹੜਾ ਸ਼ਬਦ ਹੈ ਇਹਨੂੰ ਬੋਲਣ ਲੱਗਿਆ ਐੜੇ ਨੂੰ ਟਿੱਪੀ ਬੋਲ ਕੇ ਅੰਮ੍ਰਿਤ, ਮ੍ਰਿਤ ਹੁੰਦੀ ਹੈ ਮੌਤ, ਅਤੇ ਅੰਗ ਦਾ ਅਰਥ ਹੁੰਦਾ ਰਹਿਤ। ਖਿਆਲ ਕਰਿਓ, ਐੜੇ ਨੂੰ ਟਿੱਪੀ ਜਿਹੜੀ ਹੈ ਇਹਦਾ ਅਰਥ ਹੁੰਦਾ ਹੈ ਰਹਿਤ, ਭਾਵ ਕਿ ਮੌਤ ਤੋਂ ਬਚਾਉਣ ਵਾਲਾ। ਅੰਮ੍ਰਿਤ, ਅੰਮ੍ਰਿਤ ਪੀਵੇ ਅਮਰ ਸੋਏ, ਰੋਜ਼ ਆਪਾਂ ਪੜ੍ਹਦੇ ਹਾਂ। ਦੂਜੀ ਬੇਨਤੀ, ਜਿਹੜਾ ਅਮਰ ਅੱਖਰ ਹੈ ਸਤਸੰਗੀਓ, ਇਹਦੇ ਦੋ ਅਰਥ ਹੁੰਦੇ ਹਨ। ਜੇ ਤਾਂ ਸੰਸਕ੍ਰਿਤ ਦਾ ਅਰਥ ਹੈ ਅੱਖਰ ਹੈ, ਅਤੇ ਇਹਦਾ ਅਰਥ ਹੁੰਦਾ ਹੈ ਸਤਸੰਗੀਓ ਮੌਤ ਤੋਂ ਰਹਿਤ। ਅੰਮ੍ਰਿਤ ਪੀਵੇ ਅਮਰ ਸੋਏ, ਅਮਰ ਦਾ ਭਾਵ ਜਿਹੜਾ ਮਰੇ ਨਾ, ਅਮਰ। ਜੇ ਇਹੀ ਜਿਹੜਾ ਸ਼ਬਦ ਹੈ ਇਹ ਪਰਸੀਅਨ ਦਾ, ਫਾਰਸੀ ਦਾ ਆਵੇ ਤਾਂ ਉੱਥੇ ਇਹਦਾ ਅਰਥ ਬਣਦਾ ਹੁਕਮ। ਰੋਜ਼ ਹੀ ਆਪਾਂ ਜਪਜੀ ਸਾਹਿਬ ਪੜ੍ਹਦੇ ਹਾਂ, ਪੜ੍ਹਨਾ ਚਾਹੀਦਾ ਪਿਆਰਿਓ। ਅਸੰਖ ਅਮਰ ਕਰ ਜਾਹੇ ਜੋਰ, ਪੜ੍ਹਦੇ ਹਾਂ ਨਾ ਪਵਿੱਤਰ ਪੌੜੀ ਅਸੰਖ ਮੂਰਖੰਦ ਘੋਰ ਵਾਲੀ, ਉਹ 'ਚ ਪੜ੍ਹਦੇ ਹਾਂ ਕਿ ਅਸੰਖ ਅਮਰ ਕਰ ਜਾਹੇ ਜੋਰ। ਅਸੰਖ ਹੀ ਐਸੇ ਦੁਨੀਆਂ ਦੇ ਜੀਵ ਆਏ ਜਿਹੜੇ ਹੁਕਮ ਕਰ ਕਰਕੇ, ਜ਼ੋਰ ਦੁਨੀਆਂ 'ਤੇ ਧੱਕਾ ਕਰ ਕਰਕੇ ਚਲੇ ਗਏ। ਇਸ ਵਾਸਤੇ ਉੱਥੇ ਜਿਹੜਾ ਇਹਦਾ ਅਰਥ ਹੈ, ਅਮਰ ਦਾ ਅਰਥ ਉੱਥੇ ਹੈ ਹੁਕਮ। ਉਹ ਪਰਸੀਅਨ ਦਾ ਸ਼ਬਦ ਹੈ, ਫਾਰਸੀ ਦਾ ਸ਼ਬਦ ਹੈ। ਇਸ ਵਾਸਤੇ ਬਾਣੀ ਨੂੰ ਗੌਰ ਨਾਲ ਪੜ੍ਹਾਂਗੇ ਅਤੇ ਇਹਦੇ ਅਰਥਾਂ ਦੀ ਵਿਚਾਰ ਕਰਾਂਗੇ ਅਤੇ ਆਨੰਦ ਆਏਗਾ। ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਭਾਈ ਜਿਹੜਾ ਵਾਹਿਗੁਰੂ ਦਾ ਨਾਮ ਹੈ ਨਾ, ਅੰਮ੍ਰਿਤ ਹੈ, ਨਿਰਮੋਲਕ ਹੀਰਾ ਹੈ। ਰੋਜ਼ ਪੜ੍ਹਦੇ ਹਾਂ ਬਹੁਤ ਸ਼ਾਸਤਰ ਬਹੁਤ ਸਿਮਰਤੀ, ਪੇਖੇ ਸਰਵ ਢਡੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਹੀਰਿਆਂ ਮੋਤੀਆਂ ਦੇ ਤੁੱਲ, ਹੀਰੇ ਮੋਤੀ ਨਾਮ ਦੇ ਤੁੱਲ ਨਹੀਂ। ਪਰਮੇਸ਼ਰ ਦਾ ਨਾਮ ਇੰਨਾ ਮੋਲ ਕੇ ਇਹਦਾ ਮੁੱਲ ਹੀ ਨਹੀਂ। ਗੁਰਦੀਨੋ ਮੰਤਾਨੀ, ਗੁਰਾਂ ਨੇ ਮੈਨੂੰ ਇਹ ਮੰਤਰ ਦਿੱਤਾ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿ ਹੀਰਾ ਪਰਮੇਸ਼ਰ ਦਾ ਨਾਮ ਹੈ। ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਕਿਰਪਾ ਕਰਕੇ ਮੈਨੂੰ ਨਾਮ ਅੰਮ੍ਰਿਤ ਦੀ ਦਾਤ ਦਿੱਤੀ ਹੈ। ਡਿੱਗੇ ਨਾ ਡੋਲੇ ਦ੍ਰਿੜ ਕਰ ਰਹਿਓ, ਨਾ ਹੁਣ ਪਿਆਰਿਓ ਅਸੀਂ ਡਿੱਗਦੇ ਹਾਂ ਨਾ ਡੋਲਦੇ, ਆਪਣੇ ਉੱਚੀ ਅਵਸਥਾ ਤੋਂ ਨਹੀਂ ਡਿੱਗਦੇ ਨਾ ਅਸੀਂ ਡੋਲਦੇ, ਦ੍ਰਿੜ ਕਰ ਰਹਿਓ, ਦ੍ਰਿੜਤਾ ਦੇ ਨਾਲ ਰਹਿੰਦੇ ਹਾਂ। ਹੁਣ ਗੁਰੂ ਅਰਜਨ ਦੇਵ ਜੀ ਦੇ ਤਾਇਆ ਜੀ ਅਤੇ ਤਾਈ ਕਰਮੋਂ ਉਹਨਾਂ ਬਹੁਤ ਯਤਨ ਕੀਤੇ। ਪਹਿਲਾਂ ਤਾਂ ਸੋਚਦੇ ਰਹੇ ਸਾਡਾ ਪੁੱਤ ਗੁਰੂ ਬਣ ਜਾਏ, ਪ੍ਰਿਥੀ ਚੰਦ ਪਹਿਲਾਂ ਸੋਚਦਾ ਰਿਹਾ ਮੈਂ ਗੁਰੂ ਬਣ ਜਾਵਾਂ, ਫਿਰ ਸੋਚਦਾ ਮੇਰਾ ਪੁੱਤ ਗੁਰੂ ਬਣ ਜਾਏ। ਇਹਨੇ ਗੁਰੂ ਅਰਜਨ ਦੇਵ ਜੀ 'ਤੇ ਫੌਜਾਂ ਵੀ ਚਾੜ੍ਹੀਆਂ, ਸੁਲਭੀ ਖਾਨ ਸੁਲਹੀ ਖਾਨ ਆਏ, ਇਹਨੇ ਹੋਰ ਵੀ ਬੜੇ ਯਤਨ ਕੀਤੇ, ਸਰਕਾਰੀ ਦਰਬਾਰੇ ਵੀ ਇਹਨੇ ਪਿਆਰੇ ਬਹੁਤ ਜਾ ਕੇ ਹਾਏ ਪਾਰਿਆ ਕੀਤੀ, ਮੇਰਾ ਹੱਕ ਸੀ ਇਹ ਲੈ ਗਏ, ਕੋਈ ਵੀ ਯਤਨ ਚੱਲਿਆ ਨਹੀਂ ਸਤਸੰਗੀਓ। ਜਦੋਂ ਪ੍ਰਿਥੀ ਚੰਦ ਮਰਨ ਲੱਗਾ ਅਤੇ ਬੜਾ ਤੜਫ ਕੇ ਮਰਿਆ, ਭੋਜਨ ਖਾ ਲਿਆ ਜ਼ਿਆਦਾ ਹੈਜਾ ਹੋ ਗਿਆ, ਤੜਫ ਕੇ ਮਰਿਆ। ਕਿਉਂ ਮਰਿਆ? ਕਿਉਂਕਿ ਇਹਨੇ ਗੁਰੂ ਜੀ ਨੂੰ ਜ਼ਹਿਰ ਦੇਣ ਦਾ ਯਤਨ ਕੀਤਾ ਸੀ। ਲੰਮੀ ਸਾਖੀ ਪਿਆਰਿਓ, ਟਾਈਮ ਇੰਨਾ ਨਹੀਂ। ਬੇਨਤੀ ਕਰਦੇ ਹਾਂ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਅੰਤ ਨੂੰ, ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਲਾਹੌਰ ਨੂੰ ਜਾਣ ਲੱਗੇ ਨੇ। ਅੰਤਰਜਾਮੀ ਸਤਿਗੁਰਾਂ ਨੂੰ ਪਤਾ ਹੈ ਕਿ ਸਾਡੀ ਸ਼ਹੀਦੀ ਹੋਣੀ ਹੈ, ਇੰਨੇ ਸਮੇਂ ਨੂੰ ਹੋਣੀ, ਇੰਨੇ ਚਿਰ ਨੂੰ ਹੋਣੀ ਹੈ।
ਕਈਆਂ ਨੂੰ ਇਹ ਮਾੜੇ ਸੋਝੀ ਦੇ ਦਿੰਦਾ। ਸਾਡੇ ਦੂਰ ਦੀ ਰਿਸ਼ਤੇਦਾਰੀ ਵਿੱਚੋਂ ਪਿੰਡ ਕਿੜੀਆਂ ਹਰੀਕੇ ਦੇ ਨਾਲੇ ਪਿਆਰੇ ਹਰੀਕੇ ਪਿੰਡ, ਉਹਦੇ ਲਾਗੇ ਪਿੰਡ ਕਿੜੀਆਂ, ਬਿਲਕੁਲੋਂ ਹੀ ਦਰਿਆ ਦੇ ਕੰਢੇ 'ਤੇ। ਉੱਥੇ ਇੱਕ ਮਾਤਾ ਸੀ ਅਤੇ ਉਹ ਆਪਣੇ ਰਿਸ਼ਤੇਦਾਰਾਂ ਕੋਲ ਗਈ, ਸਾਰਿਆਂ ਕੋਲ ਗਈ ਮਿਲਣ। ਕਹਿੰਦੀ ਮੈਂ ਫਲਾਣੇ ਫਲਾਣੇ ਦਿਨ ਇੰਨੇ ਸਮੇਂ ਮੈਂ ਪੂਰੀ ਹੋ ਜਾਣਾ, ਮਹੀਨਾ ਪਹਿਲਾਂ ਹੀ। ਉਹ ਕਈ ਕਹਿੰਦੇ ਮਸਤਾਨੀ ਹੈ, ਕਮਲੀ ਹੈ, ਕਈ ਕਹਿੰਦੇ ਚਲੋ ਪਤਾ ਕਰ ਲਾਂਗੇ। ਠੀਕ ਉਸੇ ਦਿਨ ਉਹ ਜਿਹੜੀ ਮਾਤਾ ਸੀ, ਉਹਨੇ ਭਾਈ ਬਾਣੀ ਪੜ੍ਹੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਕੇ ਅਤੇ ਸਰੀਰ ਛੱਡ ਗਈ। ਮਹੀਨਾ ਪਹਿਲਾਂ ਦੱਸੀ ਗਈ, ਕਈਆਂ 'ਤੇ ਇਹ ਵਾਹਿਗੁਰੂ ਦੀ ਕਿਰਪਾ ਆਉਂਦੀ। ਹੁਣ ਗੁਰੂ ਅਰਜਨ ਦੇਵ ਜੀ ਆਪ ਪਰਮੇਸ਼ਰ ਨੇ, ਗੁਰੂ ਅਰਜਨ ਪ੍ਰਤੱਖ ਹਾਰ। ਸੋ ਪੰਜਵੇਂ ਪਾਤਸ਼ਾਹ ਜੀ ਨੂੰ ਪਤਾ ਲੱਗਿਆ ਕਿ ਹੁਣ ਅਸੀਂ ਸੰਸਾਰ ਤੋਂ ਜਾਣਾ ਹੈ। ਸਰੀਰ ਬੜੇ ਯਤਨ ਕਰਦੇ ਰਹੇ ਅਤੇ ਕਰਨਗੇ ਵੀ, ਆਪਣੇ ਹੁੰਦਿਆਂ ਗੁਰਤਾ ਗੱਦੀ ਦੇ ਜੀ, ਬਾਅਦ 'ਚ ਰੌਲਾ ਨਾ ਪਵੇ ਹੈ। ਅਤੇ ਇਕੱਲੇ ਇਕੱਲੇ ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ, ਫਿਰ ਵੀ ਮਹਾਰਾਜ ਆਪਣੇ ਹੱਥੀਂ ਮਰਿਆਦਾ ਕਰਨਾ ਚਾਹੁੰਦੇ ਨੇ। ਸੋ ਠੀਕ ਅੱਜ ਦੇ ਦਿਨ ਜੇਠ ਬਦੀ 8 ਨੂੰ ਐਤਵਾਰ ਦਾ ਦਿਨ ਸੀ, 1663 ਬਿਕਰਮੀ ਔਰ 29 ਮਈ 1603 ਈਸਵੀ ਨੂੰ ਗੁਰਦੁਆਰਾ ਕੋਠਾ ਸਾਹਿਬ 1984 ਦੇ ਵਿੱਚ ਇਹ ਘਟਨਾ ਵਾਪਰੀ ਸੀ। ਜਿਹੜੇ ਸਿੰਘ ਸਾਹਿਬ ਸੀ ਉਸ ਵੇਲੇ ਦੇ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਜੀ, ਹੈ ਤਾਂ ਟਕਸਾਲ ਦੇ ਵਿਦਿਆਰਥੀ ਸੀ, ਸ਼੍ਰੋਮਣੀ ਕਮੇਟੀ ਦੇ ਵਿੱਚ ਇਹ ਸਤਸੰਗੀ ਮੁਲਾਜ਼ਮ ਬਣੇ ਔਰ ਹੈਡ ਗ੍ਰੰਥੀ ਰਹੇ ਦਰਬਾਰ ਸਾਹਿਬ ਦੇ, ਬਾਅਦ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਅਤੇ ਬਾਕੀ ਤਖਤਾਂ ਦੇ ਜਥੇਦਾਰਾਂ ਨੂੰ ਸਰਕਾਰ ਨੇ ਇਕੱਠਾ ਕੀਤਾ, ਸਰਕਾਰ ਨੇ ਵਰਗਲਾਇਆ, ਡਰਾ ਕੇ ਉਹਨਾਂ ਤੋਂ ਇੱਕ ਬਿਆਨ ਪੜ੍ਹਾਇਆ ਕਿ ਸਿੱਖ ਭੜਕਣ ਨਾ। ਉਹ 'ਚ ਬਿਆਨ ਸੀ ਸ੍ਰੀ ਕੋਠਾ ਸਾਹਿਬ ਠੀਕ ਠਾਕ ਹੈ, ਉਹ ਬਿਆਨ ਅੱਜ ਵੀ ਦਰਜ ਹੈ। ਹੁਣ ਬੇਨਤੀ ਕਰਾਂ, ਕੋਠਾ ਸਾਹਿਬ ਕੀ ਹੈ? ਅੱਜ ਕੱਲ੍ਹ ਕੋਠਾ ਸਾਹਿਬ ਕਿੱਥੇ ਹੈ? ਜਦੋਂ ਅੰਮ੍ਰਿਤ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਆਉਂਦੀ, ਆਪਾਂ ਲਾਈਵ ਵੇਖਦੇ ਹਾਂ, ਦਰਸ਼ਨ ਕਰਦੇ ਹਾਂ, ਜਿੱਥੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਚਾਲਾ ਪਾਉਂਦੇ ਨੇ ਹਰਿਮੰਦਰ ਸਾਹਿਬ ਦੇ ਅੰਦਰ ਪ੍ਰਕਾਸ਼ ਹੋਣ ਲਈ, ਸ਼ਾਮ ਨੂੰ ਸੁੱਖ ਆਸਣ ਤੋਂ ਬਾਅਦ ਆਉਂਦੇ ਨੇ, ਜਿੱਥੇ ਬਿਰਾਜਮਾਨ ਹੁੰਦੇ ਉਹਨੂੰ ਕਹਿੰਦੇ ਕੋਠਾ ਸਾਹਿਬ, ਅਕਾਲ ਤਖਤ ਸਾਹਿਬ ਦੇ ਵਿੱਚ ਹੀ ਹੈ। ਜਦੋਂ ਆਪਾਂ ਮੱਥਾ ਟੇਕ ਕੇ ਅਕਾਲ ਤਖਤ ਸਾਹਿਬ ਪੌੜੀਆਂ ਚੜ੍ਹਦੇ ਹਾਂ, ਸਰਦਲ 'ਤੇ ਮੱਥਾ ਟੇਕ ਕੇ ਅੰਦਰ ਵੜਦੇ ਵੜਦਿਆਂ ਸਾਰ ਹੀ ਉੱਥੇ ਸੰਗਤ ਮੱਥਾ ਟੇਕ ਰਹੀ ਹੁੰਦੀ, ਆਪਾਂ ਵੀ ਟੇਕਦੇ ਹਾਂ, ਟੇਕਣਾ ਚਾਹੀਦਾ, ਉਹ ਹੈ ਕੋਠਾ ਸਾਹਿਬ। ਉੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਰਾਤ ਨੂੰ ਸੁੱਖ ਆਸਣ ਹੁੰਦੇ ਨੇ, ਸਵੇਰੇ ਉੱਥੋਂ ਪ੍ਰਕਾਸ਼ ਵਾਸਤੇ ਜਾਂਦੇ ਨੇ। ਇਹ ਅਸਲ ਵਿੱਚ ਗੁਰੂ ਅਰਜਨ ਦੇਵ ਜੀ ਨੇ, ਜਦੋਂ ਅਕਾਲ ਤਖਤ ਸਾਹਿਬ ਅਜੇ ਬਣਿਆ ਹੀ ਨਹੀਂ ਸੀ, ਕਿਉਂਕਿ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਹਿਲਾਂ ਅਕਾਲ ਤਖਤ 6ਵੇਂ ਪਾਤਸ਼ਾਹ ਨੇ ਬਣਾਇਆ 1666 ਈਸਵੀ ਨੂੰ, ਬਿਕਰਮੀ ਨੂੰ, ਸੋ ਸਤਸੰਗੀ ਉਹ ਉੱਥੇ ਇੱਕ ਕੋਠਾ ਬਣਾਇਆ ਸੀ ਗੁਰੂ ਜੀ ਨੇ, ਉਹ 'ਚ ਆਰਾਮ ਕਰਿਆ ਕਰਦੇ ਸੀ। ਬਾਅਦ 'ਚ ਤਖਤ ਬਣਾਇਆ ਗੁਰੂ ਅਰਜਨ ਦੇਵ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਸਤਸੰਗੀ 5 ਜੇਠ 1663 ਬਿਕਰਮੀ ਔਰ ਇਸੇ ਪ੍ਰਕਾਰ 1606 ਈਸਵੀ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ ਹੈ। ਇਹ ਨਾ ਸੋਚ ਲੈਣਾ ਜਿਹੜਾ ਹੁਣ ਅਕਾਲ ਤਖਤ ਸਾਹਿਬ ਜਿੱਦਾਂ ਉੱਤੇ ਕਮਰੇ ਬਣੇ, ਉੱਤੇ ਗੁੰਬਦ ਬਣੇ, ਉੱਤੇ ਸਾਰਾ ਕੁਛ ਬਣਿਆ, ਇਹ ਬਣਾਇਆ, ਨਹੀਂ ਨਹੀਂ, ਗੁਰੂ ਹਰਗੋਬਿੰਦ ਸਾਹਿਬ ਨੇ ਜਿਹੜਾ ਤਖਤ ਬਣਾਇਆ ਸੀ ਇਕੱਲਾ ਥੜਾ ਸੀ, ਥੜਾ ਅਵਰ ਕਿਸੇ ਰਾਜ ਨੇ ਹੱਥ ਨਾ ਲਾਇਓ, ਬੁੱਢਾ ਔ ਗੁਰਦਾਸ ਬਣਾਇਓ, ਨੀਂਹ ਰੱਖੀ 6ਵੇਂ ਪਾਤਸ਼ਾਹ ਨੇ ਅਤੇ ਬਾਬਾ ਬੁੱਢਾ ਸਾਹਿਬ ਜੀ ਅਤੇ ਭਾਈ ਗੁਰਦਾਸ ਜੀ ਨੇ ਆਪਣੇ ਹੱਥੀਂ ਇੱਟਾਂ ਲਾ ਕੇ ਇੱਕ ਤਖਤ ਬਣਾਇਆ ਸੀ। ਤਖਤ 7 ਫੁੱਟ ਉੱਚਾ ਸੀ ਪਿਆਰਿਓ, ਦਿੱਲੀ ਦੇ ਤਖਤ ਨਾਲ ਉੱਚਾ। ਔਰ ਜਦੋਂ 1984 ਦੇ ਵਿੱਚ ਸੇਵਾ ਕੀਤੀ ਸੀ, ਪਹਿਲਾ ਅਕਾਲ ਤਖਤ ਸਾਹਿਬ ਜਿਹੜਾ ਸਰਕਾਰ ਨੇ ਬਣਾਇਆ ਸੀ, ਉਹ ਕੌਮ ਨੇ ਪ੍ਰਮਾਣ ਨਾ ਕੀਤਾ, ਉਹਨੂੰ ਕੌਮ ਨੇ ਵਧਾ ਦਿੱਤਾ, ਅਸੀਂ ਅੱਖੀਂ ਉਹ ਸਾਰਾ ਕੁਛ ਵੇਖਿਆ, ਮੇਰੇ ਕੋਲ ਫੋਟੋਆਂ ਹੈਗੀਆਂ ਉਸ ਤਖਤ ਦੀਆਂ, ਇਕੱਲੇ ਦੀਆਂ, ਇਕੱਲਾ ਥੜਾ ਹੀ ਹੈ, ਇਕੱਲਾ ਥੜਾ ਹੀ ਹੈ ਸਤਸੰਗੀ, 8x8 ਫੁੱਟ ਦਾ ਅੱਜ ਵੀ ਹੈਗਾ ਉਹ। ਅੱਜ ਜਦੋਂ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਬਾਹਰ ਨੂੰ ਆਓ, ਜੋੜੀ ਵਿੱਚ ਦਰਸ਼ਨ ਕਰਕੇ ਅਕਾਲ ਤਖਤ ਸਾਹਿਬ ਨੂੰ ਮੂੰਹ ਕਰੋ, ਸਾਹਮਣੇ ਸਿੱਧੇ ਜਾਓਗੇ ਤਾਂ ਤੁਹਾਨੂੰ ਅਜੇ ਵੀ ਉਹ ਨਿੱਕੀ ਨਿੱਕੀ ਇੱਟ ਦਾ, ਛੋਟੀ ਇੱਟ ਦਾ ਬਣਿਆ ਹੋਇਆ ਸਾਹਮਣੇ ਸਟਰਕਚਰ ਦੀਦਾ, ਉਹ ਹੈ ਤਖਤ। ਬਾਅਦ ਵਿੱਚ ਸਿੱਖ ਸਰਦਾਰਾਂ ਨੇ ਉਹਦੇ ਉੱਤੇ ਬਿਲਡਿੰਗ ਬਣਾਈ ਸੀ ਮਰਿਆਦਾ ਚਲਾਉਣ ਲਈ, ਕਿ ਇੱਥੇ ਖੰਡ ਪਾਠ ਹੋਣ, ਇੱਥੇ ਕੀਰਤਨ ਹੋਇਆ ਕਰੇਗਾ। ਉਹ ਇਮਾਰਤ ਬਾਅਦ 'ਚ ਬਣੀ ਸੀ, ਜਿਹੜੀ 1984 ਸਰਕਾਰ ਨੇ ਢਾ ਦਿੱਤੀ ਅਤੇ ਫਿਰ ਦੁਬਾਰਾ ਕੌਮ ਨੇ ਬਣਾਈ।
ਸੋ ਮਤਲਬ ਇਹ ਨਾ ਸੋਚਿਆ ਜਾਵੇ ਮਨ 'ਚ ਕਿ ਗੁਰੂ ਜੀ ਨੇ ਹਰਗੋਬਿੰਦ ਸਾਹਿਬ ਨੇ ਤਖ਼ਤ ਕਾਲਤਾ ਸਾਹਿਬ ਬਣਾਇਆ, ਉੱਤੇ ਗੁੰਬਦ ਬਣਾਏ, ਉੱਤੇ ਬਿਲਡਿੰਗ ਬਣਾਈ, ਬਹੁਤ ਵੱਡਾ ਬਣਾਇਆ। ਨਹੀਂ, ਸਿਰਫ ਥੜਾ। ਉਹਦੇ ਉੱਤੇ ਬੈਠ ਕੇ ਫਿਰ ਗੁਰੂ ਮਹਾਰਾਜ ਸੰਗਤਾਂ ਨੂੰ ਦਰਸ਼ਨ ਦਿਆ ਕਰਦੇ ਸੀ। ਸੋ ਦਲ ਭੰਜਨ ਗੁਰ ਸੂਰਮਾ ਬੜ ਯੋਧਾ ਬਹੁ ਪਰਉਪਕਾਰੀ। ਸੋ ਇਸ ਲਈ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਅੱਜ ਦੇ ਸ਼ੁਭ ਦਿਹਾੜੇ ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਕੋਠਾ ਸਾਹਿਬ ਦੇ ਵਿੱਚ ਲਿਜਾ ਕੇ ਔਰ ਸੱਚੇ ਪਾਤਸ਼ਾਹ ਜੀ ਨਾਲ ਪੰਜ ਸਿੱਖ ਲੈ ਲਏ, ਭਾਈ ਗੁਰਦਾਸ ਜੀ, ਭਾਈ ਲੰਗਾਹਾ ਜੀ, ਭਾਈ ਬੰਨੋ ਜੀ, ਭਾਈ ਸ਼ਾਲੋ ਜੀ, ਭਾਈ ਕਲਿਆਣ ਜੀ, ਅਤੇ ਅਰਦਾਸ ਕਰਾਈ ਬਾਬਾ ਬੁੱਢਾ ਸਾਹਿਬ ਜੀ ਤੋਂ, ਤਿਲਕ ਲਵਾਇਆ ਬਾਬਾ ਬੁੱਢਾ ਸਾਹਿਬ ਜੀ ਤੋਂ। ਔਰ ਅੱਜ ਦੇ ਸ਼ੁਭ ਦਿਹਾੜੇ ਜੇਠ ਬਦੀ 8 ਔਰ 1663 ਬਿਕਰਮੀ 29 ਮਈ 1603 ਈਸਵੀ ਨੂੰ ਦਿਨ ਸੀ ਐਤਵਾਰ ਦਾ। ਅਰਜਨ ਕਾਇਆ ਪਲਟਕੈ ਮੂਰਤ ਹਰਗੋਬਿੰਦ ਸਵਾਰੀ। ਲਾਹੌਰ ਜਾਣ ਤੋਂ ਪਹਿਲਾਂ ਗੁਰੂ ਜੀ ਨੇ ਗੁਰਤਾ ਗੱਦੀ ਆਪਣੇ ਹੱਥੀਂ ਦੇ ਕੇ 5 ਪੈਸੇ ਨਾਰੀਅਲ ਦਾ ਫਲ ਰੱਖ ਕੇ ਸੱਚੇ ਪਾਤਸ਼ਾਹ ਨੇ ਮੱਥਾ ਟੇਕ ਦਿੱਤਾ। 3 ਪ੍ਰਕਰਮਾਂ ਕੀਤੀਆਂ। ਗੁਰਸਿੱਖੋ, ਅੱਜ ਤੋਂ ਤੁਹਾਡੇ ਗੁਰੂ ਹਨ ਗੁਰੂ ਹਰਗੋਬਿੰਦ ਸਾਹਿਬ ਜੀ। ਉਮਰ ਸੀ 11 ਸਾਲ ਦੀ, ਕੇਵਲ 11 ਸਾਲ। ਔਰ 11 ਸਾਲ ਦੀ ਉਮਰ ਦੇ ਵਿੱਚ ਸਤਸੰਗਿਓ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਤਖ਼ਤ ਗੱਦੀ 'ਤੇ ਬਿਰਾਜਮਾਨ ਹੋਏ। ਤਖ਼ਤ ਬਹਿ ਤਖ਼ਤੇ ਕੀ ਲਾਇਕ। ਸੋ ਤਖ਼ਤ ਉੱਤੇ ਬਿਰਾਜਮਾਨ ਹੋਏ ਸੱਚੇ ਪਾਤਸ਼ਾਹ ਕਿਰਪਾਲੂ ਸਤਿਗੁਰੂ ਜੀ। ਇਸ ਲਈ ਸਰਬੱਤ ਸੰਗਤਾਂ ਨੂੰ ਪ੍ਰਬੰਧਕ ਵੀਰਾਂ ਵੱਲੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਤਖ਼ਤ ਗੱਦੀ 'ਤੇ ਬਿਰਾਜਣ ਦੀਆਂ ਲੱਖ ਲੱਖ ਮੁਬਾਰਕਾਂ। ਗੁਰੂ ਮਿਹਰ ਕਰਨ, ਡਿੱਗੇ ਨਾ ਡੋਲੇ ਦ੍ਰਿੜ ਕਰ ਰਹਿਓ। ਭਾਈ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ, ਉਹ ਆਪਣੀ ਉੱਚ ਅਵਸਥਾ ਤੋਂ ਡਿੱਗਦੇ ਨਹੀਂ, ਡੋਲਦੇ ਨਹੀਂ, ਦ੍ਰਿੜਤਾ ਦੇ ਨਾਲ ਰਹਿੰਦੇ ਹੈ। ਪੂਰਨ ਹੋਏ ਤ੍ਰਿਪਤਾਨੀ, ਪੂਰਨ ਤੌਰ 'ਤੇ ਉਹਨਾਂ ਮਹਾਂਪੁਰਸ਼ ਰੱਬ ਦੇ ਪਿਆਰਿਆਂ ਦੀ ਨਾਮ ਜਪ ਕੇ ਸੇਵਾ ਕਰਕੇ ਤ੍ਰਿਪਤੀ ਹੋ ਜਾਂਦੀ ਹੈ। ਨਾ ਇਸ ਸੰਸਾਰ ਦਾ ਕੋਈ ਲਾਲਚ ਅਤੇ ਨਾ ਪ੍ਰਲੋਕ ਦਾ ਲਾਲਚ। ਸਵਰਗ ਮਿਲੇਗਾ, ਆ ਮਿਲੇਗਾ, ਕੋਈ ਚੀਜ਼ ਦੀ ਇੱਛਾ ਨਹੀਂ ਰੱਖਦੇ ਹੋ। ਉਹ ਇਹ ਜੋ ਬੀਚ ਹਮ ਤੁਮ ਕਸ਼ ਹੋਤੇ, ਕਹਿੰਦੇ ਗੁਰੂ

ਬੋਲਦਾ ਹੈਗਾ, ਗਲਤ ਬੋਲਦਾ ਹੈਗਾ, ਤੇ ਆਪਣੇ ਚੇਲਿਆਂ ਨੂੰ ਕਹਿੰਦਾ ਕਿ ਆ ਰਿਹਾ ਵਾ, ਉੱਠਿਓ ਨਾ, ਬੈਠੇ ਰਹੋ ਆਰਾਮ ਨਾਲ। ਕੋਈ ਇੱਥੇ ਲੋੜ ਨਹੀਂ ਕਿ ਕੋਈ ਲਾਗੇ ਮੂੜਾ ਕੋਈ ਚੀਜ਼ ਡਾਉਣ ਦੀ, ਆਪੇ ਚੱਲ ਜਾਏਗਾ। ਛੇਵੇਂ ਪਾਤਸ਼ਾਹ ਆਏ, ਆਪਣਾ ਵੱਡਾ ਭਰਾ ਜਾਣ ਕੇ ਮਿਹਰਬਾਨ ਨੂੰ ਸੱਚੇ ਪਾਤਸ਼ਾਹ ਨੇ ਸਤਿ ਸ੍ਰੀ ਅਕਾਲ ਬੁਲਾਈ, ਸੰਗਤ 'ਚ ਹੀ ਬਹਿ ਗਏ ਭੁੰਜੇ ਹੀ, ਥੱਲੇ ਬੈਠ ਕੇ ਉਹਨੇ ਮਿਹਰਬਾਨ ਨੇ ਬੁਲਾਇਆ ਵੀ ਨਹੀਂ, ਉਹਨੇ ਨਾ ਕੋਈ ਜਲ ਪਾਣੀ, ਨਾ ਕੁਛ, ਨਾ ਸਤਿ ਸ੍ਰੀ ਅਕਾਲ, ਨਾ ਕੁਛ, ਈਰਖਾ ਦਾ ਸੜਿਆ। ਕੁਛ ਸਮਾਂ ਗੁਰੂ ਹਰਗੋਬਿੰਦ ਸਾਹਿਬ ਜੀ ਬੈਠ ਕੇ ਚਲੇ ਗਏ। ਸਿੱਖਾਂ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਡੇ ਮਨ 'ਚ ਖਿਆਲ ਸੀ ਕਿ ਤੁਸੀਂ ਨਾ ਜਾਓ, ਉਹਨੇ ਤੁਹਾਨੂੰ ਬੁਲਾਉਣਾ ਨਹੀਂ, ਇਨਸਲਟ ਹੋਵੇਗੀ, ਨਰਾਦਰ ਹੋਵੇ, ਕਹਿਣ ਕਿ ਨਹੀਂ ਕੋਈ ਨਹੀਂ, ਸਾਡਾ ਵੱਡਾ ਭਰਾ ਹੈ। ਇਹਦੇ ਮਨ 'ਚ ਹੋਏਗਾ ਸਾਡੇ ਮਨ 'ਚ ਈਰਖਾ ਨਹੀਂ, ਗੁਰੂ ਨਹੀਂ ਕਿਸੇ ਨਾਲ ਵੈਰ ਕਰਦਾ। ਪਿਆਰਿਓ, ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਣਕ ਵਖਾਨੀ, ਗਹਿਣੇ ਸਾਪਾਂ ਛੱਲੇ ਕਾਂਟੇ ਵਾਲੀਆਂ, ਇਹ ਸਾਰੀਆਂ ਪਾ ਕੇ ਸੁਨਿਆਰੇ ਨੇ ਕੁਠਾਲੀ ਦੇ ਵਿੱਚ ਪਿਘਲਾ ਦਿੱਤੀਆਂ ਤੇ ਇੱਕ ਡਲੀ ਬਣ ਗਈ। ਤਾਂ ਤੇ ਕਣਕ ਵਖਾਨੀ, ਫਿਰ ਉਹਨੂੰ ਸੋਨਾ ਕਹਿੰਦੇ, ਕੋਈ ਨਹੀਂ ਕਹਿੰਦਾ ਵਾਲੀਆਂ, ਛਾਲਾਂ ਛਾਪਾਂ ਛੱਲੇ ਹੈ, ਉਹ ਸਾਰੇ ਕਹਿੰਦੇ ਸੋਨਾ ਇਹ। ਇੱਦਾਂ ਹੀ ਅਸੀਂ ਜੀਵ ਹਾਂ ਵੱਖ ਵੱਖ, ਤੇ ਸਾਰਿਆਂ ਦੇ ਅੰਦਰ ਜੋਤ ਇੱਕ ਵਾਹਿਗੁਰੂ ਦੀ, ਜਦੋਂ ਗੁਰੂ ਦੀ ਕਿਰਪਾ ਹੋ ਜਾਏ ਫਿਰ ਸਾਰਿਆਂ ਦੇ ਵਿੱਚ ਇੱਕ ਵਾਹਿਗੁਰੂ ਦਿਸਣ ਲੱਗ ਪੈਂਦਾ। ਪ੍ਰਗਟਿਓ ਜੋਤ ਸਹਿਜ ਸੁੱਖ ਸੋਭਾ, ਅੰਦਰ ਜੋਤ ਪ੍ਰਗਟ ਹੋ ਗਈ, ਸਹਿਜ ਸੁੱਖ ਆਨੰਦ ਗਿਆਨ ਮਿਲ ਗਿਆ, ਸੁੱਖ ਮਿਲਿਆ, ਸੋਭਾ ਮਿਲੀ। ਬਾਜੇ ਅਨਹਤ ਬਾਣੀ, ਇੱਕ ਰਸ ਨਾਮ ਦੇ ਵਾਜੇ ਵੱਜਣ ਲੱਗ ਪਏ। ਰੋਜ਼ ਆਪਾਂ ਪੜ੍ਹਦੇ ਹਾਂ ਨਾ, ਹੁਣ ਵੀ ਪੜ੍ਹਨਾ, ਬਾਜੇ ਅਨਹਦ ਤੂਰੇ, ਤੂਰੇ ਦੇ ਇੱਕ ਰਸ ਅੰਦਰ ਗਿਆਨ ਦੇ, ਨਾਮ ਦੇ, ਸੰਗੀਤ ਦੇ ਬਾਜੇ ਵੱਜਣੇ ਅੰਦਰ। ਬਾਜੇ ਅਨਹਤ ਬਾਣੀ, ਇੱਕ ਰਸ ਅੰਦਰ ਨਾਮ ਦੀ ਬਾਣੀ, ਨਾਮ ਦੇ ਬਾਜੇ ਸੁਣਨ ਲੱਗ ਪਏ। ਕਹੋ ਨਾਨਕ ਨਿਸ਼ਚਲ ਘਰ ਵਾਧਿਓ, ਗੁਰੂ ਅਰਜਨ ਦੇਵ ਜੀ ਸਮਾਪਤੀ 'ਤੇ ਮਿਹਰ ਕਰਦੇ ਨੇ। ਨਿਸ਼ਚਲ ਘਰ ਦਾ ਅਰਥ ਜਿਹੜਾ ਕਦੇ ਵੀ ਨਾਸ ਨਹੀਂ ਹੁੰਦਾ, ਨਿਸ਼ਚਲ ਜਿਹੜਾ ਕਦੇ ਚਲਾਏ ਮਾਨ ਨਾ ਹੋਵੇ, ਸਦਾ ਕਾਇਮ ਰਹੇ, ਐਸਾ ਘਰ ਜਿਹੜਾ ਇਹ ਬੰਨ੍ਹ ਲਿਆ ਆਪਣੇ ਹਿਰਦੇ ਵਿੱਚ। ਗੁਰ ਕੀ ਉਹ ਬੰਧਾ ਨੀ, ਇਹ ਗੁਰਾਂ ਨੇ ਕਿਰਪਾ ਕੀਤੀ, ਬੰਧਨ ਬੰਧ ਦਿੱਤੇ ਵਿਕਾਰਾਂ ਦੇ, ਈਰਖਾ ਦੇ, ਇਹਦੇ ਵੱਲੋਂ ਬਿਲਕੁਲ ਮਾਰੇ ਨੇ, ਸਾਨੂੰ ਮੋੜ ਦਿੱਤਾ, ਬੰਧਨ ਬੰਨ੍ਹ ਦਿੱਤੇ। ਇੱਕ ਜੋਤ ਵਾਹਿਗੁਰੂ ਦੀ ਸਾਰਿਆਂ 'ਚ ਦਿਸਦੀ ਹੈ, ਨਾ ਕੋ ਮੇਰਾ ਦੁਸ਼ਮਣ ਰਹਿਆ, ਨਾ ਹਮ ਕਿਸ ਕੇ ਬੈਰਾਈ, ਸਾਰੇ ਸਾਡੇ ਆਪਣੇ ਨੇ, ਕੋਈ ਵੈਰੀ ਨਹੀਂ, ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣਾਈ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਸੋ ਇਹ ਗੁਰਾਂ ਨੇ ਕਿਰਪਾ ਕੀਤੀ ਹੈ ਭਾਈ, ਅੱਜ ਅੰਮ੍ਰਿਤ ਵੇਲੇ ਅਲਾਹੀ ਹੁਕਮ ਫਰਮਾਇਆ ਸੱਚੇ ਪਾਤਸ਼ਾਹ ਨੇ। ਆਏ ਹੋਏ ਹੁਕਮਨਾਮੇ ਦੀ ਵਿਚਾਰ ਕਰਦੇ ਹਾਂ ਔਰ ਛੇਵੇਂ ਪਾਤਸ਼ਾਹ ਜੀ ਦੇ ਕੌਤਕਾਂ ਦੀ ਸਾਂਝ ਕਰਦੇ ਹਾਂ, ਬਿੰਦ ਭੁੱਲਾਂ ਹੋਈਆਂ। ਸੋ ਅੱਜ ਦੇ ਸ਼ੁਭ ਦਿਹਾੜੇ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ, ਗੁਰੂ ਅਰਜਨ ਦੇਵ ਸਾਹਿਬ ਜੀ ਲਾਹੌਰ ਜਾਣ ਤੋਂ ਸ਼ਹੀਦੀ ਦੇਣ ਜਾਣ ਤੋਂ ਪਹਿਲਾਂ ਆਪਣੇ ਹੱਥੀਂ ਗੁਰਤਾ ਗੱਦੀ 'ਤੇ ਬਿਰਾਜਮਾਨ ਕਰ ਗਏ। ਅਰਜਨ ਕਾਇਆ ਪਲਟਕੈ ਮੂਰਤ ਹਰਗੋਬਿੰਦ ਸਵਾਈ, ਇਸ ਵਾਸਤੇ ਗੁਰੂ ਜੀ ਦੇ ਗੁਰਤਾ ਗੱਦੀ 'ਤੇ ਬਿਰਾਜਣ ਦੀਆਂ ਆਪ ਸਰਬੱਤ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ, ਭੁੱਲਾਂ ਦੀ ਮੁਆਫ਼ੀ ਬਖਸ਼ਣੀ, ਅਗਾਂਹ ਵਾਸਤੇ ਸਮਾਤ ਬਖਸ਼ਣੀ, ਸ਼ੁਕਰ ਗੁਰੂ ਕਾ, ਧੰਨਵਾਦ ਆਪ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਗੁਰੂ ਕੇ ਵਜ਼ੀਰਾਂ ਦਾ। ਸੋ ਗੁਰੂ ਮਹਾਰਾਜ ਮੇਰ ਕਰ ਨਾਮਦਾਨ ਬਖਸ਼ਣ, ਚਰਨਾਂ ਦਾ ਪਿਆਰ ਬਖਸ਼ਣ, ਸਸਤਰ ਧਾਰੀ ਹੋਵੋ, ਕੇਸਾ ਧਾਰੀ ਹੋਵੋ, ਸਿਰ 'ਤੇ ਸੋਹਣੀ ਦਸਤਾਰ ਸਜਾਇਆ ਕਰੇ, ਗੁਰੂ ਹਰਗੋਬਿੰਦ ਸਾਹਿਬ ਦੀਆਂ ਦਾਤਾਂ ਨੇ। ਸਮਾਪਤੀ ਦੀਆਂ ਪੰਕਤੀਆਂ ਗਾਈਏ, ਫਤਿਹ ਬੁਲਾਈਏ ਜੀ।

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਨ ਦਿਆ ਬਹਿਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰਦਾ ਤੇ ਅੰਤਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡ ਕੀਤਾ ਦਿਨਾਂ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਅੰਦਰ ਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਕੁਪਰੀਆਂ ਲਵਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਆਰਿਆ ਸਿੱਖੀ ਕੇ ਸਵਾਸਾਂ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਅੰਦਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਅੰਦਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਛੇ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਵ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤਦਾ ਰੱਖਾ ਬਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋਏ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਪਾਰ ਮਿਹਰਾਨ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰ ਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਅੰਮ੍ਰਿਤ ਵੇਲੇ ਤੋਂ ਹੀ ਆਪ ਦਰਬਾਰ ਸੰਗਤਾਂ ਵੱਲੋਂ ਸਿਮਰਨ ਵਿਆਹ ਸਿਮਰਨ ਦਾ ਆਪ ਜੀ ਨੇ ਪ੍ਰਕਾਸ਼ਮਨ ਹੋ ਕੇ ਦਰਸ਼ਨਦਾਰੇ ਬਖਸ਼ੇ ਉਮਰਾਂ ਦਾ ਆਪ ਜੀ ਦੀ ਹਜ਼ੂਰੀ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਵੱਲੋਂ ਬਖਸ਼ਿਸ਼ ਹੋਏ ਉਪਨਾਮੇ ਦੀ ਸ਼ਬਦ ਵਿਚਾਰ ਛੇ ਪੁੜੀ ਆਨੰਦ ਸਾਹਿਬ ਜੀ ਕੇ ਜਾਪ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਅਗਾਵਾ ਵਾਸਤੇ ਸੁਸਪਸ਼ਟ ਬਾਣੀ ਪੜ੍ਹਨ ਦਾ ਆਤਮਕਸ਼ਣ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਥ ਕਰਨਾਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ ਦਰਗਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਅਰਦਾਸਾਂ ਬਖਸ਼ਣੀਆਂ ਸਿੱਖ ਪਰਿਵਾਰ ਨੂੰ ਭਾਈ ਜਗਤਾਰ ਸਿੰਘ ਦੀ ਤੰਦਰੁਸਤੀ ਸੁੱਖ ਸ਼ਾਂਤੀ ਚੜ੍ਹਦੀ ਅਰਦਾਸ ਬੇਨਤੀ ਹੈ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜ਼ਿਲ੍ਹਾ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਵਾਲੀ ਸੰਗਤ ਤੋਂ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨੇ ਵਿੱਚੋਂ ਕੜਾਹ ਪ੍ਰਸ਼ਾਦ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਬੇਨਤੀਆਂ ਗੁਰਮਸਾਰ ਪ੍ਰਵਾਨ ਕਰਨੀਆਂ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ

0: ਹੁਕਮੀ ਹੋਵਨ ਕਾਰ ਹੁਕਮ ਰੱਖਿਆ ਜਾਈ
1: ਹੁਕਮੀ ਹੋਵਨ ਜੀਅ ਹੁਕਮ ਵਲੈ ਵੜਿਆਈ
0: ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਈਐ
1: ਇਕ ਨਾ ਹੁਕਮੀ ਬਖਸੀਸ ਇਕ ਹੁਕਮੀ ਸਦਾ ਪਵਾਈ ਹੈ
0: ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ

0: ਫੇਰ ਕੀ ਅੱਗੇ ਰੱਖੀਐ ਜਿਤ ਦਿਸੈ ਦਰਬਾਰ
1: ਮਹਾਉ ਕੇ ਬੋਲਣ ਬੋਲੀਐ ਜਿਤ ਸੁਣ ਤਰੇ ਪਿਆਰ
0: ਅੰਮ੍ਰਿਤ ਵੇਲਾ ਸਚ ਨਾ ਵੜਿਆਈ ਵਿਚਾਰ
1: ਕਰਮੀ ਆਵੈ ਕਪੜਾ ਨਦਰੀ ਮੁਖ ਦੁਆਰ
0: ਨਾਨਕ ਏਵੇ ਜਾਣੀਐ ਸਭ ਆਪੇ ਸਚਿਆਰ
1: ਥਾਪਿਆ ਨਾ ਜਾਏ ਕੀਤਾ ਨਾ ਹੋਏ
0: ਆਪੇ ਆਪ ਨਿਰੰਜਨ ਸੋਏ
1: ਜਿਨ ਸੇ

0: ਸਲਾਮਤ ਨਿਰੰਕਾਰ
1: ਅਸੰਖ ਜਪ ਅਸੰਖ ਭਾਉ
0: ਅਸੰਖ ਪੂਜਾ ਅਸੰਖ ਤਪ ਧਾਉ
1: ਅਸੰਖ ਗ੍ਰੰਥ ਮੁਖ ਵੇਦ ਪਾਠ
0: ਅਸੰਖ ਜੋਗ ਮਨ ਰਿਹਾ ਉਦਾਸ
1: ਅਸੰਖ ਭਗਤ ਗੁਣ ਗਿਆਨ ਵਿਚਾਰ
0: ਅਸੰਖ ਸਤੀ ਅਸੰਖ ਦਾਤਾਰ
1: ਅਸੰਖ ਸੂਰ ਮਹੁ ਭੁਖ ਸਾਰ
0: ਅਸੰਖ ਮੋਲ ਲੈ ਬਿਲਾਏ

0: ਸਾਖ ਚੋਰ ਹਰਾਮ ਕੋਰ
1: ਅਸੰਖ ਅਮਰ ਕਰ ਜਾਹੇ ਜੋਰ
0: ਅਸੰਖ ਗਲਵਦ ਹਤਿਆ ਕਮਾਈ
1: ਅਸੰਖ ਪਾਪੇ ਪਾਪ ਕਰ ਜਾਹੇ
0: ਅਸੰਖ ਕੁਰਿਆਰ ਪੁਰੇ ਫਿਰਾਏ
1: ਅਸੰਖ ਮਲੇਛ ਮਲ ਪੱਖ ਖਾਹੇ
0: ਅਸੰਖ

ਜਾਪੇ ਕਿਆਵਣ ਮੰਤ ਅੰਤ ਨਾ ਜਾਪੈ।

0: ਖਲਾਸੀ ਪਾਣੈ ਹੋਏ
1: ਹੋਰ ਆਖ ਨਾ ਸਕੈ ਕੋਏ
0: ਜੇ ਕੋ ਖਾਏ ਆਖਣ ਪਾਏ
1: ਉਹ ਜਾਣੇ ਜੇ ਤੀਆਂ ਮੂੰਹ ਖਾਏ
0: ਆਪੇ ਜਾਣੇ ਆਪੇ ਦੇ
2: ਆਪੇ ਸੇਪੇ ਕਈ ਕੇ
0: ਜਿਸਨੂੰ ਬਖਸ਼ੈ ਸਿਫਤ ਸਲਾਹ
2: ਨਾਨਕ ਪਾਤਸ਼ਾਹੀ ਪਾਤਸ਼ਾਹ
0: ਅਮੁੱਲ ਗੁਣ ਮੁੱਲ ਵਪਾਰ
2: ਅਮੁੱਲ ਵਪਾਰੀ ਅਮੁੱਲ ਭੰਡਾਰ
0: ਅਮੁੱਲਾ ਵੇ ਅਮੁੱਲ ਲੈ ਜਾਏ
1: ਅਮੁੱਲ ਭੈ ਅਮੁੱਲਾ ਸਮਾਹੇ
0: ਅਮੁੱਲ ਧਰਮ ਅਮੁੱਲ ਦੀ ਬਾਣ
1: ਅਮੁੱਲ ਤੁਲ ਅਮੁੱਲ ਪਰਵਾਣ
0: ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ
1: ਅਮੁੱਲ ਕਰਮ ਅਮੁੱਲ ਫਰਮਾਨ

0: ਵਾਹਿਗੁਰੂ ਜੀ ਕੀ ਫਤਿਹ। ਜਾਪ ਸਾਹਿਬ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ਼੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤੋ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਿਹਨ ਜਿਹੇ
1: ਰੂਪ ਰੰਗ ਅਰ ਏਕ ਪੇਕਿਓ ਕਹਿ ਨਾ ਸਕੇ
0: ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤ ਓਜ ਕਹਿ ਜੈ
1: ਕੋਟ ਇੰਦਰ ਇੰਦਰਾਨ ਸਾਉ ਸਹਾਨ ਕਹਿ ਜੈ
0: ਤ੍ਰਿਪਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ
1: ਤੋ ਸਰਨ ਨਾਮ ਕੇਤੇ ਕਵਨ ਕਰਨ ਨਾਮ ਬਰਨਤ ਸਮਤ
0: ਭੁਜੰਗ ਪ੍ਰਿਆਤ ਛੰਦ ਨਮਸਤਵੰਗ ਅਕਾਲੇ ਨਮਸਤਵੰਗ ਕ੍ਰਿਪਾਲੇ
1: ਨਮਸਤੰਗ ਰੂਪੇ ਨਮਸਤੰਗ ਅਨੂਪੇ
0: ਨਮਸਤੰਗ ਭੇਖੇ ਨਮਸਤੰਗ ਲੇਖੇ
1: ਨਮਸਤੰਗ ਖਾਏ ਨਮਸਤੰਗ
0: ਨਮਸਤੰਗ ਗੰਜੇ ਨਮਸਤੰਗ ਪੰਜੇ
1: ਨਮਸਤੰਗ ਨਾਮੇ ਨਮਸਤੰਗ ਠਾਮੇ
0: ਨਮਸਤੰਗ ਕਰਮੰਗ ਨਮਸਤੰਗ ਧਰਮੰਗ
1: ਨਮਸਤੰਗ ਨਾਮੰਗ ਨਮਸਤੰਗ
0: ਧਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ
1: ਨਮਸਤੰਗ ਬਾਜੇ ਨਮਸਤੰਗ ਡਾਏ
0: ਨਮਸਤੰਗ ਨੀਲੇ ਨਮਸਤੰਗ ਨਾਦੇ
1: ਨਮਸਤੰਗ ਛੇਦੇ ਨਮਸਤੰਗ ਗਾਦੇ
0: ਨਮਸਤੰਗ ਗੰਜੇ ਨਮਸਤੰਗ ਪੰਜੇ
1: ਨਮਸਤੰਗ ਉਦਾਰੇ ਨਮਸਤੰਗ ਪਾਰੇ
0: ਨਮਸਤੰਗ ਸੋਏਕੇ ਨਮਸਤੰਗ ਨੇਕਾ
1: ਨਮਸਤੰਗ ਭੂਤੇ ਨਮਸਤੰਗ ਜੂਪੇ
0: ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ
1: ਨਮਸਤੰਗ ਨਿਰਦੇਸ਼ੇ ਨਮਸਤੰਗ ਨਿਰਪੇਸ਼ੇ
0: ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ
1: ਨਮਸਤੰਗ ਨਿਰਤਾਤੇ ਨਮਸਤੰਗ ਨਿਰਕਾਤੇ
0: ਨਮਸਤੰਗ ਨਿਰਤੂਤੇ ਨਮਸਤੰਗ ਭੂਤੇ
1: ਨਮਸਤੰਗ ਲੋਕੇ ਨਮਸਤੰਗ ਸੋਕੇ
0: ਨਮਸਤੰਗ ਨਿਰਤਾਪੇ ਨਮਸਤੰਗ ਥਾਪੇ
1: ਨਮਸਤੰਗ ਨਿਰਮਾਨੇ ਨਮਸਤੰਗ ਮੈਦਾਨੇ
0: ਨਮਸਤੰਗ ਗਾਹੇ ਨਮਸਤੰਗ ਬਾਹੇ
1: ਨਮਸਤੰਗ ਤਰਵਰਗੇ

0: ਬਾਲ ਛੰਦ ਤੋ ਪ੍ਰਸਾਦ ਆਦਿ ਰੂਪੇ ਨਦ ਮੂਰਤ ਜੋਨ ਪੁਰਖ ਪਾਰ
1: ਸਰਮਾਨ ਦੇਵ ਪੇ ਵਾਦ ਉਦਾਰ
0: ਸਰਵ ਪਾਲਕ ਸਰਵ ਕਾਲਕ ਸਰਵ

0: ਭੇਦ ਹੈ ਅਪੰਗ ਹੈ
1: ਜੀ ਜਲ ਨਿਰਵਾਜ ਹੈ ਕਨੀ ਮਲਖ ਰਾਜ ਹੈ
0: ਨਿਰੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ
1: ਪ੍ਰਭਾ ਹੈ ਸੁਜੁਕਤ ਸਦਾ ਹੈ
0: ਸਦਾਵੰ ਸਰੂਪ ਹੈ।

ಚತುರ್ ಚಕ್ರ ಭುಕ್ತೇ.

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੌਪੀ ਸਾਹਿਬ, ਇੱਕ ਓਅੰਕਾਰ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬੀਰ ਬਾਚ ਬੇਨਤੀ, ਚੌਪਈ ਹਮਰੀ ਕਰੋ ਹੱਥ ਦੇ ਰਸ਼ਾ,
1: ਪੂਰਨ ਹੋਏ ਚਿਤ ਕੀ ਇੱਛਾ,
0: ਸਭ ਚਰਨਨ ਮੰਦ ਰਹੇ ਹਮਾਰਾ।

0: ਜਿਸ ਜਨ ਭਜਾਇਓ
1: ਆਦਿ ਅੰਤ ਇੱਕੈ ਅਵਤਾਰਾ
0: ਸੋਈ ਗੁਰੂ ਸਮਝਿਓ ਹਮਾਰਾ
1: ਨਮਸਕਾਰ ਤਸਹੀ ਕੋ ਹਮਾਰੀ
0: ਸਕਲ ਪ੍ਰਜਾ ਜਿਨ ਆਪ ਸਵਾਰੀ
1: ਸਿਵਗੁਣ ਕੋ ਸਿਵਗੁਣ ਸੁਖ ਦਿਓ
0: ਸਤਿਗੁਰ ਕੋ ਬਲ ਮੋਹਤ ਕੀਓ
1: ਘਟ ਘਟ ਕੇ ਅੰਤਰ

0: ਹੰਡਰਡ ਜੇਰਜ ਸੇਤ ਜਕੀਨੀ
1: ਅਤਵਜ ਖਾਨ ਬਹੁਰਜ ਦੀਨੀ
0: ਕਹੂੰ ਫੂ ਰਾਜਾ ਹੁਆ ਬੈਠਾ
1: ਹੋ ਸਮਰਪਣ ਸ਼ੰਕਰ ਕੀ ਕਥਾ
0: ਸਗਰੀ ਸ੍ਰਿਸ਼ਟ ਦਿਖਾਏ ਚੰਪਵ
2: ਆਜ ਜੁਗਾ ਸਰੂਪ ਸਿਆਂਪਾ
0: ਅਬ ਰਚਾ ਮੇਰੀ ਤੁਮ ਕਰੋ
1: ਸਿੱਖ ਬਾਰ ਸਿੱਖ ਸੰਗ ਕਰੋ
0: ਦੋਸਤ ਜਿੱਥੇ ਉਠਵਟ

0: ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ
1: ਜੀਵ ਤੂੰ ਚਲਾ
0: ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਚਲਾਏ ਹੈ ਤੇ ਵਹਿ ਚੱਲੇ ਹੈ ਜਿੰਨਾ ਮਾਰਗ ਪਾਵਹਿ
1: ਹਰ ਕਿਰਪਾ ਜਿਨ ਨਾਮ ਲਾਇਆ ਸੇ ਹਾਂ ਹਾਂ ਸਦਾਪਤਿਆ ਹੈ
0: ਜਿਸ ਨੂੰ ਕਥਾ ਸੁਣਾਏ ਹੈ ਆਪਣੀ ਸੇ ਗੁਰਦੁਆਰੇ ਸੁਖ ਪਾਵਹਿ
1: ਹੈ ਨਾਨਕ ਸੱਚੇ ਸਾਹਿਬ ਜੀਓ ਪਾਵੇ ਤੇ ਵਹਿ ਚਲਾਵਾ
0: ਇਹੋ ਸੁਹੇਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੁਹੇਲਾ ਸਤ ਗੁਰੂ ਸੁਣਾਇਆ
1: ਇਹੋ ਤਨ ਕੇ ਮਨ ਵਸਿਆ ਜਿੰਦਰੋ ਲਿਖਿਆ ਆਇਆ
0: ਇੱਕ ਫਿਰ ਹੈ ਕਨੇਰ

0: ਸਮਾਣੇ
1: ਜਨਮ ਰਤਨ ਜਿਨੀ ਖੱਟਿਆ ਭਲੇ ਸੇਵਣ ਜਾਰੇ
0: ਐ ਨਾਨਕ ਜਿਨ ਮਨ ਨਰਮ ਸਦਾ ਰਹਿਓ ਗੁਰ ਨਾਲੇ
1: ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋ

0: ਬਾਣੀ
1: ਕੁਕੇ ਸਬਦ ਰਤਨ ਹੈ ਹੀਰੇ ਜਿਤ ਜੜਾਓ
2: ਸਬਦ ਰਤਨ ਜਿਨ ਮਨ ਲਾਗਾ ਇਹੋ ਹੋਆ ਸਮਾਓ
1: ਸਬਦ ਸੇਤੀ ਮਨ ਲਾਇਆ ਸੱਚੇ ਲਾਇਆ ਪਾਓ
2: ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ
1: ਕਹਿ ਨਾਨਕ ਸਬਦ ਰਤਨ ਹੈ ਹੀਰਾ ਜਿਤ ਜੜਾਓ
2: ਸਭ ਸਖਤ ਆਪ ਉਪਾਇ ਕਹਿ ਕਰਤਾ ਆਪੇ ਹੁਕਮ ਵਰਤਾਏ
1: ਹੁਕਮ ਵਰਤਾਏ ਆਪ ਵੇਖੇ ਗੁਰਮਤ ਕਿਸੇ ਬੁਝਾਏ
2: ਤੋੜਿਆ ਬੰਧਨ ਹੋਵੇ ਮੁਕਤ ਸ਼ਬਦ ਮਨ

0: ਸਾਰ ਨਾ ਜਾਣੀ
1: ਤੱਤੈ ਸਾਰ ਨਾ ਜਾਣੀ ਗੁਰੂ ਬਾਜ ਹੋ ਤੱਤੈ ਸਾਰ ਨਾ ਜਾਣੀ
0: ਸੰਸਾਰ ਪਰਮ ਸੁਤਾ ਸੁਤਿਆ ਰਹਿਣ ਬਿਹਾਣੀ
1: ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਹੈ ਅੰਮ੍ਰਿਤ ਬਾਣੀ
0: ਉਸਨੂੰ ਕਹ ਪੋਹੇ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ
1: ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ
0: ਕਹੈ ਨਾਨਕ ਇਹ ਵਰਦਾਤਾ ਸੋ ਕਿਉ ਮਨੋ ਵਸਾਰੀਐ
1: ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ
0: ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ
1: ਜਾਤਿਸ ਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ
0: ਲੈਬ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ
1: ਇਹ ਮਾਇਆ ਜਿਥਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ
0: ਕਹੈ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨ ਵਿਚੇ ਮਾਇਆ ਪਾਇਆ
1: ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ
0: ਮੁੱਲ ਨਾ ਪਾਇਆ ਜਾਏ ਕਿਸ ਵਿਟ ਹੋ ਰਹੇ ਲੋਕ ਮਿਲ ਲਾਏ
1: ਐਸਾ ਸਤਿਗੁਰੂ ਜੇ ਮਿਲੈ ਤਿਸਨੋ ਸਿਰ ਸੌਂਪੀਐ ਵਿਚ ਹੋ ਆਪ ਜਾਏ
0: ਜਿਸ ਦਾ ਜੀਉ ਤਿਸ ਮਿਲ ਰਹਾ ਹਰ ਵਸੈ ਮਨ ਆਏ
1: ਹਰ ਆਪ ਮੁਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ
0: ਹਰ ਰਾਸ ਮੇਰੀ ਮਨ ਬਣਜਾਰਾ ਹਰ ਰਾਸ ਮੇਰੀ ਮਨ ਬਣਜਾਰਾ ਸਤਿਗੁਰ ਤੇ ਰਾਸ ਜਾਣੀ
1: ਹਰ ਹਰ ਨਿਤ ਜਪੇ ਹੋ ਜੀ ਹੋ ਲਾਹਾ ਖੱਟੇ ਹੋ ਦਿਹਾੜੀ
0: ਇਹੋ ਤਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ
1: ਹੈ ਨਾਨਕ ਹਰ ਰਾਸ ਮੇਰੀ ਮਨ ਹੋਆ ਬਣਜਾਰਾ
0: ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ
1: ਪਿਆਸ ਨਾ ਜਾਏ ਹੋਰ ਜਿਚਰ ਹਰ ਰਸ ਪੱਲੇ ਨਾ ਪਾਏ
0: ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨ ਤ੍ਰਿਸ਼ਨਾ ਲਾਗੈ ਆਏ
1: ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ
0: ਕਹੈ ਨਾਨਕ ਹੋਰ ਅਨਰਸਾ ਵਿਸਰੇ ਜਾ ਹਰ ਬਸੈ ਮਨ ਆਏ
1: ਇਹ ਸਰੀਰਾ ਮੇਰਿਆ ਹਰ ਤੂੰ ਮਹਿ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ
0: ਹਰ ਜੋਤ ਰੱਖੀ ਤੁਧ ਵਿਚ ਤਾ ਤੂੰ ਜਗ ਮਹਿ ਆਇਆ
1: ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀ ਉਪਾਏ ਜਗਤ ਦਿਖਾਇਆ
0: ਗੁਰ ਪ੍ਰਸਾਦੀ ਬੁਝਿਆ ਤਾ ਚਲਤ ਹੋਆ ਚਲਤ ਨਦਰੀ ਆਇਆ
1: ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮਹਿ ਆਇਆ
0: ਮਨ ਚਾਓ ਭਾਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹ ਮੰਦਰ ਬਣਿਆ
1: ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੇ
0: ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪਏ
1: ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ
0: ਕਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ
1: ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ
0: ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ
1: ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ
0: ਗੁਰ ਪ੍ਰਸਾਦ ਹਰ ਮਨ ਬਸਿਆ ਪੂਰਬ ਲਿਖਿਆ ਪਾਇਆ
1: ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ
0: ਇਹ ਨੇਤਰ ਹੋ ਮੇਰੇ ਹੋ ਹਰ ਤੋਂ ਮੈਂ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ
1: ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ
0: ਇਹੋ ਬਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ
1: ਗੁਰ ਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ
0: ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ ਸਾਚਾ ਸੁਣਨੈ ਨੋ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ
1: ਜਿਤ ਸੁਣੀ ਮਨ ਤਨ ਹਰਿਆ ਹੋਆ ਰਚਨਾ ਰਸ ਮਾਣੀ
0: ਸੱਚ ਅਲਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ
1: ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚਾ ਸੁਣਨੈ ਨੋ ਪਠਾਏ
0: ਹਰ ਜੀਓ ਗੁਫਾ ਅੰਦਰ ਰੱਖ ਕੇ ਬਾਜਾ ਪਵਣ ਬਜਾਇਆ
1: ਬਜਾਇਆ ਬਾਜਾ ਪਾਉਣ ਨੋ ਦੁਆਰੇ ਪ੍ਰਗਟ ਕੀਏ ਤੁਸਾ ਗੁਪਤ ਰਖਾਇਆ
0: ਗੁਰਦੁਆਰਾ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ
1: ਕਹਿ ਅਨੇਕ ਰੂਪ ਨਾਉ ਨਵ ਨਿਦ ਤਿਸਤਾ ਅੰਤ ਨ ਜਾਈ ਪਾਇਆ
0: ਕਹਿ ਨਾਨਕ ਹਰ ਪਿਆਰਾ ਜੀਓ ਗੁਫਾ ਅੰਦਰ ਰੱਖ ਕੇ ਬਾਜਾ ਪਵਣ ਬਜਾਇਆ
1: ਇਹੋ ਸਾਚਾ ਸੋਹਿਲਾ ਸਾਚਾ ਕਰ ਗਾਵੋ
0: ਗਾਵੋ ਤਾਂ ਸੋਹਿਲਾ ਘਰ ਸਾਚਾ ਜਿਥੇ ਸਦਾ ਸੱਚ ਧਿਆਵ ਹੈ
1: ਸੱਚੋ ਧਿਆਵ ਹੈ ਜਾ ਤੁਧ ਭਾਵੇ ਗੁਰਮੁਖ ਜਿਨਾ ਬੁਝਾਵੇ
0: ਇਹੋ ਸੱਚ ਸਭ ਨਾ ਕਾ ਖਸਮ ਹੈ ਜਿਸ ਬਖਸ਼ੇ ਸੋ

ਓਂਕਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ, ਪਾਤਸ਼ਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ, ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਏ ਸਹਾਇ, ਅਰਜਨ ਹਰ ਗੋਬਿੰਦ ਨੋ, ਸਿਮਰੋ ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੈ ਸਭ ਦੁਖ ਜਾਇ, ਤੇਗ ਬਹਾਦਰ ਸਿਮਰਿਐ, ਘਰ ਨਾਨਕ ਆਵੈ ਥਾਇ, ਸਭ ਥਾਈ ਹੋਏ ਸਹਾਇ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹਾਂ ਦੀ ਜਾਗਦੀ ਜੋ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਜ ਦਾ ਧਿਆਨ ਧਰ ਕੇ ਬੋਲੋ ਜੀ। ਪੰਜ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹਠਿਆਂ, ਜਪਿਆਂ, ਤਪਿਆਂ, ਜਿਨ੍ਹਾਂ ਤੇਰਾ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅੰਡਿਤ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਠ ਸੀਸ ਦਿੱਤੇ, ਬਣ ਬਣ ਕਟਵਾਏ, ਖੋਪੜੀਆਂ ਲਹਾਈਆਂ, ਚਰਖੜੀਆਂ ਦੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕਿਸਾਂ ਸਵਾਸਾ ਸੰਗ ਨਿਭਾਏ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤ ਆਵੇ, ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ, ਤੇਗ ਤੇਗ ਫਤਿਹ ਬੇਦ ਕੀ ਪੈਚ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਹੇ ਵਾਹਿਗੁਰੂ ਜੀ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗ ਜੁਗ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੀ। ਸਤਿਗੁਰੂ ਜੀ, ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ ਹੈ, ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇਤਾ ਦਾਰ ਜੀਓ, ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀ ਦਾਤ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਵਾਨਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਓਤਿਆਂ ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਜੀ, ਆਪ ਜੀ ਦੇ ਹਜ਼ੂਰ ਆਪ ਜੀ ਦੇ ਬੱਚੇ ਨੇ ਪੰਜ ਬਾਣੀਆਂ ਦੇ ਨਿਤਨੇਮ ਕੀਤੇ ਹਨ, ਬਾਣੀ ਪੜ੍ਹਦੀਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਨੇ, ਆਪ ਅਣਜਾਣ ਬੱਚੇ ਸਮਝ ਕੇ ਮਾਫ਼ ਕਰ ਦੇਣਾ ਜੀ, ਅੱਗੇ ਤੋਂ ਸਮਰਥ ਬਖਸ਼ਣੀ ਜੀ। ਕੈਂਪ ਦੀ ਚੌਥੀ ਦਿਨ ਦੀ ਅਰਦਾਸ ਆਖਰ ਵਾਡਾ ਘਾਟਾ ਭੋਜਕ ਮਾਫ਼ ਕਰਨੀ, ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦੀ ਦੇਖ ਸਜਾ ਕੇ ਹਾਜ਼ਰ ਹੈ, ਕਰੀ ਪਕਸਾ ਸੋਚ ਪਵਿੱਤਰਾ ਹੁਣ ਲਾਵੋ ਪੋਖਰ ਰਾਏ, ਆਪ ਜੀ ਦਾ ਭੋਗ ਲੱਗਿਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ, ਜੋ ਜੋ ਛਕੇ ਸੋ ਆਪ ਜੀ ਦੇ ਪਵਿੱਤਰ ਨਾਮ ਜਪੇ, ਹੁਣ ਆਪਣਾ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ, ਸਰਬ ਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਰੇ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ।

प्यारे बच्चियों, इन्नी देर देख वर्त हो रही है, यदा मतलब यह नहीं होंगे उस वे गल कर लग पई है। सो देख वर्त आ रही होंगी है, नाल जाप हो रहा हों, तो मेरा जाप करना नाल बाद देख सकनी है। आप कैंप लाने का यही मतलब होंगे है कि असी गुरु को आके बैठना किमें है। ध्यान मेरे वाले सारे का ध्यान थोड़ा फिर भी उधर देख रहे हैं तुम सारे जने बच्चे हो। अपना अज कैंप का चौथा दिन है तो हम तुम अपने आप में अपने बिहेवियर कितनी चेंज आई है, बदलाव कोई आया कि नहीं आया। तो फायदा सानू कैंप च आने का कि साढ़े को चेंज आ गए चौं दिन के। कल पहला हफ्ता सा पूरा हो जाना कि ती सार ने आप बेनती करते आ रहे हैं कि जिंदगी सफल किमें करना। हूँ कैंप का अपना थीम भी है, नाम जपो किरत करो तो वंड छको। हूँ अरदास हुई है, अरदास बच्ची अरदास कर रहे थी। उस अरदास दे विच कुछ बचन आते ने ध्यान जो अं सुनते हैं तो सू समझ आती है। जिन्हें भी गुरमुख सज्जणा ने रल बैठ के अरदास बनाई सी उन्होंने लिखिया, जिन्हें तेरा नाम जपया वंड छकिया, जिन्हें तेरा नाम जपया वंड छकिया। मैं सोचने लग पाया भी ये नहीं लिखा जिन्होंने किरत की, उन्होंने ध्यान धर के बोलो जी वाहेगुरु। असी किरत ज़्यादा जोर ला रहे हैं, आप बार बार गल करते हैं। असी चौबीस घंटे बच्चों असी मेरा ख्याल 23-24 घंटे का किरत ही ला दें। आप कल विचार थी रैन गवाई सोए कै दिस गवाया खाए, यही कुछ करी जन्ने। असी साडा जिहड़ा मेन मकसद वा वो सतगुरु ने दसिया है, इत्थे आके वाहेगुरु नूं ध्यान च बसाउणा, उहदे नाल जुड़ना। तो एक देखो किड्डी वड्डी गल है, मैं एक बार बहुत साल पहले कैंप जे बेनती की सी बच्चों कि देखो जे असी नाम जपांगे, जे असी नाम जपांगे सानू सारे संसार में साड़ी अरदास होवेगी, सारे संसार दे विच। आप कहने ना जिन्होंने तेरा नाम पिया वंड के छकिया, देख चलाई तेग वह देख के अनिठ किया, तेना प्यारियां सच्चियारियां की कमाई का ध्यान धर के, जिन्होंने जपया उन्हां दी कमाई का ध्यान धरदे हां असी। तो असी जपांगे साड़ी अरदास भी हर जगह होवेगी, साड़ी अरदास दरबार साहब भी होवेगी। पर जे असी उस लाइन में लगांगे तो जिसी गल्लां करनियां आ, जे असी उही संसारी काम करने आ फिर नहीं। तो अवें जिवें असी हौली हौली रल मिल के जुगतियां भी सीखी जाने हाँ। सिक आप गल सीखी सी जिन्होंने पहली बार सुन रहे, जिहड़े बच्चे नहीं आते सवेर नूं, असी यह कहा कि घट तो घट मैं कह रहा यू हैव टू डू इट, घट तो घट जिनी थोड़ी उम्र हो गई है 19 मिनट तुम बह के जाप करना है भीड़े। जो 10 साल दें 10 मिनट बह के करना जाप चौकड़ा मार के बैठ के, बाकी दिन तो करी जाना उस टाइम। जो तुम 60 साल दे 60 मिनट जाप करना दिहाड़ी का, जो तुम 70 साल दे 70 मिनट जाप करना है, जिनी साड़ी उम्र 19 मिनट बैठ के जाप करना है बैठ के, बाकी तो चलद फिरद करी जाना है। उन्ना टाइम असी बैठ के चौकड़ा मार के तो कोशिश करनी है। एक होर बेनती, जो बैठ के करना है घर दे विच सिर्फ एक ही जगह बैठ के करना, उस जगह पर। उसका कारण की है, तुसी अपने देखो विचार करो गल नूं, जदों किसी सानू देखो साड़ी साड़े जिहड़ी बुद्धि विच जां साड़ी जिहड़ी चेते दे विच बहुत गल्लां पईआं सानू याद नहीं हैगीआं, सानू याद नहीं हो पर पईआं हैगीआं चेते दे विच, साडे माइंड विच पईआं होईआं गल्लां। उह हुण कई वार की हुंदा है, असी किसी जगह पर जाने, असं ड्राइव कर रहे हैं, कोई एक मोड़ आया कोई कटिया, जां असी पंजाब गए हो किसी धरती गए उत्थे जा सानू वह गल उस वेले याद आ जाती है, वह सानू गल उस वेले याद आ जाती, वाह यह गल पता नहीं बीती नूं 30 साल हो गए या मैनू पहला याद नहीं सी, अज उस जगह पर याद आ गई। इहदा मतलब जगह दे विच वाइब्रेशन जिहड़ियां तुहाडे बोलां दीआं उत्थे सीगीआं, तुहाडी सोच दीआं उत्थे सीगीआं। हुण जे असी
ਕੁਦਰਤੀ ਹੋਵੇਗਾ ਜਦੋਂ ਅਸੀਂ ਘਰ ਦੇ ਵਿੱਚ ਉਸ ਜਗ੍ਹਾ 'ਤੇ ਬੈਠਾਂਗੇ ਬਹਿੰਦਿਆਂ ਸਾਰੇ ਸਾਡੇ ਅੰਦਰ ਕੀ ਹੋਣਾ ਹੈਗਾ ਆ ਉਹ ਨਾਮ ਦਾ ਜਿਹੜਾ ਵਾਹਿਗੁਰੂ ਜਾਪ ਸ਼ੁਰੂ ਹੋ ਜਾਣਾ ਹੈ। ਕੋਈ ਜਗ੍ਹਾ ਇਹੋ ਜਿਹੀ ਬਣ ਜਾਣੀ ਹੈਗੀ ਆ ਕਿ ਉਸ ਜਗ੍ਹਾ ਦੇ ਵਿੱਚ ਇੱਕ ਔਰਾ ਕਹਿੰਦੇ ਜਿਹਨੂੰ ਅਸੀਂ ਉਹ ਬਣ ਜਾਣਾ ਆ ਅਤੇ ਅਸੀਂ ਉੱਥੇ ਸਾਡਾ ਜਿਹੜਾ ਮਨ ਜਲਦੀ ਟਿਕਣਾ ਸ਼ੁਰੂ ਹੋ ਜਾਣਾ ਆ। ਸੋ ਦੋ ਗੱਲਾਂ ਯਾਦ ਰੱਖਣੀਆਂ ਹੁਣ ਬੱਚਿਓ ਇੱਧਰ ਪੇ ਅਟੈਂਸ਼ਨ ਪਲੀਜ਼। ਇੱਕ ਤਾਂ ਘੱਟ ਤੋਂ ਘੱਟ ਜਿੰਨੇ ਤੁਸੀਂ ਓਲਡ ਹੈਗੇ ਉਨੇ ਮਿੰਟ ਬੈਠਣਾ ਬੈਠਣਾ ਭੀੜੇ ਜਦੋਂ ਮਰਜ਼ੀ ਬੈਠੋ ਜਦੋਂ ਤੁਹਾਡਾ ਸਮਾਂ ਲੱਗਦਾ ਆ। ਦੂਸਰਾ ਆ ਇੱਕ ਜਗ੍ਹਾ ਬੈਠ ਕੇ ਕੋਸ਼ਿਸ਼ ਕਰਨੀ ਇਹ ਵੀ ਇਹ ਨਹੀਂ ਹੈਗਾ ਬਈ ਪਿੱਛੇ ਸਿਰਹਾਣਾ ਰੱਖ ਲਿਆ ਪਿੱਛੇ ਉਹ ਰੱਖ ਲਿਆ ਜੇ ਪਿੱਛੇ ਕੰਧ ਨਾਲ ਢੋਲਾ ਲਈ ਆ ਇਹ ਹੁਣ ਤੋਂ ਆਦਤ ਬਣਾਓ ਨਹੀਂ ਤਾਂ ਫਿਰ ਪਤਾ ਹੀ ਹੋਣਾ ਆ। ਉਹ ਜਿੱਦਾਂ ਨਾ ਮੇਰੇ ਭੈਣਾਂ ਭਰਾ ਨੂੰ ਬਹਿਣਾ ਪੈਂਦਾ ਬੈਂਚਾਂ 'ਤੇ ਫਿਰ ਸਾਰੇ ਗੁਰਦੁਆਰੇ ਬੈਂਚੇ ਲਾਉਣੇ ਬਣੇ ਤੁਹਾਡੇ ਵਾਸਤੇ ਇੱਥੇ ਤੁਹਾਡੇ ਬਹਿ ਨਹੀਂ ਹੋਣਾ ਇੱਥੇ ਆ ਕੇ ਜੇ ਬੈਠੇ ਰਹਾਂਗੇ ਆਦਤ ਬਣਾਈ ਰੱਖਾਂਗੇ ਫਿਰ ਸਾਰੀ ਉਮਰ ਚੱਲੀ ਜਾਣੀ ਹੈ ਇਹ ਫਿਰ ਏਜ ਦਾ ਕੋਈ ਫਰਕ ਨਹੀਂ ਹੈਗਾ। ਸੋ ਇਹ ਤੁਹਾਡਾ ਹੋਮਵਰਕ ਕਹਿ ਲਓ ਕੁਛ ਕਹਿ ਲਓ ਅਤੇ ਇਹ ਤੁਸੀਂ ਪਲੀਜ਼ ਕਿਰਪਾ ਕਰਕੇ ਇਹ ਜਾਰੀ ਰੱਖਣਾ ਆ ਅਤੇ ਕੱਲ੍ਹ ਨੂੰ ਅਸੀਂ ਸਵੇਰ ਨੂੰ ਫਿਰ ਮਿਲਾਂਗੇ 8 ਵਜੇ। ਅੱਜ ਵੀ ਬੱਚੇ ਸਵੇਰੇ 8 ਵਜੇ ਸਿਰਫ 9-10 ਬੱਚੇ ਆਏ ਸੀ ਸਵੇਰੇ ਅਤੇ ਸੋਰੀ ਜੋ ਹੱਥ ਖੜੇ ਕੱਢੋ ਜਿਹੜੇ ਨਹੀਂ ਆਏ ਸੀ ਸਵੇਰੇ 8 ਵਜੇ ਸਵੇਰੇ ਸਮਾਗਮ 'ਚ ਨਹੀਂ ਆਇਆ ਸਵੇਰੇ 8-9 ਵਜੇ ਹੱਥ ਰੇਜ਼ ਯੂਰ ਹੈਂਡ ਖੜੇ ਹੋ ਜਾ ਕਮੰਡ ਜਿਹੜੇ ਨਹੀਂ ਆਏ ਸੀ ਸਵੇਰੇ ਖੜੇ ਹੋ ਪਲੀਜ਼ ਸਟੈਂਡ ਅਪ। ਤੁਸੀਂ ਬਹੁਤ ਆਏ ਸੀ ਤੁਸੀਂ ਬਹਿ ਜਾਓ ਔਰ ਮਹਾਰਾਜ ਦੇਖੋ ਇਹਨਾਂ ਨੇ ਜਿਹੜੇ ਆਏ ਨਹੀਂ ਹੈਗੇ ਇਹਨਾਂ ਦੇ ਮਹਾਰਾਜ ਨੇ ਕਿਰਪਾ ਬਹੁਤ ਕੀਤੀ ਹੋਈ ਹੈ ਵੈਸੇ ਇਹਨਾਂ ਦੇ ਅਤੇ ਬਾਣੇ ਸਾਰੇ ਪਾਏ ਆ ਗੁਰੂ ਦੇ ਕਿੰਨੇ ਸੋਹਣੇ ਸਿੰਘ ਸਜਦੇ ਸਿੰਘ ਸਿੰਘ ਨਹੀਂ ਸਜਦੇ ਰਾਈਟ ਤੋ ਆਪਾਂ ਪਤਾ ਬਾਣੇ ਦੇ ਨਾਲ ਬਾਣੀ ਵੀ ਆਪਣੇ ਅੰਦਰ ਧਾਰਨ ਕਰਨੀ ਹੈ ਅਤੇ ਜਾਪ ਜਿਹੜਾ ਵਾਹਿਗੁਰੂ ਦਾ ਉਹ ਜ਼ਰੂਰ ਕਰਨਾ ਰਾਈਟ। ਬੈਜਤ ਥੈਂਕ ਯੂ ਵੈਰੀ ਮੱਚ ਸ਼ਾਬਾਸ਼ ਤੁਹਾਡੇ। ਸੋ ਕੱਲ੍ਹ ਨੂੰ 8 ਵਜੇ ਆਪਾਂ ਆਉਣਾ ਸਾਰਿਆਂ ਨੇ ਤਾਂ ਬਰਾਲ ਮਿਲ ਕੇ ਜਿਹਨੇ ਮਹਾਰਾਜ ਸਾਨੂੰ ਕਿਰਪਾ ਕਰਨਗੇ ਅਸੀਂ ਉਹਨਾਂ ਨੂੰ ਯਾਦ ਕਰਾਂਗੇ ਅਤੇ ਕੋਸ਼ਿਸ਼ ਕਰਾਂਗੇ। ਹੁਣ ਤੁਸੀਂ ਅੱਜ ਚਲੋ ਤੁਹਾਨੂੰ ਬੋਨਸ ਦੇ ਦਿੰਦੇ ਹਾਂ ਤੁਹਾਨੂੰ ਐਕਸਟਰਾ 5 ਮਿੰਟ ਦੇ ਦਿੰਦੇ ਹਾਂ। ਸੋ ਅੱਜ 5 ਮਿੰਟ ਐਕਸਟਰਾ ਹੈਗੇ ਅੱਜ ਬ੍ਰੇਕ ਵਾਸਤੇ। ਸੋ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਪੂਰੇ 11 ਵਜੇ ਆਪਾਂ ਤਾਂ 10:55 'ਤੇ ਕੁਛ ਆਪਣੇ ਕਲਾਸ ਵਿੱਚ ਪਹੁੰਚਣਾ ਸਾਰਿਆਂ ਨੇ। ਵੱਡੇ ਬੱਚੇ ਮੇਰੇ ਵੀ ਗੱਲ ਸੁਣਨ ਪਲੀਜ਼ ਕਿਰਪਾ ਕਰਕੇ। ਤੁਹਾਡੇ ਟੀਚਰ ਦੇਖ ਲਓ ਤੁਹਾਡੇ ਵਾਸਤੇ ਸਪੈਸ਼ਲ ਆਉਂਦੇ ਆ ਔਰ ਜਿਹੜੀ ਉਹ ਸੇਵਾ ਕਰਦੇ ਗੁਰਬਾਣੀ ਸਿਖਾਉਣ ਦੀ ਉਹ ਬਹੁਤ ਮਹਿੰਗੀ ਸੇਵਾ ਹੈ ਵੈਸੇ ਜਿਹੜੀ ਉਹ ਗੁਰਬਾਣੀ ਸਿਖਾਉਣੀ ਆ। ਪਹਿਲੀ ਗੱਲ ਆਪ ਗੁਰਬਾਣੀ ਆਉਣੀ ਚਾਹੀਦੀ ਉਚਾਰਨ ਆਉਣਾ ਚਾਹੀਦਾ ਵਿਛਾਮ ਆਉਣੀ ਚਾਹੀਦੀ ਹੈਗਾ ਸ਼ੁੱਧ ਉਚਾਰਨ ਆਉਣਾ ਚਾਹੀਦਾ ਤਾਂ ਹੀ ਉਹ ਸਿਖਾ ਸਕਦਾ ਕਿਸੇ ਨੂੰ। ਸੋ ਤੁਸੀਂ ਉਹ ਜਿਹੜਾ ਹੁੰਦਾ ਪਹਿਲੇ ਹੱਥ ਧੋ ਗਏ ਇਹ ਨਹੀਂ ਉੱਥੇ ਜਾ ਕੇ ਤੁਹਾਨੂੰ ਕਮਰੇ 'ਚ ਕਹਿਣਾ ਬੰਦਾ ਹੱਥ ਧੋ ਕੇ ਆਓ ਜੀ ਫਿਰ ਪੋਥੀ ਲਓ ਜੀ ਜੋ ਥੱਲਿਓਂ ਜਾਂਦੇ ਉੱਪਰ ਨੂੰ ਹੱਥ ਧੋ ਕੇ ਅਤੇ ਕੋਸ਼ਿਸ਼ ਕਰੋ ਜਿਹੜੇ ਹੈ ਨਾ ਮੰਨ ਲਓ ਜੇ ਤੁਹਾਡੇ ਕੋਲ ਹਜੂਰੀ ਲੈ ਕੇ ਆਇਆ ਕਰੋ ਆਪਣੇ ਘਰੋਂ ਹਜੂਰੀ ਗੱਲ 'ਚ ਪਾ ਕੇ ਲੈ ਕੇ ਆਇਆ ਕਰੋ ਤਾਂ ਜੋ ਕਿ ਸੰਥਿਆ ਲੈਣ ਵੇਲੇ ਤੁਹਾਨੂੰ ਜਿਹੜੇ ਆ ਤੁਹਾਡੇ ਕੋਲ ਹਜੂਰੀਆ ਹੋਵੇ ਗੱਲ ਦੇ ਵਿੱਚ ਅਤੇ ਤੁਸੀਂ ਹੱਥ ਧੋ ਕੇ ਉੱਪਰ ਜਾਣਾ ਸਾਰੇ ਅੱਜ ਇਹ ਨਹੀਂ ਉੱਥੇ ਹੱਥ ਧੋਣੇ ਪੈਣੇ ਆ। ਫਿਰ ਕੀ ਕਰਦੇ ਤੁਸੀਂ ਹੱਥ ਧੋਣ ਜਾਂਦੇ ਆ ਕੱਲ੍ਹ ਮੈਂ ਮਤਲਬ ਕਾਫੀ ਆਵਾਜ਼ ਮੈਨੂੰ ਨਾ ਇੱਥੇ ਥੱਲੇ ਆ ਵੀ ਜਾਏ ਮੈਂ ਕਿਹਾ ਉੱਪਰ ਰੌਲਾ ਕਹਿੰਦਾ ਪੈ ਰਿਹਾ ਮੈਨੂੰ ਰੌਲਾ ਨਹੀਂ ਪੈ ਰਿਹਾ ਸੀ ਵੈਸੇ ਗੱਲਬਾਤ ਤੱਕ ਹੋਈ ਰਹੀ ਸੀ ਜਾ ਕੇ ਦੇਖਿਆ ਸਾਰੇ ਬੱਚੇ ਹੱਥ ਧੋਂਦੇ ਸੀ ਨਾਲ ਇੰਨਾ ਰੌਲਾ ਪਾਇਆ ਸੀ ਪਤਾ ਨਹੀਂ ਹੱਥ ਧੋਣ ਦਾ ਰੌਲਾ ਕੱਲ੍ਹ ਅੱਜ ਪਾਇਆ ਸੀ ਇਹਨਾਂ ਨੇ। ਸੋ ਕਿਰਪਾ ਕਰਕੇ ਅੱਜ ਹੱਥ ਧੋ ਕੇ ਪਹਿਲੇ ਉੱਪਰ ਚੜ੍ਹਿਓ ਜਦੋਂ ਜਾਣਾ ਹੈਗਾ ਠੀਕ ਹੈ ਜੀ। ਹੁਣ ਆਰਾਮ ਦੇ ਨਾਲ ਇਕੱਲੇ ਇਕੱਲੇ ਨੂੰ ਉੱਥੋਂ ਜਾਣਾ ਹੈਗਾ ਆ ਇਕੱਲੇ ਇਕੱਲੇ ਨਹੀਂ ਆਰਾਮ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਲੱਖ ਜੂਨੇ ਉਪਾਏ ਰਿਜਕ ਦੀਆ ਸਭ ਹੋ ਕੋ ਤਦਕਾ ਸੇਵਕੇ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਮਾਰੇ ਨਿਮਕ ਨਿਮਕ ਤੁਮ ਹੀ ਪ੍ਰਤਪਾਲੋ ਹਾਂ ਬਾਰਕ ਤੁਮਰੇ ਥਾਰੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਕ ਨਿਮਕ ਤੁਮ ਹੀ ਪ੍ਰਤਪਾਲੋ ਹਾਂ ਬਾਰਕ ਤੁਮਰੇ ਥਾਰੇ ਜਿਹਵਾ ਏਕ ਕਵਣ ਗੁਣ ਕਹੀਐ ਬੇਸੁਮਾਰ ਬੇਅੰਤ ਸੁਆਮੀ ਤਰਵਾਤਨ ਕਿਨਹੀ ਲਈ ਹੈ ਰਾਹ ਕੋਟ ਬਰਾ

ਫਤਿਹ ਰਾਮ ਕਲੀ ਮਹੱਲਾ ਤੀਜਾ ਆਨੰਦ ਦੇਖੀ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣਿਆਈਆਂ ਸਭ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਹੇ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਹੋ ਕਰੇ ਤੇਰਾ ਘਰ ਸਭ ਸਵਾਰਣਾ ਸਵਰਨਾ ਗੱਲਾਂ ਸਮਰਸ ਸੁਮੇ ਸੁਖ ਮਨੋ ਵਿਸਾਰੇ ਕਹੇ ਨਾਨਕ ਮਨ ਮੈਂ ਸਦਾ ਰਹੋ ਹਰ ਨਾਲੇ ਸਾਚੇ ਸਾਹਿਬ ਆਗਿਆ ਨਹੀਂ ਕਰ ਤੇਰੇ ਕਰਤਾ ਤੇਰੇ ਸਭ ਕਿੱਛਿਆ ਜਿਸ ਦੇਸੋ ਪਾਵੇ ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਾਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਨ ਭੁੱਖਾਂ ਸਭ ਗਵਾਈਆਂ ਪ੍ਰਸ਼ਾਂਤ ਸੁੱਖ ਮਨ ਆਏ ਵਸਿਆ ਜਿਨੇ ਛਾਂ ਸਾ ਪਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿੱਚੋਂ ਜਿਸ ਦੀਆਂ ਇਹ ਵੜਿਆਈਆਂ ਕਾਹੇ ਨਾਨਕ ਸੁਣੋ ਸੰਤੋ ਸਵਤਰ ਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪਾਂਚ ਸਬਦ ਕਰ ਸੁਭਾਗੇ ਕਰ ਸੁਭਾਗੇ ਸਬਦ ਵਾਜੇ ਕਲਾ ਜਿਤ ਕਰ ਧਾਰੀਆ ਪਾਂਜ ਦੋ ਤੁਧ ਵਸ ਕੀਤੇ ਕਾਲ ਕੰਟਕ ਹਮਾਰਿਆ ਪਰ ਕਰਮ ਪਾਇਆ ਤੁਧ ਜਨ ਕੋ ਸੇ ਨਾਮ ਹਰ ਕੇ ਲਾਗੇ

ગે વાજે અનહદ તુરે વાહેગુરુજી કા ખાલસા વાહેગુરુજી કી ફતેહ।

ਏਕੋ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸੁਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾਉਣ ਦਿਆਵੇ ਧਾਏ, ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਓ ਕੀ ਜਗਦੀ ਜੋਤ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਦਾਤ ਦਾ ਧਿਆਨਤਰ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਬ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਅੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦਿਗ ਚਲਾਈ ਤੇਗ ਵਾਹੀ ਤਿਗ ਸੁਣ ਕੇ ਡਿੱਠ ਕੀਤਾ, ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨਤਰ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚੜਖੜੀਆਂ ਤੇ ਚੜੇ, ਆਰਿਆਂ ਨਾਲ ਚੜਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕੇ ਸਾਂ ਸਵਾਸਾਂ ਸੰਗ ਨਿਭਾਇਆ, ਤਿੰਨਾਂ ਸਮੂਹ ਸ਼ਹੀਦਾਂ ਸਿੰਘਾਂ ਸਿੰਘਣੀਆਂ ਦੀ ਪਵਿੱਤਰ ਕਮਾਈ ਦਾ ਧਿਆਨਤਰ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨਤਰ ਖਾਲਸਾ ਜੀ ਸਾਹਿਬ ਬੋਲੋ ਜੀ। ਪ੍ਰਥਮ ਐਨ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚੇਤੇ ਆਵੇ ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਖਿਆ ਰਿਹਾ, ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਸਾਹਿਬ ਦਾਨ, ਭਰੋਸਾ ਦਾਨ, ਦਾਨਾ ਕੇਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੇ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ ਮਤ ਪਾਤੇ ਰਾਖੇ ਆਵੇ ਗੁਰੂ, ਹੇ ਆਪਣੇ ਪੰਥ ਦੇ ਸਦਾ ਸੁਹਾਈ ਦਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਆਪ ਜੀ ਦੇ ਪੰਥ ਖਾਲਸਾ ਜੀ ਨੂੰ ਵਿਛੋੜਿਆ ਗਿਆ, ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਮਾਣਿਓ ਕੇ ਮਾਣ ਸਤਿਗੁਰੂ, ਨੇ ਤਾਣਿਓ ਕੇ ਤਾਣ ਸਤਿਗੁਰੂ, ਨੇ ਓਟਿਓ ਕੀ ਓਟ ਸਤਿਗੁਰੂ, ਗੁਰੂ ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰ ਨਾਜ਼ਰ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਚਰਨ ਕਮਲਾਂ ਪਾ ਸਮੂਹ ਸਾਧ ਸੰਗਤ ਦੀ ਅਰਦਾਸ ਬੇਨਤੀ ਜੋਦੜੀ ਹੈ। ਆਪ ਜੀ ਦੀ ਗੁਰਬਾਣੀ ਦਾ ਮੁੱਖ ਵਾਕ ਹੈ, ਉੱਦਮ ਮਤ ਪ੍ਰਭ ਅੰਤਰ ਜਾਮ।

ਦੇ ਮਹਾਂਵਾਕ ਅਨੁਸਾਰ ਆਪ ਜੀ ਦੀਆਂ ਸਮੂਹ ਸਾਧ ਸੰਗਤ ਵੱਲੋਂ, ਸਮੂਹ ਪਰਿਵਾਰਾਂ ਵੱਲੋਂ ਸੱਚੇ ਪਾਤਸ਼ਾਹ ਜੀ ਇਕੱਤਰਤਾ ਸਹਿਤ ਘਰ ਪਰਿਵਾਰਾਂ ਦੀ ਚੜ੍ਹਦੀ ਕਲਾ ਵਾਸਤੇ, ਬੱਚਿਆਂ ਦੀ ਚੜ੍ਹਦੀ ਕਲਾ ਵਾਸਤੇ ਸੱਚੇ ਪਾਤਸ਼ਾਹ ਜੀ ਕਮਾਈਆਂ ਨੂੰ ਸਫਲ ਕਰਦੇ ਆ। ਆਪ ਜੀ ਦੇ ਦਰ ਤੇ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ ਦੇ ਅਖੰਡ ਪਾਠ ਸਾਹਿਬ ਆਰੰਭ ਹੋਣ ਲੱਗੇ। ਸੱਚੇ ਪਾਤਸ਼ਾਹ ਜੀ ਆਪ ਜੀ ਨੇ ਕਿਰਪਾ ਕਰਨੀ, ਜਿਨ੍ਹਾਂ ਮਨੋਕਾਮਨਾ ਕਰਕੇ ਆਪ ਜੀ ਦਾ ਸੇਵਕ ਪਰਿਵਾਰ ਆਪ ਜੀ ਦਾ ਓਟ ਆਸਰਾ ਲੈ ਰਹੇ, ਸੱਚੇ ਪਾਤਸ਼ਾਹ ਜੀ ਆਪ ਜੀ ਦੇ ਨਾਮ ਦੀ ਅਰਾਧਨਾ ਕਰਵਾਉਣ ਲੱਗੇ, ਸੇਵਕਾਂ ਦੀਆਂ ਭਾਵਨਾਵਾਂ ਨੂੰ ਭਾਗ ਲਾਉਣੇ, ਘਰ ਪਰਿਵਾਰਾਂ ਵਿੱਚ ਏਕਤਾ ਦੇ ਦਾਨ ਬਖਸ਼ਣੇ, ਆਪਸੀ ਮਿਲ ਮਿਲਾਪ ਪਿਆਰ ਬਖਸ਼ਣਾ, ਕੱਤਰਤਾਵਾਂ ਬਖਸ਼ਣੀਆਂ, ਦੇਸ਼ ਵਿਦੇਸ਼ ਹਰਮਦਾਂ ਦੇ ਫਤਿਹ ਬਖਸ਼ਣੀ, ਕਮਾਈਆਂ ਸਫਲ ਕਰਨੀਆਂ, ਕਮਾਈਆਂ 'ਚ ਬਰਕਤਾਂ ਪਾਉਣੀਆਂ, ਬੱਚਿਆਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣਾ, ਬੱਚਿਆਂ ਦੀ ਲੰਮੀ ਲੰਮੀ ਆਰਜੂ ਬਖਸ਼ਣੀ, ਉੱਚ ਵਿੱਦਿਆ ਦੀ ਦਾਨ ਦਾਤ ਦਰੋਂ ਘਰੋਂ ਨਾਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨਾ ਸੱਚੇ ਪਾਤਸ਼ਾਹ ਜੀ। ਇਸ ਵੇਲੇ ਆਪ ਜੀ ਦੇ ਸੇਵਕ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਅਖੰਡ ਪਾਠ ਸਾਹਿਬ ਦੀ ਆਰੰਭ ਦੀ ਖੁਸ਼ੀ ਵਿੱਚ ਸਭ ਸਮੱਗਰੀਆਂ ਹਾਜ਼ਰ ਦਰ 'ਤੇ ਪ੍ਰਵਾਨ ਕਰਨੇ, ਗ੍ਰੰਥੀ ਸਿੰਘ ਹਾਜ਼ਰ ਗ੍ਰੰਥੀ ਸਿੰਘਾਂ ਤੋਂ ਸ਼ੁੱਧ ਗੁਰਬਾਣੀ ਪੜ੍ਹਾਉਣੀ, ਸੰਪੂਰਨ ਭੋਗ ਪਾਉਣ ਦੀ ਸਮਰੱਥਾ ਬਖਸ਼ਣੀ ਸੱਚੇ ਪਾਤਸ਼ਾਹ ਜੀ। ਆਈਆਂ ਸੰਗਤਾਂ ਦੀ ਹਾਜ਼ਰੀ ਦਰ 'ਤੇ ਪ੍ਰਵਾਨ ਕਰਨੀ, ਸੇਵਾਦਾਰਾਂ ਤੋਂ ਆਪ ਜੀ ਦੇ ਦਰ ਘਰ ਦੀਆਂ ਸੇਵਾਵਾਂ ਲੈਣੀਆਂ ਮਹਾਰਾਜ। ਆਪ ਜੀ ਦੇ ਸੇਵਕ ਪਰਿਵਾਰ ਵੱਲੋਂ ਆਪ ਜੀ ਦੀ ਹਜ਼ੂਰੀ ਵਿੱਚ ਅਖੰਡ ਪਾਠ ਸਾਹਿਬ ਦੀ ਆਰੰਭ ਦੀ ਖੁਸ਼ੀ ਵਿੱਚ ਦਸਾਂ ਨਵਾਂ ਦੀ ਕਿਰਤ ਕਮਾਈ 'ਚੋਂ ਅੰਮ੍ਰਿਤਮਈ ਕੜਾਹ ਪ੍ਰਸ਼ਾਦ ਦੀ ਦਿਗ ਸੱਜ ਕੇ ਹਾਜ਼ਰ ਆਪ ਜੀ ਕੇ ਦਰ ਪ੍ਰਵਾਨ ਹੋਵੇ। ਪ੍ਰਵਾਨ ਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, 6 ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਈਆਂ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸਮਤ ਬਖਸ਼ਣੀ। ਆਪ ਜੀ ਦੀ ਗੁਰਬਾਣੀ ਦਾ ਮੁੱਖ ਵਾਕ ਇਹ ਬਿਨ ਬੋਲਿਆ, ਸਭ ਕਿਸ ਜਾਣਦਾ ਕਿਸ ਆਗੇ ਕੀਤੇ ਅਰਦਾਸ, ਆਪ ਜੀ ਨੇ ਕਿਰਪਾ ਕਰਨੀ, ਸੇਵਕਾਂ ਦੀਆਂ ਭਾਵਨਾਵਾਂ ਨੂੰ ਭਾਗ ਲਾਉਣੇ, ਹਰ ਪ੍ਰਕਾਰ ਸਹਾਇਤਾ ਕਰਨੀ, ਦੇਸ਼ ਵਿਦੇਸ਼ ਹਰਮਦਾਂ ਨੇ ਫਤਿਹ ਬਖਸ਼ਣੀ, ਕਿਰਪਾ ਕਰੋ ਹੁਕਮਨਾਮੇ ਬਖਸ਼ਿਸ਼ ਕਰਕੇ ਅਖੰਡ ਪਾਠ ਸਾਹਿਬ ਆਰੰਭ ਕਰਨ ਦੀ ਆਗਿਆ ਬਖਸ਼ੋ। ਆਪ ਜੀ ਦੇ ਦਰ ਤੇ ਜੋ ਜੀ ਆਵੇ ਸੋ ਰਾਜੀ ਜਾਵੇ, ਸੁੱਖ ਹੋਵੇ ਨਾਮ ਚਿੱਤ ਆਵੇ, ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।

ਕਾਰ ਜੋ ਤੁਦ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤਨ ਦੇਹੇ ਪਾਣੀ ਧੋਤੇ ਉਤਰ ਸਖੇ ਮੁਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਏ ਉਹ ਧੋਏ ਭਰੀਐ ਮਤ ਪਾਪਾਂ ਕਹਿ ਸੰਗ ਤੂੰ ਪਹਿਨਾਵੇ ਕਹਿ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਘੁਮੀ ਆਵੋ ਜਾਹੋ ਤੀਰ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਥ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਓ ਕਵਣ ਸੁਵੇਲਾ ਵਖਤ ਕਵਣ ਕਵਣ ਥਿਥ ਕਵਣ ਵਾਰ ਕਵਣ ਸਿਰਤੀ ਮਾਹੋ ਕਵਣ ਜਿਤ ਹੋਆ ਕਾਰ ਵੇਲਨਾ ਪਾਈਆ ਪੰਡਤੀ ਜੇ ਹੋਵੇ ਲਿਖ ਪੁਰਾਣ ਵਖਤ ਨਾ ਪਾਇਓ ਕਾਦੀਆਂ ਜੇ ਲਿਖਣ ਲਿਖ ਕੁਰਾਨ ਥਿਥ ਵਾਰ ਨਾ ਜੋਗੀ ਜਾਣ ਹੇ ਰੁਤ ਮਾਹੋ ਨਾ ਕੋਈ

ਜਾਣ ਕੇ ਆਖਣ ਸਭ ਕੁ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾਹੋ ਵੈ ਨਾਨਕ ਜੇ ਕੋ ਆਪੂ ਜਾਣ ਹੈ ਅੱਗੇ ਗਿਆਨ ਸੋ ਹੈ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾ ਸੋੜ ਕੋੜ ਕਪਾਲ ਥੱਕੇ ਵੇਦ ਕੈਨਿਕ ਵਾਤ ਸਹਿਸੋ ਠਾਰੇ ਕੈਨਿਕ ਤੇ ਬਾਸਲੂ ਇੱਕ ਧਾਤ ਲੇਖਾਂ ਹੋਏ ਤਾਂ ਲਿਖੀਐ ਲੇਖੇ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਲਾਹੀ ਸਲਾਹੇ ਤੀ ਸੁਰਤ ਨਾ ਪਾਈ ਆ ਨਦੀਆਂ ਤੇ ਵਾਹ ਪਵੈ ਸਮੁੰਦ ਨਾ ਜਾਣੀਏ ਸਮੁੰਦ ਸਾ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਾਨੀ ਜੇ ਤਿਸ ਮਨੋ ਨਾ ਵਿਸਰੈ ਅੰਤ ਨਾ ਸਿਫਤੀ ਕਹਿ ਨਾ ਅੰਤ ਅੰਤ ਨਾ ਕਰਨੇ ਦੇ ਨਾ ਅੰਤ ਅੰਤ ਨਾ ਵੇਖਣ ਸੁਣ ਨਾ ਅੰਤ ਅੰਤ ਨਾ ਜਾਪੇ ਕਿਆ ਮਨ ਮੰਤ ਅੰਤ ਨਾ ਜਾਪੇ ਕੀਤਾ ਆਕਾਰ ਅੰਤ ਨਾ ਜਾਪੇ ਪਾਰਾ ਵਾਰ ਅੰਤ ਕਾਰਨ ਕੀਤੇ ਬਿਲ ਲਾਏ ਤਾਂ ਕਿ ਅੰਤ ਨਾ ਪਾਏ ਜਾਏ ਇਹੋ ਅੰਤ ਨਾ ਜਾਣੇ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਛੇ ਉੱਪਰੀ ਉੱਚਾ ਨਾਉ ਇਹ ਵੱਡੀ ਉੱਚਾ ਹੋਵੇ ਕੋਏ ਤੇ ਸੂਚੇ ਕੋ ਜਾਣੇ ਸੋਏ ਜੇ ਉੜਿਆ ਜਾਣਿਆ ਪਾਪ ਨਾਨਕ ਨਦਰੀ ਕਰਮੀ ਦਾ

ਅੰਤਮਾਏ। ਕਿਤੇ ਮੰਗੇ ਜੋਧ ਅਪਾਰ, ਕਿਤੇ ਅਗਣਤ ਨਹੀਂ ਵਿਚਾਰ, ਕਿਤੇ ਖਬ ਟੁੱਟੇ ਵੇਕਾਰ, ਕਿਤੇ ਲੈ ਲੈ ਮੁਕਰ ਪਾਹੇ, ਕਿਤੇ ਮੂਰਖਾ ਹੀ ਖਾਹੇ, ਕਿਤਿਆਂ ਦੂਪ ਉਸਦ ਮਾਰੇ ਭੇ ਦਾਤ, ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਰੱਖ ਨਾ ਸਕੇ ਕੋਏ। ਜੇ ਕੋ ਖਾਏ ਕੇ ਆਖਣ ਪਾਏ, ਉਹ ਜਾਣੇ ਜੇਤੀਆਂ ਮੋਹ ਖਾਏ, ਆਪੇ ਜਾਣੇ ਆਪੇ ਦੇ ਆਖੇ ਸੇ ਭੇ ਕੇਈ ਕੇ। ਜਿਸਨੂੰ ਬਖਸ਼ੇ ਸਿਵਤ ਸੁਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀ ਅਮੁੱਲ ਭੰਡਾਰ, ਅਮੁੱਲ ਆਵਹਿ ਮੁੱਲ ਲੈ ਜਾਹੇ, ਅਮੁੱਲ ਭਾਏ ਮੁੱਲਾਂ ਸਮਾਹੇ, ਅਮੁੱਲ ਧਰਮੇ ਅਮੁੱਲ ਦੀਵਾਨ, ਅਮੁੱਲ ਤੁਲੇ ਅਮੁੱਲ ਪਰਵਾਨ, ਅਮੁੱਲ ਬਗਸੀਸੇ ਅਮੁੱਲ ਨੀਸਾਨ, ਅਮੁੱਲ ਕਰਮ ਅਮੁੱਲ ਫੁਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਇ, ਆਖ ਆਖ ਰਹੇ ਲਿਵਲਾਏ, ਆਖ ਹੈ ਵੇਦ ਪਾਠ ਪੁਰਾਣ, ਆਖ ਹੈ ਬੜੇ ਕਰੇ ਵਿਖਿਆਣ, ਆਖ ਹੈ ਬ੍ਰਹਮ ਆਖ ਹੈ ਇੰਦ, ਆਖ ਹੈ ਗੋਪੀ ਤਾਇ ਗੋਵਿੰਦ, ਆਖ ਹੈ ਈਸ਼ਰ ਆਖ ਹੈ ਸਿੱਧ, ਆਖ ਹੈ ਕੀਤੇ ਕੀਤੇ ਬੁੱਧ, ਆਖ ਹੈ ਦਾਨਵ ਆਖ ਹੈ ਦੇਵ, ਆਖ ਹੈ ਸੁਰ ਨਰਮਰ ਜਨ ਸੇਵ, ਕੀਤੇ ਆਖ ਹੈ ਆਖਣ ਪਾਹੇ, ਕੀਤੇ ਕਹੇ ਕਹੇ ਉੱਠ ਉੱਠ ਜਾਹੇ, ਤੇ ਕੀਤੇ ਹੋਰ ਕਰੇ ਤਾਖ ਨਾ ਸਕੇ ਕੇਈ ਕੇ। ਜੇ ਵੱਡ ਪਾਵੇ ਤੇ ਵੱਡ ਹੋਏ, ਨਾਨਕ ਜਾਣੇ ਸਾਚਾ ਸੋਏ। ਜੇ ਕੋ ਆਖੇ ਬੋਲ ਵਿਗਾੜ, ਤਾਂ ਲਿਖੀਏ ਸਿਰ ਗਾਵਾਰਾਂ ਗਾਵਾਰ, ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬੈ ਸਰਬ ਸੰਭਾਲੇ। ਵਾਜੇ ਨਾ ਦੇ ਅਨੇਕ ਅਸੰਖਾ, ਕਿਤੇ ਵਾਵਣ ਹਾਰੇ, ਕਿਤੇ ਰਾਗ ਪਰੀ ਸਿਉਂ ਕਹੀ ਅਨਾ, ਕਿਤੇ ਗਾਵਣ ਹਾਰੇ, ਗਾਵੇ ਤੁਹਨੋਂ ਪੌਣ ਪਾਣੀ ਬੈ ਸੰਤਰ, ਗਾਵੇ ਰਾਜਾ ਧਰਮ ਦੁਆਰੇ, ਗਾਵੇ ਚਿੱਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ, ਗਾਵੇ ਦਿਉਂਦਾਸਨ ਬੈਠੇ ਦੇਵਤਿਆਂ ਦਰਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ, ਗਾਵਣ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਣ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ, ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ, ਗਾਵਣ ਰਤਨੇ ਉਪਾਏ ਤੇਰੇ ਅੜਸੜ ਤੀਰਥ ਨਾਲੇ, ਗਾਵੇ ਜੋਤਮਾ ਬਲਸੂਰਾ, ਗਾਵੇ ਖਾਰੀ ਚਾਰੇ, ਗਾਵੇ ਗੰਡ ਮੰਡਲ ਵਰ ਭੰਡਾ, ਗਾਵੇ ਖੰਡ ਮੰਡਲ ਵਰ ਭੰਡਾ, ਕਰ ਕਰ ਰੱਖੇ ਧਾਰੇ, ਸਹੀ ਤੁਧਨੋ ਗਾਵੇ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੀ ਮੈਂ ਚੇਤਨ ਆਵਨ, ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ, ਜਿਨਸੀ ਮਾਇਆ ਜੇ ਨੇ ਉਪਾਈ, ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ, ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ, ਸੋ ਪਾਤ ਸਾਹੋ ਸਾਹ ਪਾਤ ਸਾਹਿਬ, ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਦ ਝੋਲੀ, ਧਿਆਨ ਕੀ ਕਰੇ ਵਿਭੂਤ, ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ, ਆਦੇ ਤਿਸੇ ਆਦੇਸ਼ ਆਦੈ ਨੀਲ ਅਨਾਦਨਾਥ, ਜੁਗ ਜੁਗ ਏਕੋ ਵੇਸ਼ ਭੁਗਤ ਗਿਆਨ ਦਇਆ ਭੰਡਾਰਨ, ਘੜ ਘੜ ਵਾਜੇ ਨਾਦ ਆਪ ਨਾਥ, ਨਾਥੀ ਸਭ ਜਾਂ ਕੀ ਰਿੱਧ ਸਿਧਿ ਅਵਰਾ ਸਾਧ,

ਹਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸੇ ਆਦੇਸ਼ ਆਦਨ ਇਲਨ ਆਦਨ ਹੱਥ ਜੁਗ ਜੁਗ ਏਕੋ ਵੇਸਾ ਇੱਕ ਦੂਜੀ ਭਵ ਲੱਖ ਹੋਵੇ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀਏ ਏਕ ਨਾਮ ਜਗਦੀਸ ਹੋਏ ਤਰਾਹੇ ਪਤ ਪਵੜੀ ਆ ਚੜੀਏ ਹੋਏ ਅਕੀਸ ਸੁਨ ਗੱਲਾਂ ਆਕਾਸ ਕੀ ਕੀਟਾਂ ਆਈ ਰੀਸ ਨਾਨਕ ਨਦਰੀ ਪਾਈ ਆਏ ਕੂੜੀ ਕੂੜਾ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨਾ ਮੰਗਣ ਦੇ ਨਾ ਜੋਰ

ਸੋਦਾ ਰਾਗਾ ਸਾ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਵੈ ਸਰਬ ਸੰਭਾਲੇ ਵਾਜੇ ਤੇਰੇ ਨਾਂ ਦੇ ਅਨੇਕ ਅਸੰਖਾ ਕੀਤੇ ਤੇਰੇ ਵਾਵਣ ਹਾਰੇ ਕੀਤੇ ਤੇਰੇ ਰਾਗ ਭਰੀ ਸਿਉ ਕਹੀ ਹੈ ਕੀਤੇ ਤੇਰੇ ਗਾਵਣ ਹਾਰੇ ਗਾਵਣ ਤੁਦਨੋ ਪਵਨ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਣ ਤੁਦਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੋਨ ਤੇਰੇ ਸਦਾ ਸੁਵਾਰੇ ਗਾਵਣ ਤੁਦਨੋ ਇੰਦਰ ਅੰਦਰ ਆਸਨ ਬੈਠੇ ਦੇਵਤੇ ਆਂਦਰ ਨਾਲੇ ਗਾਵਣ ਤੁਦਨੋ ਸਿੱਧ ਸਮਾਧੀ ਅੰਦਰ ਗਾਵਣ ਤੁਦਨੋ ਸਾਧ ਵਿਚਾਰੇ ਗਾਵਣ ਤੁਦਨੋ ਜਤੀ ਸਤੀ ਸੰਤੋਖੀ ਗਾਵਣ ਤੁਦਨੋ ਵੀਰ ਕਰਾਰੇ ਗਾਵਣ ਤੁਦਨੋ ਪੰਡਿਤ ਪੜਨ ਰਖੀ ਸਰ ਯੁਗ ਯੁਗ ਵੇਦਾਂ ਨਾਲੇ ਗਾਵਣ ਤੁਦਨੋ ਮੋਹਣੀਆ ਮਨ ਮੋਹਨ ਸੁਰਗ ਮੱਛ ਪਿਆਲੇ ਗਾਵਣ ਤੁਦਨੋ ਰਤਨੇ ਉਪਾਏ ਤੇਰੇ ਅੜਸੜ ਤੀਰਥ ਨਾਲੇ ਗਾਵਣ ਤੁਦਨੋ ਜੋਤ ਮਹਾਂਬਲ ਸੂਰਾ ਗਾਵਣ ਤੁਦਨੋ ਖਾਣੀ ਚਾਰੇ ਗਾਵਣ ਤੁਦਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਹੀ ਤੁਦਨੋ ਗਾਵਨ ਜੋ ਤੁਦ ਭਾਵਨ ਰਥੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਦਨੋ ਗਾਵਨ ਸੇ ਮੈਂ ਚੇਤਨਾ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜੀ ਨਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜੀ ਨੇ ਉਪਾਈ ਕਰ ਕਰ ਦੇਖੇ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੂ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕਿਉਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸੁਮਾਏ ਵੱਡੇ ਮੇਰੇ ਸਾਹਿਬ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦਣ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੇ ਨਾ ਹੀ ਠਾਕ ਰਹਾਈਆ

ਨਾਨਕ ਸੱਚ ਸਵਾਰਣ ਹਾਰਾ ਸਾ ਮਹੱਲਾ ਪਹਿਲਾ। ਆਖਾਂ ਜੀਵਾਂ ਵਿਸਰੇ ਮਰ ਜਾਓ, ਆਖਣੇ ਔਖਾ ਸਾਚਾ ਨਾਓ। ਸਾਚੇ ਨਾਮ ਕੀ ਲਾਗੇ ਭੂਖ, ਤੂੰ ਭੁੱਖੇ ਖਾਏ ਚੱਲੀਏ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੇ ਨਾਇ ਰਾਓ। ਸਾਚੇ ਨਾਮ ਕੀ ਤਿਲ ਵਡਿਆਈ, ਅਗਥ ਕੇ ਕੀਮਤ ਨਹੀਂ ਪਾਈ। ਜੇਸਾ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾਵੇ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ। ਗੁਣ ਇਹੋ ਹੋਰ ਨਾਹੀਂ ਕੋਏ, ਨਾ ਕੋ ਆ ਨਾ ਕੋ ਹੋਏ। ਜਿਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰ ਕੇ ਕੀਤੀ ਰਾਤ। ਖਸਮ ਵਸਾਰੇ ਤੇ ਕਮਜਾਤ, ਨਾਨਕ ਨਾਵੇ ਬਾਤ ਸੁਨਾਤ। ਰਾਗ ਗੁਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ। ਬਿਨੋ ਕਰੋ ਗੁਰਪਾਸ, ਆਮ ਕੀਰੇ ਕਿਰਮ ਸਤਿਗੁਰ ਸਰਨਾਈ। ਕਰਦਿਆ ਨਾਮ ਪ੍ਰਗਾਸ, ਮੇਰੇ ਮੀਤ ਗੁਰਦੇਵ ਮੁਕੋ ਰਾਮ ਨਾਮ ਪ੍ਰਗਾਸ। ਗੁਰਮਤ ਨਾਮ ਮੇਰਾ ਪ੍ਰਾਣ ਸੁਖਾਈ, ਹਰ ਕੀਰਤ ਹਮਰੀ ਰਹਿ ਰਾਸ ਰਾ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾਰ ਪਿਆਸ। ਹਰ ਹਰ ਨਾਮ ਮਿਲੇ ਤ੍ਰਿਪਤਾਸੈ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੇ ਭਾਗਹੀਨ ਜਮ ਪਾਸ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਤੁਰ ਮਸਤਕ ਲਿਖਿਆ ਲਿਖਾਸ। ਧੰਨ ਧੰਨ ਸਤਿਸੰਗਤ ਜਿਤ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾ ਗੁਜਰੀ ਮਹੱਲਾ ਪੰਜਵਾਂ, ਕਾਹੇ ਰੇ ਮਨ ਚਿਤ ਵੈ ਉਦਮ ਜਾਂ ਆਹਰ ਹਰ ਜੀਉ ਪਰਿਆ। ਸੈਲ ਪੱਥਰ ਮੈਂ ਜੰਤੇ ਉਪਾਏ, ਤਾਂ ਕਰ ਜਿਕੇ ਆਗੇ ਕਰ ਧਰਿਆ। ਮੇਰੇ ਮਾਧੋ ਜੀ ਸਤਿਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ। ਸੁਕੇ ਕਾਸ਼ ਧਰਿਆ ਰਾ, ਜਰਨ ਪਿਤਾ ਲੋਕ ਸੁਤ ਬਨਤਾ, ਕੋਈ ਨਾ ਕਿਸ ਕੀ ਧਰਿਆ। ਸਿਰ ਸਿਰ ਰਿਜਕ ਸੰਵਾਹੇ ਠਾਕਰ, ਕਾਹੇ ਮਨ ਭਉ ਕਰਿਆ। ਊਡੈ ਊਡਿਆਵੈ ਸਹਿਕੋ ਸਾਂਤ, ਸਪਾਛੇ ਬਚਰੇ ਸ਼ਰਿਆ। ਤਨ ਕਮਣ ਖੁਲਾਵੇ ਕਮਣ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਸਭ ਨਿਧਾਨ ਦਸ ਇਟ ਸਿਧਾਨ, ਠਾਕਰ

ਪਹਿਲਾ ਚੌਥਾ ਸੋ ਪੁਰਖ ਏਕੋ ਓਂਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾਗਮਿ ਅਪਾਰਾ ਸਭ ਧਿਆਵੇ ਤੁਰ ਜੀ ਹਰ ਸੱਚੇ ਸਿਰਜਨ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਗੜ ਗੜ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਡਾਣਾ

ਜੀ ਜਨ ਨਾਨਕ ਤਿੰਨ ਕੁਰਬਾਣਾ ਹਰ ਧਿਆਵੇ ਹਰ ਧਿਆਵੇ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਭੈ ਜਨ ਹਰ ਧਿਆ ਜੀ ਤਿੰਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨਾਰ ਨਿਰਭਉ ਧਿਆਇਆ ਦੀ ਤਿਨਕਾ ਪਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿੰਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰੇ ਅਨਕੇ ਅਨੇਕੇ ਅਨੰਤਾ ਤੇਰੀ ਅਨਕਰੇ ਹਰ ਪੂਜਾ ਜੀ ਤਬ ਤਾਪੇ ਜਪੇ ਬੇਅੰਤਾ ਤੇਰੇ ਅਨੇਕ ਪੜੇ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖੜ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਬ੍ਰਹਮਪੁਰ ਕਰਤਾ ਜੀ ਤੁਰ ਜੇਵੜੇ ਅਵਰਣਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇ ਚਲ ਕਰਤਾ ਸੋਈ ਤੁਧ ਆਪੇ ਪਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ ਤੁਧ ਆਪੇ ਸ੍ਰਿਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਖੇ ਜੀ ਜੋ ਸਭ ਸਹਿ ਕਾ ਜਨ ਹੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸੁਚਿਆਰ ਮੈਂਡਾ ਸਾਈਂ ਜੋ ਤੂੰ ਭਾਵੇ ਸੋਈ ਥੀਸੀ ਜੋ ਤੂੰ ਦੇ ਸੋਈ ਉਪਾਈ ਰਹਾ ਸਭ ਤੇਰੀ ਤੂੰ ਸਭਨੀ ਧਿਆਇਆ ਜਿਸ ਨੂੰ ਕਿਰਪਾ ਕਰੇ ਤੈਨੂੰ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆ ਮਿਲਾਇਆ ਤੂੰ ਦਰਿਆ ਸਭ ਤੁਝੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜਨ ਸਭ ਤੇਰਾ ਖੇਲ ਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣ ਆਏ ਸੋਈ ਜਨ ਜਾਣੇ ਹਰ ਗੁਣ ਸਦੀ ਆਖ ਵਖਾਣ ਹੈ ਜਿਨ ਹਰ ਸੇਵਾ ਤਿਨ ਸੁਖ ਪਾਇਆ ਸਹਿਜਹੀ ਹਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਵਰਣਾ ਕੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤੇਤ ਸਰਵਰੜੇ ਭਈ ਲੈ ਨਿਵਾਸਾ ਪਾਣੀ ਪਾਵਕਤ ਨੇ ਕੀਆ ਪੰਕਜ ਮੋ ਪਗ ਨੇ ਚੱਲ ਅਮ ਦੇਖਾ ਤੇ ਡੂਬੀ ਅਲੈ ਮਨ ਇੱਕ ਨ ਚੇਤ ਸਮੂੜ ਮਨਾਰ ਬਿਸਰਤ ਤੇਰੇ ਗੁਣ ਗਲਿਆ ਰਹਾ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਖ ਦਾ ਜਨਮ ਪਿਆ ਪ੍ਰਣਤ ਨਾਨਕ ਤਿਨ ਕੀ ਸਰਣਾ ਜਨ ਤੂੰ ਨਾ ਹੀ ਵਿਸਰਿਆ ਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ ਵਰਕਾਜ ਤੇਰੇ ਕਿਤੇ ਨਾ ਕਾਮ ਮਿਲਸਾ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵਜਲ ਤਰਨ ਕਹਿ ਜਨਮ ਬਿਰਥਾ ਜਾਤ ਰੰਗ ਮਾਇਆ ਕਹਿ ਰਹਾ ਜਪ ਤਪ

ਗੌੜੀ ਦੀਵਕੀ ਮਹੱਲਾ ਪਹਿਲਾ ਇੱਕ ਓ ਓਂਕਾਰ ਸਤਿਗੁਰ ਪ੍ਰਸਾਦ ਜੈਕਰ ਕੀਰਤ ਆਖੀਏ ਕਰਤੇ ਕਾਵੇ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਮਰੋ ਸਿਰਜਨਾਰ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਮਾਰੀ ਜੇ ਸੋਹਿਲਾ ਸਦਾ ਸੁਖ ਹੋਏ ਰਾਵ ਨਿਤ ਨਿਤ ਜੀੜੇ ਸੰਭਾਲੀ ਅਨ ਦੇਖੇਗਾ ਦੇਵਨਹਾਰ ਤੇਰੇ ਦਾਨੇ ਕੀਮਤ ਨਾ ਪਵੇ ਤਿਸਦਾ ਤੇ ਕਵਨ ਸੰਵਾਰ ਸੰਮਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ ਦੇਹ ਸਜਣਿਆ ਸੀਸੜੀਆਂ ਜੋ ਵੇ ਸਾਹਿਬ ਸਿਓ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਨਹਾਰਾ ਸਿਮਰੀਏ ਨਾਨਕ ਸੇ ਦਿਆਵਨ ਰਾਗ ਆਸਾ ਮਹਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸਾ ਗੁਰ ਗੁਰ ਇੱਕੋ ਵੇਸਿਆ ਨੇਕ ਬਾਬਾ ਜੈਕਰ ਕਰਦੇ ਕੀਰਤ ਹੋਏ ਸੋ ਕਰ ਰੱਖ ਵਡਾਈ ਤੋਏ ਰਾਵ ਵਿਸੈ ਸਿਆ ਕੜੀਆ ਪੈਰਾ ਤਿੱਥੀ ਵਾਰੀ ਮਾਹ ਹੋਆ ਸੂਰਜ ਇੱਕੋ ਰੁੱਤਿਆ ਨੇਕ ਨਾਨਕ ਕਰ ਤੇਖੇ ਕੇਤੇ ਵੇਸੋ ਰਾਗ ਧਨਾਸਰੀ ਮਹਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ ਬੁਨ ਰਾਏ ਫੂਲ ਅੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਣਾ ਤੇਰੀ ਆਰਤੀ ਅਨਾਹਤਾ ਸ਼ਬਦ ਵਾਜ ਅੰਤ ਭੇਰੀ ਰਾਵ ਸਹਿ ਸਤਾਵ ਨੈਨ ਨਨ ਨੈਨ ਹੈ ਤੋਹੇ ਕੋ ਸਹਿ ਸਮੂਰਤ ਨ ਨਾਇਕ ਤੋਹੀ ਸਹਿ ਸਪਦ ਬਿਮਲ ਨਾਨੇਕ ਪਦ ਗੰਧ ਬਿਨ ਸਹਿ ਸਤਾਵ ਗਾਂਧੀ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੇ ਸਵਾਰਤੀ ਹੋਏ ਅਰ ਚਰਨ ਕਵਲ ਮੁਖ ਰੰਦ ਲੋਭਿਤ ਮਨਵੰਡ ਨਮਿਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਕੋ ਹੋਏ ਜਾਤੇ ਤੇਰੇ ਨਾਏ ਹੈ ਵਾਸਾ ਹੋਏ ਜਾਤੇ ਤੇਰੇ ਨਾਏ ਵਾਸਾ ਰਾ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਅਰਲੇ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੰਡੌਤ ਪੁਨ ਵੱਡਾ ਹੇ ਰਹਾ ਸਾਗਤ ਹਾਰਾ ਸਾਧਨਾ ਜਾਣਿਆ ਤਿਨ ਅੰਤਰ ਹਉਮੈ ਕੰਡਾ ਹੇ ਜਿਉਂ ਜਿਉਂ ਚਲੈ ਚੁਬੈ ਦੁਖ ਪਾਵੈ ਜਮ ਕਾਲ ਸਹਿ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਨ ਹੇ ਦੁਖ ਜਨ ਮਰਨ ਪਵ ਖੰਡਾ ਹੇ ਅਬਨਾਸੀ ਪੁਰਖ ਪਿਆ ਪਰਮੇਸ਼ਰ ਬਸੋਭ ਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਅਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਆਧਾਰ ਟੇਕ ਅਰਨਾਮੇ ਸੁਖ ਮੰਡਾ ਹੇ ਰਾ ਗੌੜੀ ਪੂਰਬੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਡੈਲਕੀ ਬੇਲਾ ਇਹਾਂ ਖਾਟ ਚਲੋ ਹਰ ਲਾਹਾ ਅੱਗੇ ਬਸਨ ਸੁਹੇਲਾ ਆਉਦ ਕਟੈ ਦਿਨ ਸੁਰੈ ਨਾਰੀ ਮਨ ਗੁਰ ਮਿਲ ਕਾਜ ਸੁਭਾਰੇ ਰਾਉ ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਏ ਪਿਆਵੇ ਹੋ ਰਸ ਅਕਥ ਕਥਾ ਤਿਨ ਜਾਨੀ ਜਾਂ ਕੋ ਆਏ ਸੋਈ ਵਿਹਾਜੋਂ ਹਰ ਗੁਰ ਤੇ ਮਨੇ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ

ਭਸਮ ਸੇਤੀ ਰਲ ਜਾਉ, ਭੀ ਤੇਰੀ ਕੀਮਤ ਨਾ ਪਵੇ, ਓਂਕੇ ਵਡਿਆਖਾ ਨਾਉ। ਪੰਖੀ ਹੋਏ ਕਹੇ ਜੇ ਭਵਾਨ, ਸਹਿ ਅਸਮਾਨੀ ਜਾਉ, ਨਦਰੀ ਕਿਸੇ ਨਾ ਆਉ, ਨਾ ਕਿਛ ਪੀਆ ਨਾ ਖਾਉ, ਭੀ ਤੇਰੀ ਕੀਮਤ ਨਾ ਪਵੇ।

ਲਿਖੇ ਵਾਰ ਚਲਾਈਏ, ਲਿਖੇ ਸੁਣ ਵੇਖਾਓ, ਲਿਖੇ ਸਾਲ ਵਾਈਏ, ਪੜ੍ਹੇ ਕੇ ਪੁੱਛਣ ਜਾਓ। ਬਾਬਾ ਮਾਇਆ ਰਚਨਾ ਧੋ, ਅੰਧੇ ਨਾ ਵਸਾਰਿਆ, ਨਾ ਤਿਸੇ ਨਾ ਹੋ ਰਹਾਓ। ਜੀਵਨ ਮਰਨਾ ਜਾਏ ਕਹਿ, ਇੱਥੇ ਖਾਜੇ ਕਾਲ, ਜਿੱਥੇ ਵੈ ਸਮਝਾਈਏ, ਤਿੱਥੇ ਕੋਈ ਨਾ ਚੱਲਿਓ ਨਾਲ। ਰੋਵਣ ਵਾਲੇ ਜੇਤੜੇ ਸਭ ਬੰਨੇ ਪੰਡ ਪਰਾਲ, ਸਭ ਕੁ ਆਖੇ ਬਹੁਤ ਬਹੁਤ, ਘੱਟ ਨੇ ਆਖੇ ਕੋਏ। ਕੀਮਤ ਕਿਨੇ ਨਾ ਪਾਈ ਆ, ਕਹਿ ਨਾ ਵੱਡਾ ਹੋਏ, ਸਾਚਾ ਸਾਹ ਵੇਖ ਤੂੰ ਹੋਰ ਜੀਆਂ ਕੇਤੇ ਲੋ। ਨੀਚਾ ਅੰਦਰ ਨੀਚ ਜਾਤ, ਨੀਚੀ ਊ ਅਤ ਨੀਚ, ਨਾਨਕ ਤਿੰਨ ਕਹਿ ਸੰਗ ਸਾਥ, ਵੱਡਿਆਂ ਸਿਉਂ ਕਿਆ ਰੀਸ, ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸੀਸ। ਸ੍ਰੀ ਰਾਗ ਮਹੱਲਾ ਪਹਿਲਾ। ਲੱਭ ਕੁੱਤਾ ਕੂੜ ਚੂੜਾ, ਠੱਗ ਖਾਦਾ ਮਰਦਾਰ, ਪਰ ਨਿੰਦਾ ਪਰ ਮਲ ਮੁਖ ਸੁਧੀ ਅਗਨ ਕ੍ਰੋਧ ਚੰਡਾਲ, ਰਸ ਕਸ ਆਪ ਸੁਲਾਹਣਾ ਕਰ ਮੇਰੇ ਕਰਤਾਰ। ਬਾਬਾ ਬੋਲੀ ਐ ਪਤ ਹੋਏ ਉਤਮ, ਸੇ ਦਰ ਉਤਮ ਕਹੀਏ ਨੀਚ ਕਰਮ ਬਹਿ ਰੋਏ ਰਾਹ। ਰਸ ਸੋਇਨਾ ਰਸ ਰੂਪਾ ਕਾਮਲ, ਰਸ ਸੋਇਨਾ ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ, ਰਸ ਮੀਠਾ ਰਸ ਮਾਸ, ਹੋਏ ਤੇਰਾ ਸਰੀਰ ਕੇ ਕਹਿ ਕਟ ਨਾਮ ਨਿਵਾਸ। ਜਿਤ ਬੋਲੈ ਪਤ ਪਾਈਐ ਸੋ ਬੋਲਿਆ ਪ੍ਰਵਾਨ, ਫਿੱਕਾ ਬੋਲ ਵਿਗੁਚਣਾ ਸੁਨ ਮੂਰਖ ਮਾਨਿਆ ਜਾਨ, ਜੋ ਤਿਸ ਭਾਵੇ ਸੇ ਭਲੇ ਔਰ ਕਹਿ ਕਹਿਣ ਵਖਾਣ। ਤਿੰਨ ਮਤ ਤਿੰਨ ਪਤ ਤਿੰਨ ਧਨ ਪੱਲੈ, ਜਿਨ ਹਿਰਦੇ ਰਿਹਾ ਸਮਾਏ, ਤਿਨ ਕਾ ਕਿਆ ਸਲਾਹਣਾ ਅਵਰ ਸਲਾਹੋ ਕਾਇ। ਨਾਨਕ ਨਦਰੀ ਬਾਰੇ ਰਾਚਾਏ ਦਾਨ ਨਾ ਆਏ। ਸ੍ਰੀ ਰਾਗ ਮਹੱਲਾ ਪਹਿਲਾ। ਅਮਲ ਗਲੋਲਾ ਕੂੜਕਾ ਦਿੱਤਾ ਦੇਵਨਹਾਰ, ਮਤੀ ਮਰਨ ਵਸਾਰਿਆ ਖੁਸ਼ੀ ਕੀਤੀ ਦਿਨ ਚਾਰ। ਸੱਚ ਮਿਲਿਆ ਤਿੰਨ ਸੋਫੀਆ, ਸੱਚ ਮਿਲਿਆ ਤਿੰਨ ਸੋਫੀਆ, ਰਾਖਣ ਕੋ ਦਰਬਾਰ, ਨਾਨਕ ਸਾਚੇ ਕੋ ਸੱਚ ਜਾਣ, ਜਿੱਥੇ ਜਿੱਤ ਸੇਵਾ ਸੁਖ ਪਾਈਏ, ਤੇਰੇ ਦਰਗਹਿ ਚੱਲੈ ਮਾਣ ਰਾਵ। ਸੱਚ ਸਰਾ ਗੁੜ ਬਾਹਰ, ਜਿਸ ਵਿੱਚ ਸੱਚਾ ਨਾਉ, ਸੁਣੈ ਬਖਾਣੇ ਜਿੱਤੜੈ, ਓ ਤਿੰਨ ਬਲਹਾਰੇ ਜਾਉ। ਤਾ ਮਨ ਖੀਵਾ ਜਾਣੀਏ, ਜਾ ਮੈਲੀ ਪਾਏ ਥਾ, ਉਹ ਨਾਉ ਨੀਰ ਚੰਗਿਆਈਆਂ, ਸਤ ਪਰਮਲ ਧਨ ਵਾਸ, ਤਾਂ ਮੁਖ ਹੋਵੇ ਉਜਲਾ, ਲੱਖ ਦਾਤੀ ਇੱਕ ਦਾਤ, ਦੂਤ ਸਹਿਬ ਆਖੀਏ ਸੁਖ ਜਿਸੇ ਹੀ ਪਾਸ, ਸੁਖ ਕਿਉਂ ਮਨੋ ਵਸਾਰੀਏ, ਜਾਂ ਕੇ ਜੀ ਪੁਰਾਨ, ਤਿਸ ਵਿਨ ਸਭ ਅਪਵਿੱਤਰ ਹੈ, ਜੇਤਾ ਭੈਣਣ ਖਾਣ, ਹੋਰ ਗੱਲਾਂ ਸਭ ਕੂੜੀਆਂ, ਤੁਧ ਭਾਵੇ ਪ੍ਰਵਾਨ। ਸ੍ਰੀ ਰਾਗ ਮਹੱਲ ਪਹਿਲਾ। ਜਾਲ ਮੋਹ ਘਸ ਮਸ ਕਰ, ਮਤ ਕਗਦ ਕਰ ਸਾਰ, ਭਾਉ ਕਲਮ ਕਰ ਚਿੱਤ, ਲਿਖਾਰੀ ਗੁਰ ਪੁੱਛ ਲਿਖ ਵਿਚਾਰ, ਲਿਖ ਨਾਮ ਸਲਾਹ ਲਿਖ, ਲਿਖ ਅੰਤ ਨਾ ਪਾਰਾਵਾਰ, ਬਾਬਾ ਇਹੋ ਲਿਖਾ ਲਿਖ ਜਾਣ, ਜਿੱਥੇ ਲਿਖਾ ਮੰਗੀਏ ਤਿੱਥੇ ਹੋਏ ਸੱਚਾ ਨਿਸ਼ਾਨ ਰਾਮ। ਜਿੱਥੇ ਮਿਲੇ ਵਡਿਆਈਆਂ ਸਦ ਖੁਸ਼ੀਆਂ, ਸਦ ਚਾਉ ਤਿੰਨ ਮੁਖ ਟਿਕਾ ਨਿਕਲੇ, ਜਿਨ ਮਨ ਸੱਚਾ ਨਾਉ, ਕਰਮ ਮਿਲੇ ਤਾਂ ਪਾਈਏ ਨਾਹੀ, ਗੱਲੀ ਵਾਉ ਦਵਾਉ ਇੱਕ ਆਵੇ ਇੱਕ ਜਾਏ, ਉੱਠ ਰੱਖੀਏ ਨਾਵ ਸਲਾਰ, ਇੱਕ ਉਪਾਏ ਮੰਗਤੇ ਇੱਕ ਨਾ ਵੱਡੇ ਦਰਬਾਰ।

ਹੁੰਦੇ ਡਿੱਠੇ ਖੇ ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨੇ। ਸ੍ਰੀ ਰਾਗ ਮਹੱਲਾ ਪਹਿਲਾ। ਸਭ ਰਸ ਮਿੱਠੇ ਮੰਨਿਆ ਸੁਣਿਆ ਸਾਲੋਂ ਇਹ ਖੜ ਤੁਰਸੀ ਮੁੱਖ ਬੋਲਣਾ ਮਰਨ ਨਾਦ ਕੀਏ। ਛੱਤੀ ਅੰਮ੍ਰਿਤ ਭਾਉ ਵੇਖ ਜਾਂ ਕੋ ਨਦਰ ਕਰੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ।

ਧਿਆਨ ਕਮਰਬੱਧ ਸੰਤੋਖਾ ਧਨ ਜੋਬਣ ਤੇਰਾ ਨਾਮ ਬਾਬਾ ਹੋਰ ਪੈਰਨ ਖੁਸ਼ੀ ਖੁਆਰ ਜਿਤ ਪੈ ਦੇ ਤਨ ਪੀੜੀਐ ਮਨ ਮੈਂ ਚਲੇ ਵਿਕਾਰ ਰਹਾ ਘੋੜੇ ਪਾਖਰ ਸੋਨੇ ਸਾਗਤ ਬੂਜਣ ਤੇਰੀ ਵਾਟ ਤਰਕਸ ਤੀਰ ਕਮਾਨ ਸਾਂਗ ਤੇਗ ਵੱਧ ਗੁਣ ਧਾਤ ਵਾਜਾ ਨੇਜਾ ਪਾਤ ਸਿਉ ਪ੍ਰਗਟ ਕਰਮ ਤੇਰਾ ਮੇਰੀ ਜਾਤ ਬਾਬਾ ਹੋਰ ਚੜ੍ਹਨਾ ਖੁਸ਼ੀ ਖੁਆਰ ਜਿਤ

ਖੁਸ਼ੀ ਖੁਆਰ। ਜਿੱਤ ਸੁੱਤੈ ਤਨ ਪੀੜੀਐ ਮਨ ਮੈਂ ਚੱਲੇ ਵਿਕਾਰ। ਰਹਾਉ ਸ੍ਰੀ ਰਾਗ ਮਹੱਲਾ ਪਹਿਲਾ। ਕੁੰਗੂ ਕੀ ਕਾਇਆ ਰਤਨਾ ਕੀ ਲਲਤਾਗਰ ਵਾਸ ਤਨ ਸਾ ਸੜ ਸੜ ਤੀਰਥ ਕਾ ਮੁਖ ਟਿੱਕਾ ਤਿਤ ਘੱਟ ਮਤ ਵਿਗਾਸ। ਓਤ ਮੁਤੀ ਸਲਾਹਨਾ ਸਚ ਨਾਮ ਗੁਣਤਾਸ ਬਾਬਾ ਹੋਰ ਮਤ ਹੋਰ ਹੋਰ ਜੇ ਸੋ ਵੇਰ ਕਮਾਈਏ।

ਜਿਨ ਕਹੋ ਸਤਿਗੁਰੁ ਥਾਪਿਆ ਤਿਨ ਮੇਟ ਨਾ ਸਕੈ ਕੋਇ। ਉਹਨਾਂ ਅੰਦਰ ਨਾਮ ਨਿਧਾਨ ਹੈ, ਨਾਮੋ ਪ੍ਰਗਟ ਹੋਏ, ਨਾਮ ਪੂਜੀਏ, ਨਾਮ ਮੰਨੀਐ, ਅਖੰਡ ਸਦਾ ਸੱਚ ਸੋਏ, ਖੇਉ ਖੇਰ ਲਾਈਏ ਤਾਂ ਜੀਉ ਕਿਹਾ ਹੋਏ।

ਕਥਾ ਬੋਲਣੀ। ਫਿਰ ਰਸਾਲੂ ਤਾਂ ਮਿਲੇ ਜਾਂ ਗੁਰ ਕਾ ਸ਼ਬਦ ਸੁਣੀ, ਕੇਤੀ ਆ ਤੇਰੀ ਆ ਕੁਦਰਤੀ ਕੇਵਲ ਤੇਰੀ ਦਾਤ, ਕੇਤੇ ਤੇਰੇ ਜੀ ਜੰਤ ਸਿਫਤ ਕਰੇ ਦਿਨ ਰਾਤ, ਕੇਤੇ ਤੇਰੇ ਰੂਪ ਰੰਗ ਕੇਤੇ ਜਾਤ ਆ ਜਾਤ, ਸੱਚ ਮਿਲੇ ਸੱਚ ਉਪਜੇ ਸੱਚ ਮੈਂ ਸਾਚ ਸਮਾਏ, ਸੁਰਤ ਹੋਵੇ ਪਾਤੀ ਉਗਵੈ ਗੁਰਬਚਨੀ ਭਉ ਖਾਏ, ਨਾਨਕ ਸੱਚਾ ਪਾਤਸ਼ਾਹ ਆਪੇ ਲੈ ਮਿਲਾਏ। ਸ੍ਰੀ ਰਾਗ ਮਹੱਲਾ ਪਹਿਲਾ। ਭਲੀ ਸ੍ਰੀ ਜੀ ਉਭਰੇ ਅਮੈ ਮੋਈ ਘਰਾ, ਦੂਤ ਲੱਗੇ ਵੇ ਫਿਰ ਚਾਕਰੀ ਸਤਿਗੁਰ ਕਾ ਵਿਸਾ, ਕਲਪ ਤਿਆਗੀ ਬਾਦ ਹੈ ਸੱਚਾ ਵੇ ਪ੍ਰਵਾਹ, ਮਨ ਰੇ ਸੱਚ ਮਿਲੇ ਭਉ ਜਾਏ, ਪੈ ਬਿਨ ਨਰ ਭਉ ਕਿਉਂ ਥੀਏ ਗੁਰਮੁਖ।

ਸੋਏ ਤਿਸ ਜਿਸ ਕੇ ਜੀ ਪ੍ਰਾਣ ਹੈ ਮਨ ਵਸਿਆ ਸੁਖ ਹੋਏ ਜਗ ਸੁਪਨਾ ਬਾਜੀ ਬਣੀ ਖਿਨ ਮੈਂ ਖੇਲ ਖਿਲਾਏ ਸੰਜੋਗੀ ਮਲੇਖ ਸਹਿਬ ਜੋਗੀ ਉੱਠ ਜਾਏ ਜੋ ਤਿਸ ਭਾਣਾ ਸੋਥੀਏ ਅਵਰ ਨਾ ਕਰਨਾ ਜਾਏ ਗੁਰਮੁਖ ਵਸਤ ਵਿਸਾਈਏ ਸੱਚ ਵੱਖਰ ਸੱਚ ਰਾਸ ਜਿਨੀ ਸੱਚ ਵਣਜਿਆ ਗੁਰਪੂਰੇ ਸਾਬਾਸ ਨਾਨਕ ਵਸਤ ਪਛਾਣ ਸੀ ਸੱਚ ਸੌਦਾ ਜਿਸ ਪਾਸ ਸ੍ਰੀ ਰਾਗ ਮਹੱਲ ਪਹਿਲਾ ਧਾਤ ਮਿਲੇ ਪੁਨ ਧਾਤ ਕੋ ਸਿਵਤੀ ਸਿਵਤ ਸਮਾਏ ਲਾਲ ਗੁਲਾਲ ਗਹਿਬਰਾ ਸੱਚਾ ਰੰਗ ਚੜਾਓ ਸੱਚ ਮਿਲੇ ਸੰਤੋਖੀਆਂ ਹਰ ਜਾ ਪੀਕੇ ਭਾਏ ਭਾਈ ਦੇ ਸੰਤ ਜਨਾ ਕੀਰੇਨ ਸੰਤ ਸਭਾ ਗੁਰ

ਵਿਚਾਰ ਗੁਰਮੁਖ ਮਨ ਸਮਝਾਈਏ ਆਤਮ ਰਾਮ ਵਿਚਾਰ ਤ੍ਰਿਵਿਧ ਕਰਮ ਕਮਾਈਏ ਆਸਿਆਂ ਦੇ ਸਾ ਹੋਏ ਕਿਉਂ ਗੁਰ ਬਿਨਾਂ ਤਰੁਟੀ ਛੁੱਟ ਸੀ ਸਹਿਜ ਮਿਲਿਆ ਸੁੱਖ ਹੋਏ ਨਿੱਜ ਘਰ ਮੈਲ ਪਛਾਣੀਏ ਨਦਰ ਕਰੇ ਮਲ ਧੋਏ ਬਿਨ ਗੁਰ ਮੈਲ ਨਾ ਉਤਰੇ ਬਿਨ ਹਰ ਕਿਉਂ ਘਰ ਵਾਸ ਇੱਕੋ ਸ਼ਬਦ ਵਿਚਾਰੀਏ ਅਵਰ ਤਿਆਗੇ ਆਸ ਨਾਨਕ ਦੇਖ ਦਿਖਾਈਏ ਹਉ ਸਦ ਬਲਹਾਰੇ ਜਾਸ ਸ੍ਰੀ ਰਾਗ ਮਹੱਲਾ ਪਹਿਲਾ ਤ੍ਰਿਗ ਜੀਵਨ ਦੁਹਾਗਣੀ ਮੁੱਠੀ ਦੂਜੇ ਪਾਏ ਕੱਲਰ ਕੇਰੀ ਕੰਧ ਜਿਉਂ ਐਣਸ ਕਿਰ ਢਹਿ ਪਾਏ ਬਿਨ ਸਭ ਦੇ

ਆਪ ਸਜਾ ਨਾ ਭੁੱਲਈ ਸੱਚਾ ਵੱਡ ਕਿਰਸਾਨ ਪਹਿਲਾਂ ਧਰਤੀ ਸਾਧ ਕਹਿ ਸੱਚ ਨਾਮ ਦੇ ਦਾਨ ਨਾਉ ਨਿਦ ਉਪਜੈ ਨਾਮ ਏਕ ਕਰਮ ਪਵੇ ਨਿਸਾਨ ਗੁਰ ਕੋ ਜਾਣ ਨਾ ਜਾਣ ਕਿਆ ਤਿਸ ਚਾਜੇ ਅਚਾਰ ਅੰਧਲੈ ਨਾਮ ਵਿਸਾਰਿਆ ਮਨਮੁਖ ਅੰਧ ਗੋਬਾਰ ਆਵਣ ਜਾਣ ਨਾ ਚੁੱਕਈ ਮਰ ਜਨਮੇ ਹੋਏ ਖੁਆਰ

ਮਾਇਆ ਕ੍ਰੋਧ ਕਰਮ ਮਿਲੇ ਸੱਚ ਪਾਈਏ ਗੁਰਮੁਖ ਸਦਾ ਨਿਰੋਧ ਸਚੀ ਕਾਰੇ ਸੱਚ ਮਿਲੇ ਗੁਰਮੁਖ ਪੱਲੇ ਪਾਏ ਸੋ ਨਰ ਜੰਮੇ ਨਾ ਮਰੇ ਨਾ ਆਵੇ ਨਾ ਜਾਏ ਨਾਨਕ ਦਰ ਪ੍ਰਧਾਨ ਸੋ ਦਰਗੇ ਪੈਦਾ ਜਾਏ ਸ੍ਰੀ ਰਾਗ ਮਹੱਲ ਪਹਿਲਾ ਤਨ ਜਲ ਬਲ ਮਾਟੀ ਪਿਆ ਮਨ ਮਾਇਆ ਮਨੂਰ ਬਵਗਣ ਫਿਰ ਲਾਗੂ ਭੈ ਗੁਰ ਵਜਾਵੇ ਤੂਰ ਬਿਨ ਸਬਦੇ ਭਰਮਾਈਏ ਦੁਬਦਾ ਡੁਬੇ ਪੂਰ ਮਨ ਰੇ ਸਭ ਤਰੋਚਿਤ ਲਾਏ ਜਿਨ ਗੁਰਮੁਖ ਨਾਮ ਨਾ ਬੁੱਝਿਆ ਮਰ ਜਨਮੇ ਆਵੇ ਜਾਏ ਰਾਹ ਤਨ ਸੂਚਾ ਸੁਵਾਖੀਏ ਜਿਸਮੈ ਸਾਚਾ ਨਾਓ ਭੈ ਸੱਚ ਰਾਤੀ ਦੇਹੋਰੀ ਜੇਵਾ ਸੱਚ ਸੁਵਾਓ ਸੱਚੀ ਨਦਰ ਨਿਹਾਲੀਏ ਬੌੜ ਨਾ ਪਾਵੇ ਤਾਓ ਸਾਚੇ ਤੇ ਭਵਨਾ ਪਿਆਓ ਪਵਨ ਹੈ ਤੇ ਜਲ ਹੋਏ ਜਲ ਤੇ ਤ੍ਰੈ ਭਵਨ ਸਾਜਿਆ ਘਟ ਘਟ ਜੋਤ ਸਮੋ।

ਸਾਬਾਸ ਸੱਚੇ ਸੇਤੀ ਰਲ ਮਿਲੇ ਸੱਚੇ ਗੁਣ ਪ੍ਰਗਾਸ ਨਾਨਕ ਨਾਮ ਸੰਤੋਖੀ ਆ ਜੀਓ ਪਿੰਡ ਪ੍ਰਭ ਪਾਸ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਜਬ ਲਗ ਜੋਬਨ ਸਾਸ ਹੈ ਤਬ ਲਗ ਧਨ ਦੇਹ ਬਿਨ ਗੁਣ ਕਾਮਣ ਆਵੇ ਢਹਿ ਢੇਰੀ ਤਨ

ਗੁਰਮਤ ਕੀਮਤ ਸਾਰ ਲਖ ਸਿਆਣਪ ਜੇ ਕਰੀ ਲਖ ਸਿਉ ਪ੍ਰੀਤ ਮਿਲਾਪ ਬਿਨ ਸੰਗਤ ਸਾਧਨਾ ਤਰਾਪੀਏ ਬਿਨਣਾਵੇ ਦੁਖ ਸੰਤਾਪ ਹਰ ਜਪ ਜੀਅਰੇ ਛੁਟੀ ਹੈ ਗੁਰਮੁਖ ਚੀਨੇ ਆਪ ਤਨ ਮਨ ਗੁਰਪੈ ਵੇਚਿਆ ਮਨ ਦੀ ਆ ਸਿਰ ਨਾਲ ਤ੍ਰੈ ਭਵਨ ਖੋਜ ਟੰਡੋਲਿਆ ਗੁਰਮੁਖ ਖੋਜ ਨਿਹਾਲ ਨਾ ਸਤਿਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ ਸ੍ਰੀ ਰਾਗ ਮਹੱਲਾ ਪਹਿਲਾ ਮਰਣੇ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਤੂੰ ਸਰਬ ਜੀਆਂ ਪ੍ਰਿਤ ਪਾਲਹੀ ਲਿਖੈ ਸਾਸ ਗੁਰਾਸ ਅੰਤਰ ਗੁਰਮੁਖ ਤੂੰ ਵਸੈ ਜਿਉਂ ਪਾ

ਗਿਆਨ ਰਹਾ ਅੰਤਰ ਕੀ ਗਤ ਜਾਣੀਏ ਜੇ ਗੁਰ ਮਿਲੀਏ ਸੰਕੇ ਉਤਾਰ ਮੋਇਆ ਜਿਤ ਘਰ ਜਾਈਏ ਤਿਤ ਜੀਵਨ ਦਿਆ ਮਰ ਮਾਰ ਅਨਹਦ ਸ਼ਬਦ ਸੁਹਾਵਣੇ ਪਾਈਏ ਗੁਰ ਵਿਚਾਰ ਅਨਹਦ ਬਾਣੀ ਪਾਈਏ ਤੇ ਹਉਮੈ ਹੋਏ ਬਿਨਾਸ਼ ਸਤਿਗੁਰ ਸੇਵੇ ਆਪਣਾ ਹਉ ਸਤਿਗੁਰ ਬਾਣੇ ਤਾਸ ਖੜ ਦਰਗਹਿ ਪੈ ਨਾਈਏ ਮੁਖਰ ਨਾਮ ਨਿਵਾਸ ਜੈ ਦੇਖਾਂ ਤੇ ਰਵ ਰਹਿ

ਭੋਗੇ ਭੋਗਣਹਾਰ ਤੇ ਸਸਿਓ ਨੇਹੋ ਨਾ ਕੀਜਈ ਜੋ ਦਿਸੈ ਚੱਲਣ ਹਾਰ ਗੁਰਮੁਖ ਰਵੇ ਸੁਹਾਗਨੀ ਸੋ ਪ੍ਰਭ ਸੇਜ ਪਧਾਰ ਚਾਰੇ ਅਗਨ ਵਾਰ ਮਾਰ ਗੁਰਮੁਖ ਹਰ ਜਲ ਪਾਏ ਅੰਤਰ ਕਮਲ ਪ੍ਰਗਾਸਿਆ ਅੰਮ੍ਰਿਤ ਭਰਿਆ ਗਾਏ ਨਾਨਕ ਸਤਿਗੁਰ ਮੀਤ ਕਰ ਸੱਚ ਪਾਵੇ ਦਰਗੇ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਹਰ ਹਰ ਜਪੋ ਪਿਆਰਿਆ ਗੁਰਮਤ ਲੇ ਹਰ ਬੋਲ ਮਨ ਸੱਚ ਕਸਵੱਟੀ ਲਾਈ ਹੈ ਤੁਲੀ ਤੁਲੀ ਹੈ ਪੂਰੇ ਤੋਲ ਮਨ ਸੱਚ ਕਸਵੱਟੀ ਲਾਈ ਹੈ ਤੁਲੀ ਹੈ ਪੂਰੇ ਤੋਲ ਕੀਮਤ ਕਿਨੇ ਨਾ ਪਾਈ ਹੈ ਹਿਰਦ ਮਾਨਕ ਮੋਲਿਆ ਮੋਲ ਭਾਈ ਰੇ ਹਰ ਹੀਰਾ ਗੁਰਮਾਹੀ ਸਤ ਸੰਗਤ ਸਤਿਗੁਰ ਪਾਈ ਹੈ ਐਨ ਸਬਦ ਸਲਾਹੀ ਰਾਉ ਸੱਚ ਵੱਖਰ ਧਨ ਰਾਸ ਲਏ ਪਾਈਏ ਗੁਰ ਪ੍ਰਗਾਸ ਜਿਉ ਅਗਨ ਮਰੇ ਜਲ ਪਾਈਐ ਜਿਉ ਅਗਨ ਮਰੇ ਜਲ ਪਾਇਐ ਤਿਉ ਤ੍ਰਿਸ਼ਨਾ ਦਾਸਨ ਦਾਸ ਜਮ ਜੰਧਾਰਨ ਲੱਗਈ ਓ ਭਵ ਜਲ ਤਰੈ ਤਰਾਸ ਗੁਰਮੁਖ ਕੂੜ ਨਾ ਭਾਵਈ ਸੱਚ ਰਤੇ ਸੱਚ ਪਾਏ ਸਾਗਤ ਸੱਚ ਨਾ ਭਾਵਈ ਕੂੜੈ ਕੂੜੀ ਪਾਏ

ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਧਨ ਜੋਬਨ ਹਰ ਫੁੱਲੜਾ ਨਾਠੀ ਅੜੇ ਦਿਨ ਚਾਰ ਪੱਬਣ ਘੇਰੇ ਪੱਤ ਜਿਉਂ ਢਲ ਢੁੱਲ ਜੁੰਮਣ ਹਾਰ ਰੰਗ ਮਾਣ ਲੈ ਪਿਆਰਿਆ ਜਾਂ ਜੋਬਣ ਨਾ ਹੁੱਲਾ ਦਿਨ ਥੋੜੇ ਥੱਕੇ ਭਇਆ ਪੁਰਾਣਾ ਚੋਲਾ ਰਾ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀ ਰਾਨ ਹਉ ਪੀਵੰਜਾ ਡੁੰਮਣੀ ਰੋਵਾਂ ਝੀਣੀ ਬਾਣ

ਬੰਨ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਆਪੇ ਰਸੀਆ ਆਪ ਰਸ ਆਪੇ ਰਾਵਣ ਹਾਰ ਆਪੇ ਹੋਵੇ ਚੋਲੜਾ ਆਪੇ ਸਿਜ ਪਤਾਰ ਰੰਗ ਰਤਾ ਮੇਰਾ ਸਾਹਿਬ ਰਾਵ

ਮਾਲ ਧਨ ਕਿਤ ਕੂ ਸੰਜਾਹੀ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਸੋਈ ਮੌਲਾ ਜਿਨ ਜਗ ਮੌਲਿਆ ਹਰਿਆ ਕੀਆ ਸੰਸਾਰੋ ਆਪ ਖਾਕ ਜਿਨ ਬਾਂਦਰ ਹਾਈ ਧਨ ਸਿਰਜਨਹਾਰੋ

ਸਾਰੇ ਪੜੇ ਕਤੇਬ ਕੁਰਾਣਾ ਨਾਨਕ ਆਖੈ ਗੌਰ ਸਦਈ ਰਹੋ ਪੀਣਾ ਖਾਣਾ। ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ। ਏਕ ਸੁਵਾਨ ਦੋਏ ਸੁਵਾਨੀ ਨਾਲ ਭਲਕੇ ਭੌਂਕੇ ਸਦਾ ਬਿਆਲ ਕੂੜ ਛੁੜਾ ਮੁੱਠਾ ਮੁਰਦਾਰ ਧਾਨ।

ਦਰ ਜਾਉ। ਨਾਨਕੇ ਕਹੇ ਅਰਦਾਸ, ਜਿਉ ਪਿੰਡ ਸਭ ਤੇਰੇ ਪਾਸ, ਆਪੇ ਨੇੜੇ ਦੂਰ ਆਪੇ ਹੀ, ਆਪੇ ਮੰਜ ਮਿਆਨ ਆਪੇ ਵੇਖੇ ਸੁਣੇ ਆਪੇ ਹੀ, ਕੁਦਰਤ ਕਰੇ ਜਹਾਨੋ, ਜੋਤ ਸੁਭਾਵੇ ਨਾਨਕਾ ਹੁਕਮ ਸੋਈ ਪਰਵਾਨੋ। ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ।

ਆਵੇ ਰਾਸ ਵਰਣਾਵੇ ਨਾਹੀ ਸਵ ਵਾਸ ਸ੍ਰੀ ਰਾਗ ਮਹੱਲਾ ਪਹਿਲਾ ਘਰ ਪੰਜਵਾਂ ਚਲ ਸਲਾਈ ਨੈ ਚੱਲੈ ਨੈ ਘਾਉ ਕੁਟਾਰਾ ਕਰ ਸਕੇ ਜਿਉਂ ਸਾਹਿਬ ਰਾਖੇ ਤਿਉਂ ਰਹੇ ਸਲੋਭੀ ਕਾ ਜੀਉ ਟਲ ਪਲੈ ਬਿਨ ਤੇਲ ਦੀਵਾ ਕਿਉਂ ਜਲੈ ਰਹਾ ਪੋਥੀ ਪੁਰਾਣ ਘੁਮਾਈਏ ਭਉ ਵੱਟੀ ਇਤ ਤਨ ਪਾਈਏ ਸੱਚ ਬੂਝਣ ਆਣ ਜਲਾਈਏ ਇਉਂ ਤੇਲ ਦੀਵਾ ਇਉਂ ਜਲੈ ਘਰ ਚਾਨਣ ਸਾਹਿਬ ਤਉ ਮਿਲੈ ਰਹਾ ਇਤ ਤਨ ਲਾਗੇ ਬਾਣੀਆ ਸੁਖ ਹੋਵੈ ਸੇਵ ਕਮਾਣੀਆ ਸਭ ਦੁਨੀਆ ਆਵਣ ਜਾਣੀਆ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਹਿ ਬੈਸਣ ਪਾਈਏ ਕਹੁ ਨਾਨਕ ਬਹਾਲ ਉਡਾਈਏ ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਉ ਸਤਿਗੁਰ ਸੇਵੀ ਆਪਣਾ ਇੱਕ ਮਨ ਇੱਕ ਚਿੱਤ ਭਾਏ ਸਤਿਗੁਰ ਮਨ ਕਾਮਨਾ ਤੀਰਥ ਹੈ ਜਿਸ ਨੂੰ ਦੇਹ ਬੁਝਾਏ ਮਨ ਚਿੰਦਿਆ ਵਰ ਪਾਵ

ਜਿਨੀ ਸਤਿਗੁਰ ਸੇਵਿਆ ਤਿੰਨੀ ਪਾਇਆ ਨਾਮ ਨਿਧਾਨ ਅੰਤਰ ਹਰ ਰਸ ਰਵ ਰਿਆ ਚੂਕਾ ਮਨ ਅਭਿਮਾਨ ਹਿਰਦੇ ਕਮਲ ਪਰਗਾਸਿਆ ਲਾਗਾ ਸਹਿਜ ਧਿਆਨ ਮਨ

ਨਾਨਕ ਨਦਰੀ ਪਾਈਐ ਸਚ ਨਾਮ ਗੁਣਤਾਸ ਸ੍ਰੀ ਰਾਗ ਮਹੱਲਾ ਤੀਜਾ ਬਹੁ ਭੇਖ ਕਰ ਪਰਮਾਈਐ ਮਨ ਹਿਰਦੈ ਕਪਟ ਕਮਾਏ

ਘਰੇ ਮੈਂ ਪਾਇ ਹਰ ਕਾ ਨਾਮ ਧਿਆਈਏ ਸਤਸੰਗਤ ਮੇਲ ਮਲਾਏ ਜੇ ਲਾਕੇ ਇਸਤਰੀਆਂ ਭੋਗ ਕਰੈ ਨਵ ਖੰਡ ਰਾਜ ਕਮਾਹੇ ਬਿਨ ਸਤਿਗੁਰ ਸੁਖ ਨਾ ਪਾਵਈ ਫਿਰ ਫਿਰ ਜੂਨੀ ਪਾਹੇ ਹਰ ਹਾਰ ਕੰਠ ਜਨੀ ਪਹਿਰਿਆ ਗੁਰ ਚਰਨੀ ਚਿਤ ਲਾਏ ਤਿੰਨਾ ਪਿੱਛੇ ਰਿੱਧ ਸਿੱਧ ਫਿਰੇ ਉਹਨਾ ਤਿਲ ਨਾ ਤਮਾਏ ਜੋ ਪ੍ਰਭ ਭਾਵੇ ਸੋ ਥੀਏ ਅਵਰ ਨਾ ਕਰਨਾ ਜਾਏ ਜਨ ਨਾਨਕ ਜੀਵੇ ਨਾਮ ਲੈ ਅਰ ਦੇਵੋ ਸਹਿਜੋ ਸੁਭਾਏ ਸ੍ਰੀ ਰਾਗ ਮਹੱਲਾ ਤੀਜਾ ਕਰ ਪਹਿਲਾ ਜਿਸ ਹੀ ਕੀ ਸਰਕਾਰ ਹੈ ਤਿਸ ਹੀ ਕਾ ਸਭ ਕੋਏ ਗੁਰਮੁਖ ਕਾਰ ਕਮਾਵਨੀ ਸੱਚ ਘੱਟ ਪ੍ਰਗਟ ਹੋਏ ਅੰਤ

ਨਾ ਮੇਟ ਨਹਾਰ। ਸਤਿਗੁਰ ਕੀ ਸੇਵਾ ਗਾਖੜੀ, ਸਿਰ ਦੀਜੇ ਆਪ ਗਵਾਏ। ਸ਼ਬਦ ਮਿਲੈ ਤਾਂ ਹਰ ਮਿਲੈ, ਸੇਵਾ ਪਵੈ ਸਭ ਥਾਏ। ਪਾਰਸ ਪਰਸੈ ਪਾਰਸ ਹੋਏ, ਜੋਤੀ ਜੋਤ ਸਮਾਏ। ਜਿਨ ਕੋ ਪੂਰਬ ਲਿਖਿਆ ਤਿਨ ਸਤਿਗੁਰ ਮਿਲਿਆ।

ਧਾਰ ਨਿਰਭਉ ਸਦਾ ਦਿਆਲ ਹੈ ਸਭਨਾ ਕਰਦਾ ਸਾਰ ਨਾਨਕ ਗੁਰਮੁਖ ਬੁੱਝੀਏ ਪਾਈਏ ਮੁਖ ਦੁਆਰ ਸ੍ਰੀ ਰਾਗ ਮਹਲਾ ਤੀਜਾ ਜਿਨੀ ਸੁਣ ਕੈ ਮੰਨਿਆ ਤਿੰਨਾ ਨਿਜ ਘਰ ਵਾਸ ਗੁਰਮਤੀ ਸੋਲਾਏ ਸੱਚ ਹਰ ਪਾਇਆ ਗੁਣਤਾਸ ਸਬਦ ਰਤੇ ਸੇ ਨਿਰਮਲਿਆਉਣ ਸਦ ਬੁਲਹਾਰੇ ਜਾਸ ਹਿਰਦੈ ਜਿਨਕੇ ਹਰ ਵਸੇ ਤਿਤ ਘਟ ਹੈ ਪ੍ਰਗਾਸ ਮਨ ਮੇਰੇ ਹਰ ਹਰ ਨਿਰਮਲ ਧਿਆਏ ਤੁਰ ਮਸਤਕ ਜਿਨ ਕੋ ਲਿਖਿਆ

ਹਦੂਰ ਜਿਨ ਗੁਣ ਤਿੰਨ ਸਦ ਮਨ ਵਸੇ ਔਗੁਣਵੰਤ ਅਦੂਰ ਮਨਮੁਖ ਗੁਣ ਤੇ ਬਾਹਰੇ ਬਿਨ ਨਾਵੇਂ ਮਰਦੇ ਝੂਰ ਜਿਨ ਸ਼ਬਦ ਗੁਰੂ ਸੁਣ ਮੰਨਿਆ ਤਿੰਨ ਮਨ ਧਿਆਇਆ ਰਸੋਏ ਅਣਦਿਨ ਭਗਤੀ ਰਤਿਆ ਤਨ ਮਨ ਤਨ ਨਿਰਮਲ ਹੋਏ ਕੂੜਾ ਰੰਗ ਕੁਸੁੰਬਕਾ ਬਿਨ ਸੁਜਾਏ ਦੁੱਖ ਰੋਏ ਜਿਸ ਅੰਦਰ ਨਾਮ ਪ੍ਰਗਾਸ ਹੈ ਉਹ ਸਦਾ ਸਦਾ ਥਿਰ ਹੋਏ ਇਹੋ ਜਨਮ ਪਦਾਰਥ ਪਾਏ ਕਹਿ ਅਰਨਾਮਨਾ ਚੇਤੈ ਲਿਵ ਲਾਏ ਪਾ ਕਿਸੇ ਰਹਿਣਾ ਨਹੀਂ ਅੱਗੇ ਅੱਗੇ ਠੌਰ ਨਾ ਪਾਏ ਉਹ ਵੇਲਾ ਹੱਥ ਨਾ ਆਵੇ ਅੰਤ ਗਿਆ ਪਛਤਾਏ ਜਿਸ ਨਦਰ ਕਰੇ ਸੋਬਰੇ ਹਰ ਸੇਤੀ ਲਿਵ ਲਾਏ ਦੇਖਾ ਦੇਖੀ ਸਭ ਕਰੇ ਮਨਮੁਖ ਬੂਝ ਨਾ ਪਾਏ ਜਿਨ ਗੁਰਮੁਖ

ਬਿਲਾਏ ਸ੍ਰੀ ਰਾਗ ਮਹੱਲਾ ਤੀਜਾ। ਜਿਨੀ ਇੱਕ ਮਨ ਨਾਮ ਧਿਆਇਆ ਗੁਰਮਤੀ ਵਿਚਾਰ ਭਾਈ ਦੇ ਜਿਨੀ ਇੱਕ ਮਨ ਨਾਮ ਧਿਆਇਆ ਗੁਰਮਤੀ ਵਿਚਾਰ ਤਿਨਕੇ ਮੁਖ ਸਦ ਉਜਲੇ ਤੇ ਸੱਚ ਸੱਚੇ ਦਰਬਾਰ ਹੋਏ ਅੰਮ੍ਰਿਤ ਪੀਵੇ ਸਦਾ ਸਦਾ ਸੱਚੇ ਨਾਮ ਪਿਆਰ ਭਾਈ ਦੇ ਗੁਰਮੁਖ ਸਦਾ ਪਤ ਹੋਏ ਹਰ ਹਰ ਸਦਾ ਧਿਆਈਏ ਮਲਾਉ ਮੇ ਕੱਢੇ ਧੋਏ ਰਾਵ ਮਨਮੁਖ ਨਾਮ ਨਾ ਜਾਣਨੀ ਬਿਨ ਨਾਮ ਐ ਪਤ ਜਾਏ ਸਭ ਦੇ ਸਾਧਨੇ ਆਇਓ ਲਾਗੇ ਦੂਜੇ ਭਾਏ ਵਿਸ਼ਟਾਂ ਕੇ ਕੀੜੇ ਪਵੇ ਵਿੱਚ ਵਿਸ਼ਟਾਂ ਸੇ ਵਿਸ਼ਟਾਂ ਮਹਿ ਸਮਾਏ ਤਿਨਕਾ ਜਨਮ ਸਫਲ ਹੈ ਜੋ ਚੱਲੇ ਸਤਿਗੁਰ ਭਾਏ ਕੁਲ ਉਧਾਰੇ ਆਪਣਾ ਧਨ ਜੁਨੇ ਦੀ ਮਾਏ ਹਰ ਹਰ ਨਾਮ ਧਿਆਇਆ ਜਿਸਨੂੰ ਕਿਰਪਾ ਕਰੇ ਰਜਾਏ ਜਿਨੀ ਗੁਰਮੁਖ ਨਾਮ ਧਿਆਇਆ ਜਿਨੀ ਗੁਰਮੁਖ ਨਾਮ ਧਿਆਇਆ ਵਿੱਚੋਂ ਆਪ ਗਵਾਏ ਹੋਏ ਅੰਦਰੋਂ ਬਾਹਰੋਂ ਨਿਰਮਲੇ ਸੱਚੇ ਸੱਚ ਸਮਾਏ ਨਾਨਕਿਆ ਇਸੇ ਪ੍ਰਵਾਨ ਹੈ ਜਿਨ ਗੁਰਮਤੀ ਹਰ ਧਿਆਏ ਸ੍ਰੀ ਰਾਗ ਮਹਲਾ ਤੀਜਾ। ਹਰ ਭਗਤਾਂ ਹਰ ਤਨ ਰਾਸ ਹੈ ਗੁਰਪੂਛ ਕਰੇ ਵਾਪਾਰ ਹਰਨਾਮ ਸਲਾਨ ਸਦਾ ਸਦਾ ਵੱਖਰ ਹਰਨਾਮ ਆਧਾਰ ਗੁਰਪੂਰੇ ਹਰਨਾਮ ਦ੍ਰਿੜਾਏ ਹਰ ਭਗਤਾਂ ਅਤੁੱਟ ਭੰਡਾਰ ਭਾਈ ਰੇਸ ਮਨ ਕੋ ਸਮਝਾਏ ਇਹ ਮਨ ਆਲਸ ਕਿਆ ਕਰੇ ਗੁਰਮੁਖ ਨਾਮ ਧਿਆਏ ਰਾਮ। ਹਰ ਭਗਤਾਂ ਹਰ ਕਾ ਪਿਆਰ ਹੈ ਜੇ ਗੁਰਮੁਖ ਕਰੇ ਵਿਚਾਰ ਪਾਖੰਡ ਭਗਤ ਨਾ ਹੋਵੇ ਦੁਬਦਾ ਬੋਲ ਖੁਆਰ ਸੋ ਜਨ ਰਲਾਇਆ ਨਾ ਰਲੇ ਜਿਸ ਅੰਤਰ ਵਿਵੇਕ ਵਿਚਾਰ ਸੋ ਸੇਵਕ ਕਰ ਆਖੀਏ ਜੋ ਹਰ ਰਾਖੇ ਉਰਧਾਰ ਮਨ ਤਨ ਸੌਂਪੇ ਆਗੇ ਧਰੇ ਹਉਮੈ ਵਿੱਚੋਂ ਮਾਰ ਧਨ ਗੁਰਮੁਖ ਸੋ ਪ੍ਰਵਾਨ ਹੈ ਜੇ ਕਦੇ ਨਾ ਆਵੇ ਹਾਰ ਕਰਮ ਮਿਲੇ ਤਾਂ ਪਾਈਏ ਵਿਣ ਕਰਮੇ ਪਾਇਆ ਨਾ ਜਾਏ ਲੱਖ ਚੁਰਾਸੀ ਤਰਸਦੇ ਜਿਸ ਮੇਲੇ ਸੋ ਮਿਲੇ ਹਰ ਆਏ ਨਾਨਕ ਗੁਰਮੁਖ ਹਰ ਪਾਇਆ ਸਦਾ ਹਰ ਨਾਮ ਸਮਾਏ ਸ੍ਰੀ ਰਾਗ ਮਹੱਲਾ ਤੀਜਾ। ਸੁਖ ਸਾਗਰ ਹਰ ਨਾਮ ਹੈ ਗੁਰਮੁਖ ਪਾਇਆ ਜਾਏ ਅਨੰਦਨ ਨਾਮ ਧਿਆਈ ਹੈ ਸਹਿਜੇ ਨਾਮ ਸਮਾਏ ਅੰਦਰ ਰਚੇ ਹਰ ਸੱਚ ਸਿਉ ਰਸਨਾ ਹਰ ਗੁਣ ਗਾਏ ਭਾਈ ਰੇ ਜਗ ਦੁਖੀਆ ਦੂਜੇ ਭਾਏ ਗੁਰਸਰਣਾਈ ਸੁਖ ਲਹੇ ਅਨੰਦਨ ਨਾਮ ਧਿਆਈ ਰਾਮ ਸਾਚੇ ਮੈਲ ਨਾ ਲੱਗ ਗਈ ਮਨ ਨਿਰਮਲ ਹਰ ਧਿਆਏ ਗੁਰਮੁਖ ਸ਼ਬਦ ਪਛਾਣੀਏ ਹਰ ਅੰਮ੍ਰਿਤ ਨਾਮ ਸਮਾਏ ਗੁਰ ਗਿਆਨ ਪ੍ਰਚੰਡ ਬੁਲਾਇਆ ਗਿਆਨ ਅੰਧੇਰਾ ਜਾਏ ਮਨਮੁਖ ਮੈਲੇ ਮਲ ਪਰੇ ਹਉਮੈ ਤ੍ਰਿਸਨਾ ਵਿਕਾਰ ਬਿਨ ਸ਼ਬਦੇ ਮੈਲ ਨਾ ਉਤਰੇ ਮਰ ਜੰਮੇ ਹੋਏ ਖੁਵਾਰ ਧਾਤਰ ਬਾਜੀ ਪਲ ਚੜਾਇ ਨਾ ਰੁਵਾਰ ਨਾ ਪਾਰ ਗੁਰਮੁਖ ਜਾਪ ਤਵ ਸੰਜਮੀ ਹਰ ਕੈ ਨਾਮ ਪਿਆਰ ਗੁਰਮੁਖ ਸਦਾ ਧਿਆਈਏ ਇੱਕ ਨਾਮ ਕਰਤਾਰ ਨਾਨਕ ਨਾਮ ਧਿਆਈਏ ਸਭਨਾ ਜੀਆਂ ਕਾ ਆਧਾਰ ਸ੍ਰੀ ਰਾਗ ਮਹੱਲਾ ਤੀਜਾ। ਮਨਮੁਖ ਮੋਹ ਵਿਆਪਿਆ ਬੈ ਰਾਗੇ ਉਦਾਸੀ ਨਾ ਹੋਏ ਸ਼ਬਦ ਨਾ ਚੀਨੇ ਸਦਾ ਦੁੱਖ ਹਰ ਦਰਗੇ ਪਤ ਖੋਏ ਹਉ ਮੈਂ ਗੁਰਮੁਖ ਖੋਈਐ ਨਾਮ ਰਤੇ ਸੁਖ ਹੋਏ ਮੇਰੇ ਮਨ ਐਨਸ ਪੂਰ ਰਹੀ ਨਿਤ ਆਸਾ ਸਤਿਗੁਰ ਸੇ ਮੋਹ ਪਰ ਜਲੈ ਸਤਿਗੁਰ ਸੇਵ ਮੋਹ ਪਰ ਜਲੈ ਘਰੀ ਮਹਿ ਉਦਾਸਾ ਰਾਮ ਗੁਰਮੁਖ ਕਰਮ ਕਮਾਵੇ ਬਿਗਸੇ ਹਰ ਬੈ ਰਾਗੇ ਆਨੰਦ ਐਨਸ ਭਗਤ ਕਰੇ ਦਿਨ ਰਾਤੀ ਹਉਮੈ ਮਾਰਨ ਚਿੰਦ ਵੱਡੇ ਭਾਗ ਸਤਸੰਗਤ ਪਾਈ ਹਰ ਪਾਇਆ ਸਹਿਜੇ ਆਨੰਦ ਸੋ ਸਾਧੂ ਬੈ ਰਾਗੀ ਸੋਈ ਹਿਰਦੇ ਨਾਮ ਵਸਾਇ ਅੰਤਰ ਲਾਗ ਨ ਤਾਮ ਸਮੂਲੇ ਵਿੱਚੋਂ ਆਪ ਗਵਾਏ ਨਾਮ ਨਿਧਾਨ ਸਤਿਗੁਰੂ ਦੇ ਖਾਲਿਆ ਹਰ ਰਸ ਪੀਆ ਘਾਏ ਜਿਨ ਕਿਨੇ ਪਾਇਆ ਸਾਧ ਸੰਗਤੀ ਪੂਰੇ ਭਾਗ ਬੈ ਰਾਗ ਮਨਮੁਖ ਫਿਰੇ ਨਾ ਜਾਣੇ ਸਤਿਗੁਰ ਹਉਮੈ ਅੰਦਰ ਲਾਗ ਨਾਨਕ ਸ਼ਬਦ ਰਤੇ ਹਰ ਨਾਮ ਰੰਗਾਏ ਬਿਨ ਪੇਕੇ ਹੀ ਲਾਗ ਸ੍ਰੀ ਰਾਗ ਮਹਲਾ ਤੀਜਾ ਘਰ ਹੀ ਸੌਦਾ ਪਾਈ ਅੰਤਰ ਸਭ ਵੱਤ ਹੋਏ ਖਿਨ ਖਿਨ ਨਾਮ ਸੰਭਾਲੀਏ ਗੁਰਮੁਖ ਪਾਵੇ ਕੋਏ ਨਾਮ ਨਿਧਾਨਿਆ ਖੋਟਾ ਵਡਭਾਗ ਪ੍ਰਾਪਤ ਹੋਏ

ਗੁਰਮੁਖਾਂ ਕੇ ਮੁਖ ਉਜਲੈ ਗੁਰ ਸਬਦੀ ਵਿਚਾਰ ਅਲਤ ਪਲਤ ਸੁਖ ਪਾਈਂਦੇ ਜਪ ਜਪ ਹਿਰਦੇ ਮੁਰਾਰ ਘਰੀ ਵਿੱਚ ਮੈਲ ਪਾਇਆ ਗੁਰ ਸਬਦੀ ਵਿਚਾਰ ਸਤਿਗੁਰ ਤੇਜੋ ਮੋਹ ਫਿਰੇ ਮੱਥੇ ਤਿਨ ਕਾਲੇ ਅੰਦਨ ਦੁੱਖ ਘੁੰਮਾਵਦੇ ਨਿਤ ਜੋਹੇ ਜਮ ਜਾਲੇ ਸੁਪਨੇ ਸੁਖ ਨਾ ਦੇਖਣੀ ਬਹੁ ਚਿੰਤਾ ਪਰ ਜਾਲੇ ਸਭਨਾ ਕਾ ਦਾਤਾ ਏ ਕਹਿ ਆਪੇ ਬਖਸ਼ ਕਰੇ ਕਹਿਣਾ ਕਿਛੂ ਨਾ ਜਾਵਈ ਜਿਸ ਭਾਵੈ ਤਿਸ ਦੇ ਨਾਨਕ ਗੁਰਮੁਖ ਪਾਈਏ ਆਪੇ ਜਾਣੇ ਸੋਏ ਸ੍ਰੀ ਰਾਗ ਮਹੱਲਾ ਤੀਜਾ ਸੱਚਾ ਸਾਹਿਬ ਸੇਵੀ ਹੈ ਸੱਚ ਵਡਿਆਈ ਦੇ ਗੁਰਪ੍ਰਸਾਦੀ ਮਨ ਵਸੈ ਹਉ ਮੈਂ ਦੂਰ ਕਰੇ ਇਹ ਮਨ ਤਾਵਤ ਤਾਂ ਰਹੇ ਜਾਂ ਆਪੇ ਨਦਰ ਕਰੇ ਭਾਈ ਰੇ ਗੁਰਮੁਖ ਹਰ ਨਾਮ ਧਿਆਏ ਨਾਮ ਨਿਧਾਨ ਸਦ ਮਨ ਵਸੈ ਮੈਲੀ ਪਾਵੇ ਥਾਉ ਰਹਾਉ ਮਨਮੁਖ ਮਨ ਤਨ ਆਉਂਦਾ ਹੈ ਤਿਸ ਨਉ ਠੌਰ ਨਾ ਠਾਉ ਬਜੂਨੀ ਭਾਉਂਦਾ ਫਿਰੇ ਜਿਉ ਸੁਝਾਇ ਘਰ ਕਾਉ ਗੁਰਮਤੀ ਘਟ ਚਾਨਣਾ ਸ਼ਬਦ ਮਿਲੇ ਹਰ ਨਾਉ ਤ੍ਰੈ ਗੁਣ ਵਿਖਿਆਂਦ ਹੈ ਮਾਇਆ ਮੋਹ ਗੁਬਾਰ ਲੋਭੀ ਅਨਕੋ ਸੇਵਨ ਦੇ ਪੜ ਵੇਦਾ ਕਰੇ ਪੁਕਾਰ ਵਿਖਿਆ ਅੰਦਰ ਪਚ ਮੋਏ ਨਾਰ ਵਾਰ ਨਾ ਪਾਰ ਮਾਇਆ ਮੋਹ ਵਸਾਰਿਆ ਜਗਤ ਪਿਤਾ ਪ੍ਰਤਪਾਲ ਬਾਜ ਗੁਰੂ ਅਚੇਤ ਹੈ ਸਭੀ ਜਮ ਕਾਲ ਨਾਨਕ ਗੁਰਮੁਖੀ ਗੁਰਮਤਿ ਉਭਰੈ ਸੱਚਾ ਨਾਮ ਸੰਭਾਲ ਸ੍ਰੀ ਰਾਗ ਮਹਲਾ ਤੀਜਾ ਤ੍ਰੈ ਗੁਣ ਮਾਇਆ ਮੋਹ ਹੈ ਗੁਰਮੁਖ ਚੌਥਾ ਪਦ ਪਾਏ ਕਰ ਕਿਰਪਾ ਮਿਲਾਇਆ ਹਰ ਨਾਮ ਵਸਿਆ ਮਨ ਆਏ ਪੋਤੇ ਜਿਨ ਕੈ ਪੁੰਨ ਹੈ ਤਿਨ ਸਤ ਸੰਗਤ

ਬਲ ਜਾਓ ਆਪ ਛੋੜ ਚਰਣੀ ਲੱਗਾ ਚੱਲਾ ਤਿੰਨ ਕਹਿ ਭਾਏ ਲਾਹ ਹਰ ਹਰ ਨਾਮ ਮਿਲੇ ਸਹਿਜੇ ਨਾਮ ਸਮਾਏ ਬਿਨ ਗੁਰ ਮੈਲ ਨਾ ਪਾਈਏ ਨਾਮ ਨਾ ਪ੍ਰਾਪਤ ਹੋਏ ਐਸਾ ਸਤਿਗੁਰ ਲੋੜ ਲਓ ਜਿੰਦੂ ਪਾਈਏ ਸੱਚ ਸੋਏ ਅਸੁਰ ਸਿੰਘਾਰੇ ਸੁਖ ਵਸੈ ਜੋ ਤਿਸ ਭਾਵੇ ਸੋਏ ਜੇ ਆਸ

ਤੀਜਾ ਅੰਮ੍ਰਿਤ ਛੋੜ ਵਿਖਿਆ ਲੁਵਾਣ ਏ ਸੇਵਾ ਕਰੇ ਵਡਾਣੀ ਆਪਣਾ ਧਰਮ ਗੁਆਵੇ ਬੂਜੇ ਨਾਹੀ ਅਨਦਿਨ ਦੁੱਖ ਵਿਹਾਣੀ ਮਨਮੁਖਿਆ ਦਿਨਾ ਚੇਤਈ ਡੂਬ ਮੂਏ ਬਿਨ ਪਾਣੀ ਮਨ ਰੇ ਸਦਾ ਭਜੋ ਹਰ ਸਰਣਾਈ ਗੁਰ ਕਾ ਸ਼ਬਦ ਅੰਤਰ ਵਸੈ ਤਾਂ ਹਰ ਵਿਸਰਣਾ ਜਾਈ ਰਾਉ ਇਹੋ ਸਰੀਰ ਮਾਇਆ ਕਾ ਪੁਤਲਾ ਵਿੱਚ ਹਉਮੈ ਦੁਸ਼ਟੀ ਪਾਈ ਆਵਣ ਜਾਣਾ ਜੰਮਣ ਮਰਨਾ ਮਨਮੁਖ ਪਤ ਗਵਾਈ ਸਤਿਗੁਰ ਸੇਵ ਸਦਾ ਸੁਖ ਪਾਇਆ ਜੋਤੀ ਜੋਤ ਮਲਾਈ ਸਤਿਗੁਰ ਕੀ ਸੇਵਾ ਤ ਸੁਖਾਲੀ ਜੋ ਇੱਛੈ ਸੋ ਫਲ ਪਾਏ ਜਤ ਸਤ ਤਪ ਪਵਿੱਤ ਸਰੀਰਾ ਹਰ ਹਰ ਮਨ ਵਸਾਏ ਸਦਾ ਆਨੰਦ ਰਹੇ ਦਿਨ ਰਾਤੀ ਮਿਲ ਪ੍ਰੀਤਮ ਸੁਖ ਪਾਏ ਜੋ ਸਤਿਗੁਰ ਕੀ ਸਰਨਾਗਤੀ ਹਉ ਤਿਨ ਕੈ ਬਲ ਜਾਉ ਦਰ ਸੱਚੈ ਸੱਚੀ ਵਡਿਆਈ ਸੱਜੈ ਸਹਿਜੇ ਸੱਚ ਸਮਾਓ ਨਾਨਕ ਨਦਰੀ ਪਾਈ ਹੈ ਗੁਰਮੁਖ ਮੇਲ ਮਿਲਾਓ ਸ੍ਰੀ ਰਾਗ ਮਹਲਾ ਤੀਜਾ ਮਨਮੋ ਕਰਮ ਕਮਾਵਣੇ ਜੋ ਦੁਹਾਗਣ ਤਨ ਸਿੰਗਾਰ ਸੇਜੇ ਕੰਤ ਨਾ ਆਵਈ ਨਿਤਨੇ ਧੋਏ ਖੁਆਰ ਪਿਰਕਾ ਮੈਲ ਨਾ ਪਾਵਈ ਨਾ ਦੀਸੈ ਘਰ ਬਾਰ ਭਾਈ ਰੇ ਇੱਕ ਮਨ ਨਾਮ ਧਿਆਏ ਸੰਤਾਂ ਸੰਗਤ ਮਿਲ ਰਹੇ ਜਪ ਰਾਮ ਨਾਮ ਸੁਖ ਪਾਈ ਰਾਵ ਗੁਰਮੁਖ ਸਦਾ ਸੁਹਾਗਣੀ ਫਿਰ ਰਾਖਿਆ ਔਰ ਧਾਰ ਮਿੱਠਾ ਬੋਲੇ ਨਿਵ ਚੱਲੇ ਸੇਜੇ ਰਵੇ ਪਧਾਰ ਸੋਭਾਵੰਤੀ ਸੁਹਾਗਣੀ ਜਿਨ ਗੁਰ ਕਾ ਹਿਤ ਅਪਾਰ ਪੂਰੇ ਭਾਗ ਸਤਿਗੁਰ ਮਿਲੈ ਜਾਂ ਭਾਗੇ ਕਾ ਉਦੋ ਹੋਏ ਅੰਤਰੋਂ ਦੁੱਖ ਭਰਮ ਕੱਟੀਐ ਸੁਖ ਪ੍ਰਾਪਤ ਹੋਏ ਗੁਰ ਕੇ ਭਾਣੇ ਜੋ ਚੱਲੇ ਦੁੱਖ ਨਾ ਪਾਵੇ ਕੋਏ ਗੁਰ ਕੇ ਭਾਣੇ ਵਿੱਚ ਅੰਮ੍ਰਿਤ ਹੈ ਸਹਿਜੇ ਪਾਵੇ ਕੋਏ ਜਿੰਨਾ ਪ੍ਰਾਪਤ ਤਿੰਨ ਪੀਆ ਹੋਮੇ ਵਿੱਚੋਂ ਖੋਏ ਨਾਨਕ ਗੁਰਮੁਖ ਨਾਮ ਧਿਆਈਏ ਸੱਚ ਮਿਲਾਵਾ ਹੋਏ ਸ੍ਰੀ ਰਾਗ ਮਹਲਾ ਤੀਜਾ ਜਾਂ ਫਿਰ ਜਾਣੇ ਆਪਣਾ ਤਨ ਮਨ ਆਗੇ ਧਰੇ ਸੁਹਾਗਣੀ ਕਰ

ਭਜ ਸਤਿਗੁਰ ਸਰਣਾ ਗੁਰ ਪ੍ਰਸਾਦੀ ਛੁੱਟੀ ਏ ਛੁੱਟੀ ਏ ਬਿਖ ਭਵ ਜਲ ਸਬਦ ਗੁਰ ਤਰਣਾ ਰਾ ਤ੍ਰੈ ਗੁਣ ਸਭਾ ਧਾਤ ਹੈ ਦੂਜਾ ਪਉ ਵਿਕਾਰ ਪੰਡਿਤ ਪੜੇ ਬੰਧਨ ਮੋਹ ਬਾਧਾ ਨਹਿ ਬੂਝੇ ਵਿਖਿਆ ਪਿਆਰ ਸਤਿਗੁਰ ਮਿਲੇ ਤੂਟੀ ਛੂਟੇ ਚੌਥੇ ਪਦ ਮੁਕਤ ਦੁਆਰ ਗੁਰ ਤੇ ਮਾਰਗ ਪਾਈਏ ਚੁਕੇ ਮੋਹ ਗੁਬਾਰ ਸਬਦ ਮਰੇ ਤਾਂ ਉਦਰੇ ਪਾਏ ਮੁਖ ਦੁਆਰ ਗੁਰ ਪ੍ਰਸਾਦੀ ਮਿਲ ਰਹੇ ਸਚ ਨਾਮ ਕਰਤਾਰ ਇਹ ਮਨੂ ਆਤ ਸਬਲੈ ਛੱਡੇ ਨਾ ਕਿਤੇ ਉਪਾਏ ਦੂਜੇ ਭਾਏ ਦੁੱਖ ਲਾਇਦਾ ਬਹੁਤੀ ਦੇ ਸੁਜਾਏ ਨਾਨਕ ਨਾਮ ਲੱਗੇ ਸੀ ਉਬਰੇ ਹਉਮੈ ਸਬਦ ਗਵਾਏ ਸ੍ਰੀ ਰਾਗ ਮਾਲਾ ਤੀਜਾ ਕਿਰਪਾ ਕਰੇ ਗੁਰ ਪਾਈਐ ਹਰ ਨਾਮ ਦੇ ਦੁਰੜਾਏ ਬਿਨ ਗੁਰ ਕਿਨੇ ਨਾ ਪਾਏ ਹੋ ਬਿਰਥਾ ਜਨਮ ਗਵਾਏ ਮਨਮੁਖ ਕਰਮ ਕਮਾਵਣੇ ਦਰਗਹਿ ਮਿਲੇ ਸੁਜਾਏ ਮਨ ਰੇ ਦੂਜਾ ਭਾਉ ਚੁਕਾਏ ਅੰਤਰ ਤੇਰੇ ਹਰ ਵਸੇ ਗੁਰ ਸੇਵਾ ਸੁਖ ਪਾਏ ਰਾਵ ਸੱਚ ਬਾਣੀ ਸੱਚ ਸ਼ਬਦ ਹੈ ਜਾਂ ਸੱਚ ਧਰੇ ਪਿਆਰ ਹਰ ਕਾ ਨਾਮ ਮਨ ਵਸੇ ਹਉਮੈ ਕ੍ਰੋਧ ਨਿਵਾਰ ਮਨ ਨਿਰਮਲ ਨਾਮ ਧਿਆਈਏ ਤਾਂ ਪਾਏ ਮੁਖ ਦੁਆਰ ਹਉਮੈ ਵਿੱਚ ਜਗ ਬਿਨ ਸਦਾ ਮਰ ਜੰਮੇ ਆਵੇ ਜਾਏ ਮਨਮੁਖ ਸ਼ਬਦ ਨਾ ਜਾਣਨੀ ਜਾਂ ਸੰਪਤ ਗਵਾਏ ਗੁਰ ਸੇਵਾ ਨਾਉ ਪਾਈਐ ਸੱਚੇ ਰਹਿ ਸਮਾਏ ਸ਼ਬਦ ਮਨੈ ਗੁਰ ਪਾਈਐ ਵਿੱਚੋਂ ਆਪ ਗਵਾਏ ਅਣ ਦਿਨ ਭਗਤ ਕਰੇ ਸਦਾ ਸਾਚੇ ਕੀ ਲਿਵਲਾਏ ਨਾਮ ਪਦਾਰਥ ਮਨ ਵਸਿਆ ਨਾਨਕ ਸਹਿ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਜਿੰਨੀ ਪੁਰਖੀ ਸਤਿਗੁਰ ਨਾ ਸੇਵੀ ਹੋ ਸੇ ਦੁਖੀਏ ਜੁਗ ਚਾਰ ਪਰ ਹੁੰਦਾ ਪੁਰਖ ਨਾ ਪਛਾਣਿਆ ਅਭਿਮਾਨ ਮੁੱਠੇ ਅਹੰਕਾਰ ਸਤਿਗੁਰੂ ਕਾ ਫਿਟਕਿਆ ਮੰਗ ਥੱਕੇ ਸੰਸਾਰ ਸੱਚਾ ਸ਼ਬਦ ਨਾ ਸੇਵਿਓ ਸਭ ਕਾ ਸਵਾਰਨ ਹਾਰ ਮਨ ਮੇਰੇ ਸਦਾਰ ਵੇਖ ਹਦੂਰ ਮਨਮੁਖ ਜਨਮ ਮਰਨ ਦੁੱਖ ਪਰ ਹਰੇ ਸ਼ਬਦ ਰਿਹਾ ਭਰਪੂਰ ਰਾਮ ਸੱਚ ਸਲਾਣ ਸੇ ਸੱਚੇ ਸੱਚਾ ਨਾਮ ਉਧਾਰ ਸੱਚੀ ਕਾਰ ਕਮਾਵਨੀ ਸੱਚੇ ਨਾਲ ਪਿਆਰ ਸੱਚਾ ਸਾਹੋ ਵਰਤਦਾ ਕੋਈ ਨਾ ਮੇਟਣ ਹਾਰ ਮਨਮੁਖ ਮੈਲ ਨਾ ਪਾਇਨੀ ਕੂੜ ਮੁੱਠੇ ਕੁੜਿਆਰ ਹਉਮੈ ਕਰਤਾ ਜਗ ਮੂਆ ਗੁਰਬਿਨ ਘੋਰੇ ਅੰਧਾਰ ਮਾਇਆ ਮੋਹ ਵਸਾਰਿਆ ਸੁਖਦਾਤਾ ਦਾ ਤਾਰ ਸਤਿਗੁਰ ਸੇਵੈ ਤਾਂ ਉਬਰੇ ਸੱਚ ਰੱਖੇ ਉਰਧਾਰ ਕਿਰਪਾ ਤੇ ਹਰ ਪਾਈਏ ਸੱਚ ਸ਼ਬਦ ਵਿਚਾਰ ਸਤਿਗੁਰ ਸੇ ਮਨ ਨਿਰਮਲਾ ਹਉਮੈ ਤਜ ਵਿਕਾਰ ਆਪ ਛੋੜ ਜੀਵਤ ਮਰੇ ਗੁਰ ਸ਼ਬਦ ਆਪ ਛੋੜ ਜੀਵਤ ਮਰੈ ਗੁਰ ਕੈ ਸ਼ਬਦ ਵਿਚਾਰ ਤੰਦਾ ਤਾਵਤ ਰਹਿ ਗਏ ਲਾਗਾ ਸਾਚ ਪਿਆਰ ਸੱਚ ਰਤੇ ਮੁਖ ਉਜਲੇ ਤਿਤ ਸਾਚੇ ਦਰਬਾਰ ਸਤਿਗੁਰ ਪੁਰਖ ਨਾ ਮੰਨਿਓ ਸ਼ਬਦ ਨਾ ਲੱਗੋ ਪਿਆਰ ਇਸ ਨਾਨ ਦਾਨ ਜੇਤਾ ਕਰੇ ਦੂਜੇ ਭਾਏ ਖੁਆਰ ਹਰ ਜੀਵ ਆਪਣੀ ਕਿਰਪਾ ਕਰੇ ਤਾਂ ਲਾਗੇ ਨਾਮ ਪਿਆਰ ਨਾਨਕ ਨਾਮ ਸੰਭਾਲ ਤੂੰ ਗੁਰ ਕੇ ਤੇ ਅਪਾਰ ਸ੍ਰੀ ਰਾਗ ਮਹਲਾ ਤੀਜਾ ਕੇ ਸਾਉ ਸੇਵੀ ਕਿਆ ਜਪ ਕਰੀ ਸਤਿਗੁਰ ਪੁੱਛੋ ਜਾਏ ਸਤਿਗੁਰ ਕਾ ਭਾਣਾ ਮਨ ਲਈ ਵਿੱਚੋਂ ਆਪ ਗੁਵਾਏ ਇਹਾ ਸੇਵਾ ਚਾਕਰੀ ਨਾਮ ਵਸੇ ਮਨ ਆਏ ਨਾਮੇ ਹੀ ਤੇ ਸੁਖ ਪਾਈਏ ਸੱਚੇ ਸ਼ਬਦ ਸੁਹਾਏ ਮਨ ਮੇਰੇ ਅਣ ਦਿਨ ਜਾਗ ਹਰ ਚੇਤ ਆਪਣੀ ਖੇਤੀ ਰੱਖ ਲੈ ਕੂੰਜ ਪੜੈਗੀ ਖੇਤ ਰਾ ਮਨ ਕੀਆਂ ਇੱਛਾ ਪੂਰੀਆਂ ਸ਼ਬਦ ਰਿਹਾ ਪਰ ਪੂਰਾ ਪਏ ਪਾਏ ਭਗਤ ਕਰੇ ਦਿਨ ਰਾਤੀ ਹਰ ਜੀਓ ਵੇਖੇ ਸਦਾ ਹਦੂਰ ਸੱਚਾ ਸ਼ਬਦ ਸਦਾ ਮਨ ਰਾਤਾ ਭਰਮ ਗਿਆ ਸਰੀਰੋਂ ਦੂਰ ਨਿਰਮਲ ਸਾਹਿਬ ਪਾਇਆ ਸੱਚਾ ਗੁਣੀ ਗਹੀਰ ਜੋ ਜਾਗੇ ਸੇ ਉਬਰੇ ਸੂਤੇ ਗਏ ਮੁਹਾਏ ਸੱਚਾ ਸ਼ਬਦ ਨਾ ਪਛਾਣਿਓ ਸੁਪਨਾ ਗਿਆ ਵਿਹਾਏ ਸੁਨੇ ਕਰਕਾ ਪਹੁਣਾ ਜਿਉਂ ਆਇਆ ਤਿਉਂ ਜਾਏ ਮਨਮੁਖ ਜਨਮ ਬਿਰਥਾ ਗਿਆ ਕਿਆ ਮੋਦੇ ਸੀ ਜਾਏ ਸਭ ਕਿਛ ਆਪੇ ਆਪ ਹੈ ਹਉਮੈ ਵਿੱਚ ਕਹਿਣ ਨਾ ਜਾਏ ਗੁਰ ਕੈ ਸ਼ਬਦ ਪਛਾਣੀਏ ਦੁੱਖ ਹਉਮੈ ਵਿੱਚੋਂ ਗਵਾਏ ਸਤਿਗੁਰ ਸੇਵਣੇ ਆਪਣਾਓ ਤਿੰਨ ਕੈ ਲਾਗੋ ਪਾਏ ਨਾਨਕ ਦਰ ਸੱਚੈ ਸਚਿਆਰ ਹੈ ਹਉ ਤਿੰਨ ਬਲਹਾਰੇ ਜਾਓ।

ਸੱਚੇ ਨਾਲ ਪਿਆਰ। ਮਨ ਮੇਰੇ ਹਉਮੈ ਮੈਲ ਭਰ ਨਾਲ, ਹਰ ਨਿਰਮਲ ਸਦਾ ਸੋਹਣਾ, ਸ਼ਬਦ ਸਵਾਰਨ ਹਾਰ ਰਹਾਉ। ਸੱਚੇ ਸ਼ਬਦ ਮਨ ਮੋਹਿਆ, ਪ੍ਰਭ ਆਪੇ ਲੈ ਮਿਲਾਇਣ, ਤਨ ਨਾਮੇ ਰਤਿਆ ਜੋਤੀ ਜੋਤ ਮਿਲਾਏ। ਜੋਤੀ ਹੂੰ ਪ੍ਰਭ ਜਾਪਦਾ, ਬਿਨ ਸਤਿਗੁਰ ਬੂਝ ਨਾ ਪਾਏ। ਜਿਨ ਕੋ ਪੂਰਬ ਲਿਖਿਆ, ਸਤਿਗੁਰ ਭੇਟਿਆ ਤਿਨੇ ਆਏ। ਬਿਨ ਨਾਵੇ ਸਭ ਡੁੰਮਣੀ, ਦੂਜੇ ਭਾਏ ਖੁਆਏ।

ਆਦਰ ਕਰੇ ਪ੍ਰਭ ਆਪਣੀ ਆਪੇ ਲੈ ਮਿਲਾਏ ਸਭ ਕਿਛ ਸੁਣਦਾ ਵੇਖਦਾ ਕਿਉਂ ਮੁੱਕਰ ਪਿਆ ਜਾਏ ਪਾਪੂ ਪਾਪ ਕਮਾਵਦੇ ਪਾਪੇ ਪਚੇ ਪਚਾਏ ਸੋ ਪ੍ਰਭ ਨਦਰੀ ਆਵਈ ਸੋ ਪ੍ਰਭ ਨਦਰ ਨਾ ਆਵਈ ਮਨਮੁਖ ਬੂਝ ਨਾ ਪਾਏ ਜਿਸ ਵਿਖਾਲੇ ਸੋਈ ਵੇਖੇ ਨਾਨਕ ਗੁਰਮੁਖ ਪਾਏ ਸ੍ਰੀ ਰਾਗ ਮਹੱਲਾ ਤੀਜਾ ਬਿਨ ਗੁਰ ਰੋਗ ਨਾ ਟੁੱਟਈ ਹਉਮੈ ਪੀੜ ਨਾ ਜਾਏ ਗੁਰ ਪ੍ਰਸਾਦੀ ਮਨ ਵਸੇ ਨਾਮੇ ਰਹਿ ਸਮਾਏ ਗੁਰ ਸਬਦੀ ਅਰ ਪਾਈਏ ਬਿਨ ਸ਼ਬਦ ਹੈ ਪਰਮ ਭੁਲਾਏ ਮਨ ਦੇ ਨਿਜ ਕਰ ਵਾਸਾ ਹੋਏ ਰਾਮ ਨਾਮ ਸੁਲਾਏ ਤੂੰ ਫਿਰ ਆਵਣ ਜਾਣ ਨਾ ਹੋਏ ਰਾ ਹਰ ਇੱਕੋ ਦਾਤਾ ਵਰਤਦਾ ਦੂਜਾ ਵਰਨਾ ਕੋਏ ਸ਼ਬਦ ਸੁਲਾਈ ਮਨ ਵਸੇ ਸਹਿਜੇ ਸੁਖ ਹੋਏ ਸਭ ਨਦਰੀ ਅੰਦਰ ਵੇਖਦਾ ਜੈ ਭਾਵੇਂ ਤੈਂ ਦੇ

ਆਏ ਸੱਚੀ ਬਾਣੀ ਅਰ ਪਾਈ ਹਰ ਸਿਉ ਰਹਿ ਸਮਾਏ ਰਾਹ ਸੱਚੀ ਭਗਤੀ ਮਨ ਲਾਲ ਥੀਆ ਰੱਤਾ ਸਹਿ ਸੁਭਾਏ ਗੁਰਸਬਦੀ ਮਨ ਮੋਹਿਆ ਕਹਿਣਾ ਕਿਛੂ ਨਾ ਕਛੂ ਨਾ ਜਾਏ ਜੇਬਾ ਰੱਤੀ ਸ਼ਬਦ ਸੱਚੇ ਅੰਮ੍ਰਿਤ ਪੀਵੇ ਰਸ ਗੁਣ ਗਾਏ ਗੁਰਮੁਖਿਓ ਰੰਗ ਪਾਈਐ ਜਿਸਨੂੰ ਕਿਰਪਾ ਕਰੇ ਰਜਾਏ ਸੰਸਾਇਓ ਸੰਸਾਰੈ ਸੁੱਤਿਆਂ ਰਹਿਣ ਵਿਹਾਏ ਇੱਕ ਆਪਣੇ ਪਾਣੇ ਕੱਢ ਲਿਆ ਨਾ ਆਪੇ ਲਿਓਣ ਮਿਲਾਏ ਆਪੇ ਹੀ ਆਪ ਮਨ ਵਸਿਆ ਮਾਇਆ ਮੋਹ ਚੁਕਾਏ ਆ ਵਡਾਈ ਦਿੱਤੀ ਆ ਨਾ ਗੁਰਮੁਖ ਦੇ ਬੁਝਾਏ ਸਭਨਾ ਕਾ ਦਾਤਾ ਏਕ ਹੈ ਭੁੱਲਿਆ ਲੈ ਸਮਝਾਏ ਕਿ ਆਪੇ ਆਪ ਖੁਆਇਆ ਨਾ ਦੂਜੇ ਛੱਡਣ ਲਾਏ ਗੁਰਮਤੀ ਅਰ ਪਾਈਏ ਜੋਤੀ ਜੋਤ ਮਿਲਾਇਆ ਦਿਨ ਨਾਮੇ ਰਤਿਆ ਨਾਨਕ ਨਾਮ ਸਮਾਏ ਸ੍ਰੀ ਰਾਗ ਮਹਲਾ ਤੀਜਾ ਗੁਣਵੰਤੀ ਸੱਚ ਪਾਇਆ ਤ੍ਰਿਸ਼ਨਾ ਤਜ ਵਿਕਾਰ ਗੁਰਸਬਦੀ ਮਨ ਰੰਗਿਆ ਰਸਨਾ ਪ੍ਰੇਮ ਪਿਆਰ ਬਿਨ ਸਤਿਗੁਰ ਕਿਨੇ ਨਾ ਪਾਇਓ ਘਰ ਵੇਖੋ ਮਨ ਵਿਚਾਰ ਮਨਮੁਖ ਮੈਲ ਨਾ ਉਤਰੇ ਜਿਚਰ ਗੁਰਸ਼ਬਦ ਨਾ ਕਰੇ ਪਿਆਰ ਮਨ ਮੇਰੇ ਸਤਿਗੁਰ ਕੈ ਭਾਣੇ ਚੱਲ ਨਿੱਜ ਘਰ ਵਸੇ ਅੰਮ੍ਰਿਤ ਪੀਵੇ ਤਾਂ ਸੁਖ ਲਹੇ ਮੁਹੱਲ ਰਹਾਉ ਅਵਗੁਣਵੰਤੀ ਗੁਣ ਕੋ ਨਹੀਂ ਬਹਿ ਨਾ ਮਿਲੇ ਹਦੂਰ ਮਨਮੁਖ ਸ਼ਬਦ ਨਾ ਜਾਣਈ ਅਵਗੁਣ ਸੋ ਪ੍ਰਭ ਦੂਰ ਜਿੰਨੀ ਸੱਚ ਪਛਾਣਿਆ ਸੱਚ ਰਤੇ ਭਰਪੂਰ ਗੁਰਸ਼ਬਦੀ ਮਨ ਬੇਦਿਆ ਪ੍ਰਭ ਮਿਲਿਆ ਆਪ ਹਦੂਰ ਆਪ

ਪਾਏ ਚਾਰੇ ਕੁੰਡਾ ਭਵ ਥੱਕੇ ਮਨਮੁਖ ਬੂਝ ਨਾ ਪਾਏ ਜਿਸ ਸਤਿਗੁਰ ਮੇਲੇ ਸੋ ਮਿਲੇ ਸੱਚੇ ਸ਼ਬਦ ਸਮਾਏ ਮਿੱਤਰ ਕਨੇਰੇ ਘਰ ਥੱਕੀ ਮੇਰਾ ਦੁੱਖ ਕਾਟੇ ਕੋਏ ਮਿਲ ਪ੍ਰੀਤਮ ਦੁੱਖ ਕੱਟਿਆ ਸ਼ਬਦ ਮਿਲਾਵਾ ਹੋਏ ਸੱਚ ਖੱਟਣਾ ਸੱਚ ਰਾਸ ਹੈ ਸੱਚੇ ਸੱਚੀ ਸੋਏ ਸੱਚ ਮਿਲੇ ਸੇ ਨਾ ਵਿਛੜੈ ਗੁਰਮੁਖ ਨਾਨਕ ਗੁਰਮੁਖ ਹੋਏ ਸ੍ਰੀ ਰਾਗ ਮਹਲਾ ਤੀਜਾ ਆਪੇ ਕਾਰਨ ਕਰਤਾ ਕਰੇ ਸਰੀਰ ਦੇਖੇ ਆਪਿਓ ਪਾਏ ਸਭ ਇੱਕੋ ਇੱਕ ਵਰਤਦਾ ਲੱਖ ਨਾ ਲਖਿਆ ਜਾਏ ਆਪੇ ਪ੍ਰਭੂ ਦਿਆਲ ਹੈ ਆਪੇ ਦੇ ਬੁਝਾਏ ਗੁਰਮਤੀ ਸਦ ਮਨ ਵਸਿਆ ਸੱਚ ਰਹਿ ਲਵਲਾਏ ਮਨ ਮੇਰੇ ਗੁਰ ਕੀ ਮਨ ਲਏ ਰਜਾਏ ਮਨ ਤਨ ਸੀਤਲ ਸਭ ਥੀਏ ਨਾਮ ਵਸੇ ਮਨ ਆਏ ਰਾਮ ਜਿਨ ਕਾ ਜਿਨ ਕਰ ਕਾਰਨ ਧਾਰਿਆ ਸੋਈ ਸਾਰ ਕਰੇ ਗੁਰ ਕਾ ਸ਼ਬਦ ਪਛਾਣੀਏ ਆਪੇ ਨਦਰ ਕਰੇ ਸੇ ਜਨ ਸਬਦੇ ਸੋਹਣੇ ਤੇ ਸੱਚਾ ਦਰਬਾਰ ਗੁਰਮੁਖ ਸੱਚੇ ਸ਼ਬਦ ਰਤੇ ਆਪ ਮੇਲੇ ਕਰਤਾਰ ਗੁਰਮਤੀ ਸੱਚ ਸਲਾਹਣਾ ਜਿਸ ਦਾ ਅੰਤ ਨਾ ਪਾਰਾਵਾਰ

ਵਿੱਚੋਂ ਖੋਏ ਸਾਹ ਧਨ ਦਾਵੇ ਬਾਰੀ ਅਵਗੁਣਵੰਤੀ ਰੋਏ ਸੱਚ ਲਾਈ ਸੱਚ ਲੱਗਾ ਸੱਚੈ ਨਾਏ ਤ੍ਰਿਪਤ ਹੋਏ ਗੁਣ ਵਿਚਾਰੀ ਗੁਣ ਸੰਗ੍ਰਹਿ ਅਵਗੁਣ ਕੱਢਾ ਧੋਏ ਆਪੇ ਮੇਲ ਮਿਲਾਇੰਦਾ ਫਿਰ ਵਿਛੋੜਾ ਨਾ ਹੋਏ ਨਾਨਕ ਗੁਰ ਸਲਾਹੀ ਆਪਣਾ ਜਿੱਦੂ ਪਾਈ ਪ੍ਰਭ ਸੋਏ ਸ੍ਰੀ ਰਾਗ ਮਹੱਲਾ ਤੀਜਾ ਸੁਣ ਸੁਣ ਕਾਮ ਗੇ ਲੀਏ ਕਿਆ ਚੱਲੇ ਬਾਹ ਲਡਾਏ ਆਪਣਾ ਪਿਰਣਾ ਪਛਾਣੀ ਕਿਆ ਮੋਹ ਦੇਸੇ ਜਾਏ ਜਿੰਨੀ ਸਖੀ ਕੰਤ ਪਛਾਣਿਆ ਹਉ ਤਿੰਨ ਕੈ ਲਾਗੋ ਪਾਏ ਤਿੰਨ ਹੀ ਜੈਸੀ ਥੀ ਰਹਾਂ ਸਤ ਸੰਗਤ ਮੇਲ ਮਿਲਾਏ।

ਪਾਵੇ ਦੂਜੇ ਭਾਏ ਸ਼ਬਦ ਰਤੀਆਂ ਸੁਹਾਗਣੀ ਤਿੰਨ ਵਿੱਚੋਂ ਹੋਮੇ ਜਾਏ ਸਦਾ ਪਿਰ ਰਾਵੇ ਆਪਣਾ ਤਿੰਨਾ ਸੁਖੈ ਸੁਖ ਵਿਹਾਏ ਗਿਆਨ ਵਿਹੂਣੀ ਪਿਰ ਮੁਤੀਆਂ ਪਿਰਮ ਨਾ ਪਾਇਆ ਜਾਏ ਅਗਿਆਨ ਮਤੀ ਅੰਧੇਰ ਹੈ ਬਿਨ ਪਿਰ ਦੇਖੈ ਭੁੱਖ ਨਾ ਜਾਏ ਆਵੋ ਮਿਲੋ ਸਹੇਲੀਓ ਮੈਂ ਪਿਰ ਦਿਹੋ ਮਿਲਾਏ ਪੂਰੇ ਭਾਗ ਸਤਿਗੁਰ ਮਿਲੇ ਪਿਰ ਪਾਇਆ ਸੱਚ ਸਮਾਏ ਸੇ ਸਈਆਂ ਸੁਹਾਗਣੀ ਜਿਨ ਗੁਰ ਜਿਨ

ਹਉ ਮੈਂ ਦੂਰ ਕਰੇ ਨਾਨਕ ਸੋਭਾ ਬੰਤੀਆਂ ਸੁਹਾਗਣੀ ਅਣਦਿਨ ਭਗਤ ਕਰੇ। ਸ੍ਰੀ ਰਾਗ ਮਹੱਲਾ ਤੀਜਾ। ਇੱਕ ਪਿਰ ਰਾਵੇ ਆਪਣਾ ਹੋ ਕਹਿ ਦਰ ਪੁੱਛੋ ਜਾਏ ਸਤਿਗੁਰ ਸੇਵੀ ਭਾਉ ਕਰ ਮੈਂ ਪਿਰ ਦਿਉ ਮਿਲਾਏ ਸਭ ਉਪਾਏ ਆਪੇ ਵੇਖੇ ਕਿਸ ਨੇੜੇ ਕਿਸ ਦੂਰ ਜਿਨ ਪਿਰ ਸੰਗੇ ਜਾਣਿਆ ਪਿਰ ਰਾਵੇ ਸਦਾ ਅਧੂਰ ਮੁੰਦੇ ਤੂੰ ਚੱਲ ਗੁਰ ਕਹਿ ਭਾਏ ਅਣਦਿਨ ਰਾਵੇ ਪਿਰੇ ਆਪਣਾ ਸਹਿਜੇ ਸੱਚ ਸਮਾਏ ਰਾਉ ਸ਼ਬਦ ਰਤੀਆਂ ਸੁਹਾਗਣੀ ਸੱਚੇ ਸ਼ਬਦ ਸਿੰਗਾਰ ਹਰ ਵਰ ਪਾਇਣ ਘਰ ਆਪਣੇ ਗੁਰ ਕਹੇਤ ਪਿਆਰ।

ਨਾਮ ਪਛਾਣੀਐ ਨਾਨਕ ਸੱਚ ਸਮਾਏ। ਸ੍ਰੀ ਰਾਗ ਮਹਲਾ ਤੀਜਾ। ਹਰ ਜੀ ਸੱਚਾ ਸੱਚ ਤੂੰ ਸਭ ਕਿਛ ਤੇਰੇ ਚੀਰੇ, ਲੱਖ ਚੁਰਾਸੀ ਤਰਸਦੇ ਫਿਰੇ ਬਿਨ ਗੁਰ ਭੇਟੈ ਪੀਰੈ। ਹਰ ਜੀਉ ਬਖਸ਼ੈ ਬਖਸ਼ ਲੈ ਸੂਖ ਸਦਾ ਸਰੀਰੈ। ਗੁਰਪ੍ਰਸਾਦੀ ਸੇਵ ਕਰੀ ਸੱਚ ਗਹਿਰ ਗੰਭੀਰੈ, ਮਨ ਮੇਰੇ ਨਾਮ ਰਤੇ ਸੁਖ ਹੋਏ ਗੁਰਮਤੀ।

ਸਾਰ ਅਧਿਆਤਮੀ ਹਰ ਗੁਣ ਤਾਸ ਮਨ ਜਪੈ ਇਕ ਮੁਰਾਰ ਤਿਨ ਕੀ ਸੇਵਾ ਧਰਮ ਰਾਏ ਕਰੇ ਧਨ ਸੁਵਰਣ ਹਾਰ ਮਨ ਕੈ ਬਿਕ ਮਨ ਕੇ ਬਿਕਾਰ ਮਨੇ ਤਜੈ ਮਨ ਚੂਕੇ ਮੋਹ ਅਭਿਮਾਨ ਆਤਮ ਰਾਮ ਪਛਾਣਿਆ ਸਹਿਜ ਨਾਮ ਸਮਾਨ ਬਿਨ ਸਤਿਗੁਰੂ ਮੁਕਤ ਨਾ ਪਾਈਏ ਮਨ ਮੁਖ ਫਿਰੇ ਦੀਵਾਨ ਸਬਦ ਨਾ ਚੀਨੇ ਕਥਨੀ ਬਦਨੀ ਕਰੇ ਬਿਖਿਆ ਮਾਹੇ ਸਮਾਨ ਸਭ ਕਿਛ ਆਪੇ ਆਪ ਹੈ ਦੂਜਾ ਵਰਨਾ ਕੋਏ ਜਿਉਂ ਬੁਲਾਏ ਤਿਉਂ ਬੋਲੀਐ ਜਾਂ ਆਪ ਬੁਲਾਏ ਸੋਏ ਗੁਰਮੁਖ ਬਾਣੀ ਬ੍ਰਹਮ ਹੈ ਸ਼ਬਦ ਮਿਲਾਵਾ ਹੋਏ ਨਾਨਕ ਨਾਮ ਸੰਭਾਲ ਤੂੰ ਜਿਤ ਸੇਵੈ ਸੁਖ ਹੋਏ ਸ੍ਰੀ ਰਾਗ ਮਹਲਾ ਤੀਜਾ ਜਗ ਹਮੇ ਮੈਲ ਦੁੱਖ ਪਾਇਆ ਮਲ ਲਾਗੀ ਦੂਜੇ ਪਾਏ ਮਲ ਹਉਮੈ ਧੋਤੀ ਕਵੇ ਨਾ ਉਤਰੈ ਜੇ ਸੋ ਤੀਰਥ ਨਾਏ ਬਹੁ ਵਿਦ ਕਰਮ ਕਮਾਮ ਦੇ ਦੂਣੀ ਮਲ ਲਾਗੀ ਆਏ ਪੜਿਆ ਮੈਲ ਨਾ ਉਤਰੈ ਪੁੱਛੋ ਗਿਆਨੀਆ ਜਾਏ ਮਨ ਮੇਰੇ ਗੁਰਸਰਣ ਆਵੇ ਤਾਂ ਨਿਰਮਲ ਹੋਏ ਮਨ ਮੁਖ ਹਰ ਹਰ

ਲੈ ਮੂ ਜਾਸਨ ਪਤ ਗਵਾਏ ਗੁਰ ਪ੍ਰਸਾਦੀ ਮਨ ਵਸੇ ਮਲ ਹੋਮੇ ਜਾਏ ਸਮਾਏ ਜਿਉ ਅੰਧੇਰੇ ਦੀਪਕ ਬਾਲੀਐ ਤਿਉ ਗੁਰ ਗਿਆਨ ਅਗਿਆਨ ਜਾਏ ਹਮ ਕੀਆ ਹਮ ਕਰੇਂਗੇ ਹਮ ਮੂਰਖ ਗਾ ਵਾਰ ਕਰਨੇ ਵਾਲਾ ਵਿਸਰਿਆ ਦੂਜੇ ਭਾਏ ਪਿਆਰ ਮਾਇਆ ਜੇ ਵੱਡ ਦੁੱਖ ਨਹੀਂ ਸਭ ਭਾਵ ਥਕੇ ਸੰਸਾਰ ਗੁਰਮਤੀ ਸੁਖ ਪਾਈਐ ਗੁਰਮਤੀ ਸੁਖ ਪਾਈਐ ਸੱਚ ਨਾਮ ਉਰ ਧਾਰ ਜਿਸ ਨੂੰ ਮੇਲੇ ਸੋ ਮਿਲੇ ਆਉ ਸਦ ਬਲਹਾਰੇ ਜਾਓ ਇਹ ਮਨ ਭਗਤੀ ਰਤਿਆ ਸੱਚ ਬਾਣੀ ਨਿਜ ਥਾਓ ਮਨ ਰਤੇ ਜੀਵਾ ਰਤੀ ਹਰ ਗੁਣ ਸੱਚੇ ਗਾਓ ਨਾਨਕ ਨਾਮ ਨਾ ਵਿਸਰੇ ਸੱਚੇ ਮਾਹੇ ਸਮਾਓ ਸ੍ਰੀ ਰਾਗ ਮਹੱਲਾ ਚੌਥਾ ਘਰ ਪਹਿਲਾ

ਸਿਕੰਦਰ ਗੁਰਮੁਖਾ ਨੂੰ ਸਹਿਵਾਸ ਬਿਖ ਭਵਜਲ ਡੁੱਬਦੇ ਕੱਢ ਲੈ ਜਨ ਨਾਨਕ ਕੀ ਅਰਦਾਸ ਸ੍ਰੀ ਰਾਗ ਮਹੱਲਾ ਚੌਥਾ ਨਾ ਮਿਲੇ ਮਨ ਤ੍ਰਿਪਤੀ ਐ ਬਿਨ ਨਾਮੇ ਤ੍ਰਿਗ ਜੀਵਾਸ ਕੋਈ ਗੁਰਮੁਖ ਸੱਜਣ ਜੇ ਮਿਲੈ ਮੈਂ ਦੱਸੇ ਪ੍ਰਭ ਗੁਣ ਤਾਸ ਹਉ ਤਿਸ ਵਿੱਚੋਂ ਚੌਖੰਨੀ ਐ ਮੈਂ ਨਾਮ ਕਰੇ ਪ੍ਰਗਾਸ ਮੇਰੇ ਪ੍ਰੀਤਮਾ ਜੀਵਾ ਨਾਮ ਤੇ ਆਏ ਬਿਨ ਨਾਵੇ ਜੀਵਨ ਨਾ ਥੀਐ ਮੇਰੇ ਸਤਿਗੁਰ ਨਾਮ ਦਿਰੜਾਏ ਰਾਵ ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ ਸਤਿਗੁਰ ਸੇਵੈ ਲੱਗਿਆ ਕੱਢ ਰਤਨ ਦੇਵੇ ਪ੍ਰਗਾਸ ਧੰਨ ਵਡਭਾਗੀ ਵਡਭਾਗੀ ਆ ਜੋ ਆਏ ਮਿਲੇ ਗੁਰ ਪਾਸ ਜਿਨ੍ਹਾਂ ਸਤਿਗੁਰ ਪੁਰਖ ਨਾ ਭੇਟੇ ਉਸੇ ਭਾਗਹੀਨ ਵਸ ਕਾਲ ਓਏ ਫਿਰ ਫਿਰ ਜੂਣ ਭਵਾਈਏ ਵਿੱਚ ਵਿਸ਼ਟਾਂ ਕਰ ਵਿਕਰਾਲ ਉਹਨਾਂ ਪਾਸ ਦੁਵਾਸ ਨਾ ਭਿੱਟੀਐ ਜਿਨ ਅੰਤਰ ਕ੍ਰੋਧ ਚੰਡਾਲ ਸਤਿਗੁਰ ਪੁਰਖ ਅੰਮ੍ਰਿਤ ਸਰ ਵਡਭਾਗੀ ਨਾਵੇ ਆਏ ਉਹਨ ਜਨਮ ਜਨਮ ਕੀ ਮੈਲੇ ਉਤਰੇ ਨਿਰਮਲ ਨਾਮ ਦ੍ਰਿੜਾਏ ਜਨ ਨਾਨਕ ਉੱਤਮ ਪਦ ਪਾਇਆ ਸਤਿਗੁਰ ਕੀ ਲਵਲਾਏ ਸ੍ਰੀ ਰਾਗ ਮਹਲਾ ਚੌਥਾ ਗੁਣ ਗਾਵਾਂ ਗੁਣ ਵਿਥਰਾ ਗੁਣ ਬੋਲੀ ਮੇਰੀ ਮਾਏ ਗੁਰਮੁਖ ਸੱਜਣ ਗੁਣਕਾਰੀ ਆ ਮਿਲ ਸੱਜਣ ਹਰ ਗੁਣ ਗਾਏ ਹੀਰੇ ਹੀਰ ਮਿਲ ਬੇਦਿਆ ਰੰਗ ਚ ਲੂਲੇ ਨਾਏ ਮੇਰੇ ਗੋਵਿੰਦਾ ਗੁਣ ਗਾਵਾਂ ਤ੍ਰਿਪਤ ਮੇਰੇ ਗੋਵਿੰਦਾ ਗੁਣ ਗਾਵਾਂ ਤ੍ਰਿਪਤ ਮਨ ਹੋਏ ਅੰਤਰ ਪਿਆਸਰ ਨਾਮ ਕੀ ਗੁਰ ਤੁਸ ਮਿਲਾਵੇ ਸੋਈ ਰਾ ਮਨ ਰੰਗੋ ਵਡਭਾਗੀਓ ਗੁਰ ਤੁੱਠਾ ਕਰੇ ਪਸਾਓ ਗੁਰੂ ਨਾਮ ਦ੍ਰਿੜਾਏ ਰੰਗ ਸਿਓ ਹਉ ਸਤਿਗੁਰ ਕੈ ਬਲ ਜਾਓ ਬਿਨ ਸਤਿਗੁਰ ਨਾਮ ਨਾ ਲੱਭੇ ਲਾ ਕੋਟੀ ਕਰਮ ਕਮਾਓ ਬਿਨ ਭਾਗਾਂ ਸਤਿਗੁਰ ਨਾ ਮਿਲੇ ਘਰ ਬੈਠਿਆਂ ਨਿਕਟ ਨਿਤ ਪਾਸ ਅੰਤਰ ਅਗਿਆਨ ਦੁੱਖ ਭਰਮ ਹੈ ਵਿੱਚ ਪੜਦਾ ਦੂਰ ਪਈ ਆਸ ਬਿਨ ਸਤਿਗੁਰ ਭੇਟੇ ਕੰਚਨ ਨਾਥੀਏ ਮਨ ਮੁਖ ਲੋ ਬੂਢਾ ਬੇੜੀ ਪਾਸ ਸਤਿਗੁਰ ਬੋਥਰ ਨਾਵ ਕਾ ਕਿਤ ਬਿਦ ਚੜਿਆ ਆਏ ਸਤਿਗੁਰ ਕੇ ਪਾਣੀ ਜੋ ਚੱਲੇ ਵਿੱਚ ਬੋਹਥ ਬੈਠਾ ਆਏ ਧੰਨ ਧੰਨ ਵਡਭਾਗੀ ਨਾਨਕਾ ਜਿਨ੍ਹਾਂ ਸਤਿਗੁਰ ਲੈ ਮਿਲਾਏ ਸ੍ਰੀ ਰਾਗ ਮਹੱਲਾ ਚੌਥਾ ਹਉ ਪੰਥ ਦਸਾਈ ਨਿਤ ਖੜੀ

ਹਰ ਪ੍ਰਭ ਮੇਲ ਮਿਲਾਏ ਹੋ ਸਤਿਗੁਰ ਵਿੱਚੋਂ ਵਾਰਿਆ ਜਿਨ ਹਰ ਪ੍ਰਭ ਦੀ ਯਾਦ ਖਾਏ ਰਾਵ ਹੋਏ ਨਿਮਾਨੀ ਢਹਿ ਪਵਾਂ ਪੂਰੇ ਸਤਿਗੁਰ ਪਾਸ ਨਿਮਾਣਿਆ ਗੁਰਮਾਣ ਹੈ ਗੁਰ ਸਤਿਗੁਰ ਕਰੇ ਸੁਬਾਸ ਹਉ ਗੁਰ ਸੁਲਾਇ ਨਰਜੂ ਮੈਂ ਮੇਲੇ ਹਰ ਪ੍ਰਭ ਪਾਸ ਸਤਿਗੁਰ ਨੂੰ ਸਭ ਕੋ ਲੋਚਦਾ ਜੇਤਾ ਜਗਤ ਸਭ ਕੋਏ ਬਿਨ ਭਾਗਾਂ ਦਰਸ਼ਨ ਨਾ ਥੀਏ ਭਾਗਹੀਨ ਬੈ ਰੋਏ ਜੁਹਰ ਪ੍ਰਭ ਪਾਣਾ ਸੋ ਥੀਏ ਤੁਰ ਲਿਖਿਆ ਨਾ ਮੇਟੇ ਕੋਏ ਮੇਰੇ ਆਪੇ ਸਤਿਗੁਰ ਆਪ ਹਰ ਆਪੇ ਮੇਲ ਮਿਲਾਏ ਆਪ ਦਇਆ ਕਰ ਮੇਲ ਸੀ ਗੁਰ ਸਤਿਗੁਰ ਪਿੱਛੇ ਪਾਏ ਜਗ ਸਭ ਜਗ ਜੀਵਨ ਜਗ ਆਪ ਹੈ ਨਾਨਕ ਜਲ ਜਲੇ ਸਮਾਏ ਸ੍ਰੀ ਰਾਗ ਮਹੱਲਾ ਚੌਥਾ ਰਸ ਅੰਮ੍ਰਿਤ ਨਾਮ ਰਸ ਅਤ ਭਲਾ ਕਿਤ ਬਿਦ ਮਿਲੇ ਰਸ ਖਾਏ ਜਾਏ ਪੁੱਛ

ਦੇ ਮਿਲ ਸੱਜਣ ਹਰ ਗੁਣ ਸਾਰ ਸੱਜਣ ਸਤ ਗੁਰ ਪੁਰਖ ਹੈ ਦੁੱਖ ਕੱਢੇ ਹਉਮੈ ਮਾਰ ਰਹਾਉ ਗੁਰਮੁਖੀਆਂ ਸੁਹਾਗਣੀ ਤਿੰਨ ਦਇਆ ਪਈ ਮਨ ਆਏ ਸਤਿਗੁਰ ਵਚਨ ਰਤਨ ਹੈ ਜੋ ਮੰਨੇ ਸੋ ਹਰ ਰਸ ਖਾਏ ਸੇਵੜ ਭਾਗੀ ਵੱਡ ਜਾਣੀਏ ਜਿਨ ਹਰ ਰਸ ਖਾਦਾ ਗੁਰ ਭਾਏ ਇਹੋ ਹਰ ਰਸ ਵਣ ਤਿੰਨ ਸਭ ਤੈ ਭਾਗ ਹੀਨ ਨਹੀਂ ਖਾਏ ਬਿਨ ਸਤਿਗੁਰ ਪੱਲੇ ਨਾ ਪਵੇ ਮਨਮੁਖ ਰਹੇ ਬਿਲਲਾਏ ਓਏ ਸਤਿਗੁਰ ਆਗੇ ਨਾ ਨਿਵੈ ਉਹਨਾਂ ਅੰਤਰ ਕ੍ਰੋਧ ਬੁਲਾਏ ਹਰ ਹਰ ਹਰ ਰਸ ਆਪ ਹੈ ਆਪੇ ਹਰ ਰਸ ਹੋਏ ਆਪ ਦਇਆ ਕਰ ਦੇਵਸੀ ਗੁਰਮੁਖ ਅੰਮ੍ਰਿਤ ਚੋਏ ਸਭ ਤਨ ਮਨ ਹਰਿਆ ਹੋਇਆ ਨਾਨਕ ਕਰ ਵਸਿਆ ਮਨ ਸੋਏ ਸ੍ਰੀ ਰਾਗ ਮਹੱਲਾ ਚੌਥਾ ਦਿਨ ਸਚੜੇ ਫੇਰਿਆ ਥਾਵੇ ਰਹਿਣ ਸੁਭਾਈ ਜਾਏ ਆਪ ਘਟੇ ਨਾਰਣਾ ਬੁੱਝੈ ਨਿਤ ਮੂਸਾ ਲਾਜ ਟੁਕਾਏ ਗੁੜ ਮਿੱਠਾ ਮਾਇਆ ਪਸਰਿਆ ਮਨ ਮੁਖ ਲੱਗ ਮਾਖੀ ਪਚੇ ਪਚਾਏ ਭਾਈ ਰੇ ਮੈਂ ਮੀਤ ਸਤਖਾ ਪ੍ਰਭ ਸੋਏ ਪੁੱਤ ਕਲਤ ਮੋ ਵਿਖ ਹੈ ਅੰਤ ਬੇਲੀ ਕੋਏ ਨਾ ਹੋਏ ਰਹਾਉ ਗੁਰਮਤ ਹਰ ਲਿਵੀ ਉਬਰੇ ਲਿਵਤ ਰਹੇ ਸਰਣਾਏ ਉਹਨਾਂ ਚੱਲਣ ਸਦਾ ਨਿਹਾਲੇ ਹਾਰ ਖਰਚ ਲੀਆ ਪਤ ਪਾਏ ਗੁਰਮੁਖ ਦਰਗੇ ਮੰਨੀਏ ਰਿਆਪ ਲਏ ਗੱਲ ਲਾਏ ਗੁਰਮੁਖਾਂ ਨੂੰ ਪੰਥ ਪ੍ਰਗਟਾ ਹਰ ਠਾਕ

ਪਾਏ ਜਿਨੀ ਗੁਰਮੁਖ ਨਾਮ ਸਲਾਇਆ ਤਿੰਨਾਂ ਸਭ ਕੋ ਕਹੇ ਸੋ ਬਾਸ ਤਿਨ ਕੀ ਸੰਗਤ ਦੇਹ ਪ੍ਰਭ ਮੈਂ ਜਾਚਕ ਕੀ ਅਰਦਾਸ ਨਾਨਕ ਭਾਗ ਵੱਡੇ ਤਿੰਨਾਂ ਗੁਰਮੁਖਾ ਜਿਨੇ ਅੰਤਰ ਨਾਮ ਪ੍ਰਗਾਸ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਪਹਿਲਾ

ਸਈ ਮਨ ਮੁਖ ਅੰਧ ਗਵਾਰ। ਮੇਰੇ ਮਨ ਸੁਖ ਦਾ ਤਾਰ ਸੋਏ, ਗੁਰ ਪ੍ਰਸਾਦੀ ਪਾਈਏ ਕਰਮ ਪ੍ਰਾਪਤ ਹੋਏ ਰਹਾਉ। ਕੱਪੜ ਭੋਗ ਲੱਭ

ਬਿਸਰਿਆ ਸਭ ਸਾਕ ਸਿਰਜਨਹਾਰ ਭੁਲਾਇਆ ਬਿਨ ਨਾਵੈ ਨਾ ਪਾਕ ਲੈਂਦਾ ਬਦ ਦੁਆਏ ਤੂੰ ਮਾਇਆ ਕਰੇ ਕਤ ਜਿਸ ਨੂੰ

ਬਿਰਦਣਾ ਜਾਣੀਆਂ ਨੇ ਚਲਤੇ ਦਰਬਾਰ, ਜੋ ਮੰਗੀਏ ਸੋ ਪਾਈਏ ਨਿਧਾਰ ਆਧਾਰ। ਜੇ ਪੇਕਤ ਕੇਲ ਵਿਖਰੈ ਮਨ ਤਨ ਹੋਵੈ ਸਾਂਤ, ਇੱਕ ਮਨ ਇੱਕ ਧਿਆਈਐ ਮਨ ਕੀ ਲਾਏ ਪਰਾਂਤ। ਗੁਣ ਨਿਧਾਨ ਨਵਤਮ ਸਦਾ ਪੂਰਨ ਜੈ ਕੀ ਦਾਤ, ਸਦਾ ਸਦਾ ਰਾਧਿਐ ਦਿਨ ਵਿਸਰੈ ਨੈ ਰਾਤ। ਜਿਨ ਕੋ ਪੂਰਬ ਲਿਖਿਆ ਤਿਨ ਕਾ ਸਖਾ ਗੋਵਿੰਦ, ਤਨ ਮਨ ਤਨ ਅਰਪੀ ਸਭੂ ਸਗਲ ਵਾਰੀਐ ਇਹ ਜਿੰਦ। ਦੇਖੈ ਸੁਣੇ ਹਦੂਰ ਸਾਧ ਖੜ ਖੜ ਬ੍ਰਹਮ ਰਵਿੰਦ, ਕਿਰਤਕਣਾ ਨੂੰ ਪਾਲਦਾ ਪ੍ਰਭ ਨਾਨਕ ਸਾਧ ਬਖਸਿੰਦ। ਸ੍ਰੀ ਰਾਗ ਮਹੱਲਾ ਪੰਜਵਾਂ। ਮਨ ਤਨ ਧਨ ਜਿਨ ਪ੍ਰਭ ਦੀਆ, ਰੱਖਿਆ ਸਹਿ ਸਵਾਰ ਸਰਬ ਕਲਾ ਕਰ ਥਾਪਿਆ ਅੰਤਰ ਜੋਤ ਪਾਰ, ਸਦਾ ਸਦਾ ਪ੍ਰਭ ਸਿਮਰਿਆ ਅੰਤਰ ਰਖ ਉਰਤਾਰ। ਮੇਰੇ ਮਨ ਹਰ ਬਿਨੇ ਅਵਰ ਨਾ ਕੋਈ, ਪ੍ਰਭ ਸਰਨਾਈ ਸਦਾ ਰਹੋ ਦੁੱਖ ਨ ਵਿਆਪੈ ਕੋਈ ਰਹਾਓ। ਰਤਨ ਪਦਾਰਥ ਮਾਨਕਾ ਸੋਨਾ ਰੂਪਾ ਖਾਕ, ਮਾਤ ਪਿਤਾ ਸੁਤ ਬੰਧ ਪਾ ਕੂੜੇ ਸਭੇ ਸਾਕ, ਜਿਨ ਕੀਤਾ ਤਿਸੇ ਨਾ ਜਾਣੀ ਮਨ ਮੁਖ ਪਸੰਨ ਪਾਕ। ਅੰਤਰ ਬਾਰ ਰਵ ਰਹਿਆ ਤਿਸ ਨੂੰ ਜਾਣੇ ਦੂਰ, ਤ੍ਰਿਸ਼ਨਾ ਲਾਗੀ ਰਚ ਰਿਆ ਅੰਤਰ ਹੋਂ ਮੈਂ ਕੂਰ। ਭਗਤੀ ਨਾਵੇਂ ਹੁਣਿਆ ਆਵੈ ਵੰਜਹਿ ਪੂਰ, ਰਾਖ ਲਿਓ ਪ੍ਰਭ ਕਰਨ ਹਾਰ ਜੀ ਜੰਤ ਕਰ ਦਇਆ, ਬਿਨ ਪ੍ਰਭ ਕੋਈ ਨਾ ਰੱਖਣ ਹਾਰ। ਮਾਂ ਬਿਗਟ ਜਮ ਪਿਆ ਨਾਨਕ ਨਾਮ ਨ ਵਿਸਰੂ, ਕਰ ਆਪਣੀ ਹਰ ਮਾਇਆ। ਸ੍ਰੀ ਰਾਗ ਮਹੱਲਾ ਪੰਜਵਾਂ। ਮੇਰਾ ਤਨ ਅਰ ਧਨ ਮੇਰਾ ਰਾਜ ਰੂਪ ਮੈਂ ਦੇਸ, ਸੁਤ ਦਾਰਾ ਬਨਤਾ ਅਨੇਕ ਬਹੁਤ ਰੰਗ ਅਰਵੇਸ, ਹਰ ਨਾਮ ਹਿਰਦੇ ਨਾ ਵਸਈ ਕਾਰਜ ਕਿਤੇ ਨਾ ਲੇਖ। ਮੇਰੇ ਮਨ ਹਰ ਹਰ ਨਾਮ ਧਿਆਏ ਕਰ ਸੰਗਤ ਨਿਤ ਸਾਧਕੀ, ਉਰ ਚਰਨੀ ਚਿਤ ਲਾਏ ਰਹਾਉ। ਨਾਮ ਨਿਧਾਨ ਧਿਆਈਐ ਮਸਤਕ ਹੋਵੈ ਭਾਗ, ਕਾਰਜ ਸਭ ਸੁਵਾਰਿਐ ਗੁਰ ਕੀ ਚਰਨੀ ਲਾਗ। ਹਉਮੈ ਰੂਪ ਪਰਮ ਕੱਟਿਐ ਨਾ ਆਵੇ ਨਾ ਜਾਗ, ਕਰ ਸੰਗਤ ਤੂੰ ਸਾਧਕੀ ਅੜਸੜ ਤੀਰਥ ਨਾਉ। ਜੋ ਪ੍ਰਾਣ ਤਨ ਮਨ ਮਨ ਤਨ ਹਰੇ ਸਾਚਾ ਇਹੋ ਸੁਆਉ, ਇੱਥੇ ਮਿਲੇ ਵਡਾਈ ਦਰਗਹਿ ਪਾਵੈ ਥਾਉ। ਕਰੇ ਕਰਾਏ ਆਪ ਪ੍ਰਭ ਸਭ ਕੇ ਤਿਸ ਹੀ ਆਥ, ਮਾਰ ਆਪੇ ਜੀਵਾਲ ਦਾ ਅੰਤਰ ਬਾਹਰ ਸਾਥ। ਨਾਨਕ ਪ੍ਰਭ ਸਰਨਾਗਤੀ ਸਰਬ ਘਟਾ ਕੇ ਨਾਥ। ਸ੍ਰੀ ਰਾਗ ਮਹੱਲਾ ਪੰਜਵਾਂ। ਸਰਨ ਪਈ ਪ੍ਰਭ ਆਪਣੇ ਗੁਰ ਹੋਆ ਕਿਰਪਾਲ, ਸਤਿਗੁਰ ਕੈ ਉਪਦੇਸਿਐ ਬਿਣਸੇ ਸਰਬ ਜੰਜਾਲ, ਅੰਦਰ ਲੱਗਾ ਰਾਮ ਨਾਮ ਅੰਮ੍ਰਿਤ ਨਦਰ ਨਿਹਾਲ। ਮਨ ਮੇਰੇ ਸਤਿਗੁਰ ਸੇਵਾ ਸਾਰ, ਕਰੇ ਦਇਆ ਪ੍ਰਭ ਆਪਣੀ ਇੱਕ ਨਿਮਖ ਨਮਨ ਸਾਰ ਰਹਾਉ। ਗੁਣ ਗੋਬਿੰਦ ਨਿਤ ਗਾਵੀ ਹੈ ਅਵਗਣ ਕੱਟਣ ਹਾਰ, ਬਿਨ ਹਰ ਨਾਮ ਨਾ ਸੁਖ ਹੋਏ ਕਰ ਡਿੱਠੇ ਵਿਸਤਾਰ। ਸਹਿਜੇ ਸਿਵਤੀ ਰਤਿਆ ਭਵਜਲ ਉਤਰੈ ਪਾਰ, ਤੀਰਥ ਵਰਤ ਲਖ ਸੰਜਮਾ ਪਾਈਏ ਸਾਧੂ ਧੂਰ, ਲੂਕ ਮਾਵੇ ਕਿਸਤੇ ਜਾਂ ਵੇਖੇ ਸਦਾ ਹਦੂਰ, ਥਾਂ ਤਨੰਤਰ ਰਵ ਰਿਆ ਪ੍ਰਭ ਮੇਰਾ ਭਰਪੂਰ। ਸੱਚ ਪਾਤਸ਼ਾਹੀ ਅਮਰ ਸੱਚ ਸੱਚੇ ਸੱਚਾ ਥਾਣ, ਸੱਚੀ ਕੁਦਰਤ ਧਾਰੀਅਨ ਸੱਚ ਸਿਰ ਜਿਉਣ ਜਹਾਨ। ਨਾਨਕ ਜਪੀਏ ਸੱਚ ਨਾਮ ਹਉ ਸਦਾ ਸਦਾ ਕੁਰਬਾਨ। ਸ੍ਰੀ ਰਾਗ ਮਹੱਲਾ ਪੰਜਵਾਂ। ਉਦਮ ਕਰ ਹਰ ਜਪਣਾ ਵਡਭਾਗੀ ਤਨ ਖਾਟ, ਸੰਤ ਸੰਗ ਹਰ ਸਿਮਰਨਾ ਮਲ ਜਨਮ ਜਨਮ ਕੀ ਕਾਟ। ਮਨ ਮੇਰੇ ਰਾਮ ਨਾਮ ਜਪ ਜਾਪ, ਮਨ ਇਸੇ ਫਲ ਪੁੰਚ ਤੂੰ ਸਭ ਚੁਕੇ ਸੋਗ ਸੰਤਾਪ ਰਹਾਉ। ਜਿਸ ਕਾਰਨ ਤਨ ਤਾਰਿਆ ਸੋ ਪ੍ਰਭ ਡਿੱਠਾ ਨਾਲ, ਚਲ ਥਲ ਮੇਲ ਪੂਰਿਆ ਪ੍ਰਭ ਆਪਣੀ ਨਦਰ ਨਿਹਾਲ। ਮਨ ਤਨ ਨਿਰਮਲ ਹੋਇਆ ਲਾਗੀ ਸਤ ਪ੍ਰੀਤ, ਚਰਨ ਭਜੇ ਪਾਰ ਬ੍ਰਹਮ ਕੀ ਸਭ ਜਪ ਤਪ ਤਿਨ ਹੀ ਕਾ ਕੀਤ। ਰਤਨ ਜਵੇਰ ਮਾਣਕਾ ਅੰਮ੍ਰਿਤ ਹਰ ਕਾ ਨਾਉ, ਸੁਖ ਸਹਿਜ ਆਨੰਦ ਰਸ ਜਨ ਨਾਨਕ ਹਰ ਗੁਣ ਗਾਉ। ਸ੍ਰੀ ਰਾਗ ਮਹੱਲਾ ਪੰਜਵਾਂ। ਸੋਈ ਸਾਸਤ ਸੌਣ ਸੋਈ ਜਿਤ ਜਪੀਏ ਹਰ ਨਾਉ, ਚਰਨ ਕਮਲ ਗੁਰ ਧੰਨ ਦੀਆ ਮਿਲਿਆ ਨਥਾਵੇ ਥਾਉ। ਸਾਚੀ ਪੂੰਜੀ ਸੱਚ ਸੰਜਮੋ ਆਠ ਪੈਰ ਗੁਣ ਗਾਉ, ਕਰ ਕਿਰਪਾ ਪ੍ਰਭ ਭੇਟਿਆ ਮਰਨ ਆਵਣ ਜਾਉ।
ਮੇਰੇ ਮਨ ਹਰ ਭੱਜ ਸਦਾ ਇੱਕ ਰੰਗ ਘਟ ਘਟ ਅੰਤਰ ਰਵ ਰਿਆ ਸਦਾ ਸਹਾਇ ਸੰਗ ਰਹਾਉ ਸੁਖਾ ਕੀ ਮਿਤ ਕਿਆ ਗਣੀ ਜਾਂ ਸਿਮਰੀ ਗੋਬਿੰਦ ਚਿਣ ਚਾਖਿਆ ਸੇ ਤ੍ਰਿਪਤਾ ਸਿਆ ਓ ਰਾਜਾਣੇ ਜਿੰਦ ਸੰਤਾਂ ਸੰਗਤ ਮਨ ਵਸੈ ਪ੍ਰਪ੍ਰੀ ਤੂੰ ਬਖਸਿੰਦ ਜਿਨ ਸੇਵਿਆ ਪ੍ਰਭ ਆਪਣਾ ਸੂਈ ਰਾਜ ਨਾਰਿੰਦ ਅਵਸਰ ਹਰ ਜਸ ਗੁਣ ਰਮਣ ਜਿਤ ਕੂੜ ਮੰਜਣ ਇਸਨਾਨ ਰਸਣਾ ਉਚਰੈ ਗੁਣਵਤੀ ਕੋਇ ਨ ਪੁਜੈ ਦਾਨ ਦ੍ਰਿਸ਼ਟ ਧਾਰ ਮਨ ਤਨ ਵਸੈ ਦਇਆਲ ਪੁਰਖ ਮਿਹਰਵਾਨ ਜਿਉ ਪਿੰਡ ਤਨ ਤਿਸ ਦਾ ਹੋ ਸਦਾ ਸਦਾ ਕੁਰਬਾਨ ਮਿਲਿਆ ਕਦੇ ਨ ਵਿਛੜੇ ਜੋ ਮਿਲਿਆ ਕਰਤਾਰ ਦਾਸਣ ਕੇ ਬੰਧਨ ਕਟਿਆ ਸਾਚੇ ਸਿੱਜਣਹਾਰ ਪੂਲਾ ਮਾਰਗ ਪਾਇਣ ਗੁਣ ਅਵਗੁਣਾ ਵਿਚਾਰ ਨਾਨਕ ਤੇ ਸਰਨਾਗਤੀ ਜੇ ਸਗਲ ਕਟਾ ਆਧਾਰ ਸ੍ਰੀ ਰਾਗ ਮਹੱਲਾ ਪੰਜਵਾ ਰਸਣਾ ਸੱਚਾ ਸਿਮਰੀਐ ਮਨ ਤਨ ਨਿਰਮਲ ਹੋਏ ਮਾਤ ਪਿਤਾ ਸਾਕੇ ਅਗਲੇ ਤਿਸ ਬਿਣੇ ਵਰ ਨ ਕੋਈ ਮਿਹਰ ਕਰੇ ਜੇ ਆਪਣੀ ਚਸਣ ਵਿਸਰੇ ਸੋਏ ਮਨ ਮੇਰੇ ਸਾਚਾ ਸੇਵ ਜਿਚਰਸਾਸ ਭੇਣ ਸੱਚੇ ਸਭ ਕੂੜ ਹੈ ਅੰਤੇ ਹੋਏ ਬਿਨਾਸ ਰਾਓ ਸਾਹਿਬ ਮੇਰਾ ਨਿਰਮਲਾ ਤਿਸ ਬਿਨ ਰਹਿ ਨਾ ਜਾਏ ਮੇਰੀ ਮਨ ਤਨ ਭੁੱਖ ਅਤੇ ਅਗਲੀ ਕੋਈ ਆਣ ਮਲਾਵੇ ਮਾਏ ਚਾਰੇ ਕੁੰਡਾ ਪਾਲੀਆ ਸਾਹਿਬ ਬਿਨ ਅਵਰ ਨਾ ਜਾਏ ਤਿਸ ਆਗੇ ਅਰਦਾਸ ਕਰ ਜੋ ਮੇਲੇ ਕਰਤਾਰ ਸਤਿਗੁਰ ਦਾਤਾ ਨਾਮ ਕਾ ਪੂਰਾ ਜਿਸ ਭੰਡਾਰ ਸਦਾ ਸਦਾ ਸਲਾਹੀਐ ਅੰਤ ਨ ਪਾਰਾਵਰ ਪਰਵਦਗਾਰ ਸਲਾਹੀਐ ਜਿਸ ਦੇ ਚਲਤ ਅਨੇਕ ਸਦਾ ਸਦਾ ਅਰਾਧਿਐ ਇਹਾ ਮਤ ਵਸੇਖ ਮਨ ਤਣ ਮਿੱਠਾ ਤਿਸ ਲੱਗੇ ਜਿਸ ਮਸਤਕ ਨਾਨਕ ਲੇਖ ਸ੍ਰੀ ਰਾਗ ਮਹੱਲਾ ਪੰਜਵਾ ਸੰਤ ਜਣੋ ਮਿਲ ਭਾਈਓ ਸੱਚਾ ਨਾਮ ਸੰਭਾਲ ਤੋਸਾ ਬੰਧੋ ਜੀ ਕਾ ਇੱਥੇ ਉੱਥੇ ਨਾਲ ਗੁਰਪੂਰੇ ਤੇ ਪਾਈਐ ਆਪਣੀ ਨਦਰ ਨਿਹਾਲ ਕਰੂੰ ਪ੍ਰਾਪਤ ਤਿਸ ਹੋਵੈ ਜਿਸ ਨੂੰ ਹੋਏ ਦਿਆਲ ਮੇਰੇ ਮਨ ਗੁਰ ਜੇਵੜ ਅਵਰ ਨਾ ਕੋਈ ਦੂਜਾ ਥਾਉ ਨਾ ਕੋ ਸੁਜੈ ਗੁਰ ਮੇਲੇ ਸਾਹ ਸੋਈ ਰਹਾਉ ਸਗਲ ਪਦਾਰਥ ਤਿਸ ਮਿਲੇ ਜਿਨ ਗੁਰ ਰਿੱਠਾ ਜਾਏ ਗੁਰ ਚਰਨੀ ਜਿਨ ਮਨ ਲਗਾ ਸੇਵੜ ਭਾਗੀ ਮਾਏ ਗੁਰਦਾਤਾ ਸਮਰੱਥ ਗੁਰ ਗੁਰ ਸਾਹਿਬ ਮੈਂ ਰਹਿਆ ਸਮਾਏ ਗੁਰ ਪਰਮੇਸ਼ਰ ਪਾਰ ਬ੍ਰਹਮ ਗੁਰ ਡੁਬਦਾ ਲਈ ਤਰਾਏ ਕੇਤ ਮੁਖ ਗੁਰ ਸਲਾਹੀਐ ਕਰਨ ਕਾਰਨ ਸਮਰੱਥ ਸੇ ਮੱਥੇ ਨੇ ਚਲ ਰਹੇ ਜਿਨ ਗੁਰ ਧਾਰਿਆ ਹੱਥ ਗੁਰ ਅੰਮ੍ਰਿਤ ਨਾਮ ਪਿਆਲਿਆ ਜਨਮ ਮਰਨ ਕਾ ਪਥ ਗੁਰ ਪਰਮੇਸ਼ਰ ਸੇਵਿਆ ਪੈ ਪੰਜਣ ਦੁਖ ਲੱਥ ਸਤਿਗੁਰ ਗੈਰ ਗੰਭੀਰ ਹੈ ਸੁਖ ਸਾਗਰ ਅਖੰਡ ਜਿਨ ਗੁਰ ਸੇਵਿਆ ਆਪਣਾ ਜਮਦੂ ਤਨ ਲਾਗੇ ਡੰਡ ਗੁਰ ਨਾਲ ਤੁਲ ਨਾ ਲੱਗਈ ਖੋਜ ਡਿੱਠਾ ਬ੍ਰਹਿਮੰਡ ਨਾਮ ਨਿਦਾਨ ਸਤਿਗੁਰ ਦੀ ਆ ਸੋ ਨਾਨਕ ਮਨ ਮੈਂ ਮੰਡ ਸ੍ਰੀ ਰਾਗ ਮਹੱਲਾ ਪੰਜਵਾਂ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ ਭਾਈ ਮੀਤ ਸੋਹਰਿਦ ਕੀ ਵਿਖਿਆ ਰਚਿਆ ਬਾਦ ਜਾਂਦੇ ਬਿਲਮ ਨਾ ਹੋਵੀ ਬਿਣ ਨਾ ਵੈ ਬਿਸਮਾਦ ਮੇਰੇ ਮਨ ਸਤਿਗੁਰ ਕੀ ਸੇਵਾ ਲਾਗ ਜੋ ਦਿਸੇ ਸੋ ਵਿਣ ਸੁਣਾ ਮਨ ਕੀ ਮਤ ਤਿਆਗ ਰਹਾਉ ਜੋ ਕੁਕਰ ਹਰ ਕਾਇਆ ਤਾਵੇ ਦੈ ਦੇ ਜਾਇ ਲੋਭੀ ਜੰਤਣਾ ਜਾਣੀ ਪੱਖ ਅਪੱਖ ਸਭ ਖਾਏ ਕਾਮ ਕ੍ਰੋਧ ਮਦ ਵਿਆਪਿਆ ਫਿਰ ਫਿਰ ਜੋਨੀ ਪਾਏ ਮਾਇਆ ਜਾਲ ਪਸਾਰਿਆ ਪੀਤਰ ਚੋਗ ਬਣਾਏ ਤ੍ਰਿਸ਼ਨਾ ਪੰਖੀ ਫਾਸਿਆ ਨਿਕਸ ਨਾ ਪਾਏ ਮਾਏ ਜਿਨ ਕੀਤਾ ਤਿਸੇ ਨਾ ਜਾਣੀ ਫਿਰ ਫਿਰ ਆਵੇ ਜਾਏ ਅਣ ਪ੍ਰਕਾਰੀ ਮੋਇਆ ਬਹੁ ਵਿਦੇਹੋ ਸੰਸਾਰ ਜਿਸਨੂੰ ਰੱਖੈ ਸੂਰੇ ਸਮਰੱਥ ਪੁਰਖ ਅਪਾਰ ਹਰ ਜਨ ਹਰ ਲਵੇ ਉਦਰੈ ਨਾਨਕ ਸਾਧ ਬਲਿਹਾਰ ਸ੍ਰੀ ਰਾਗ ਮਹੱਲਾ ਪੰਜਵਾ ਕਰ ਦੂਜਾ ਗੋਇਲ ਆਇਆ ਗੋਇਲੀ ਕਿਆ ਤਿਸ ਡੰਪ ਵਸਾਰ ਮੁਹਲਤ ਪੁੰਨੀ ਚੱਲਣਾ ਤੂੰ ਸੰਭਲ ਕਰ ਬਾਰ ਹਰ ਗੁਣ ਗਾਉ ਮਣਾ ਸਤਿਗੁਰ ਸੇ ਪਿਆਰ ਕਿਆ ਥੋਤੜੀ ਬਾਤ ਗੁਮਾਨ ਰਹਾਉ ਜੈਸੇ ਰਾਇਣ ਪਰਾਉਣੇ ਉੱਠ ਚਲ ਸਹਿ ਪ੍ਰਭਾਤ ਕਿਆ ਤੂੰ ਰੱਤਾ ਗ੍ਰਸਤ ਸਿਓ ਸਭ ਫੁੱਲਾਂ ਕੀ ਬਗਾਦ ਮੇਰੀ ਮੇਰੀ ਕਿਆ ਕਰੇ ਜਿਣ ਦੀ ਆਸੂ ਪ੍ਰਭ ਲੋੜ ਸਰ ਪਰ ਉੱਠੀ ਚੱਲਣਾ ਸੜ ਜਾ ਸੀ ਲੱਖ ਕਰੋੜ
लख चौरासी परमत्या दो लभ जन्म पायो है। नानक नाम संभाल तू सो दिन नेड़ा आयो। श्री राग महला पंजवा तिचर उसे सुहिलड़ी जिचर साथी नाल जां साथी उठ चलिया तां तनखा कुराल। मन विराग पया दर्शन देखने का चाओ तन सो तेरा थान रहाओ। जिचर वसिया कंत कर जियो जियो सबक हाथ जा उठी चल सी कंतड़ा ता कोई न पुछे तेरी बात। पियड़े सौ सेव तू सौड़े सुख वस गुर मिल चज चार सिख तुद कदे न लगे दुख। सबना सौरे वंजना सब मुकलावन हारू नानक तन सुहागनी जिनस नाल प्यार। श्री राग महला पंजवा कर सेवा करण कारण एक ओही जिन किया आकार तिसे त्या वह मन मेरे सर्व को आधार। गुर के चरण मन मह त्याय सूड सगल सियाण पासा सब दल बिलाए रहाओ। दुख कलेस न पाओ ब्यापे गुर मंत्र हृदय होए कूड़ जतना कर रहे गुर पिन तरु न कोई। देख दर्शन मन साधारे पाप सगले जाए औ तिन कै बलहारन जे गुर की पैरी पाए। सा संगत मन वसै सच हर का ना हो सी उड़ पागी नानका जिन्ना मन ए पाओ। श्री राग महला पंजवा संच हर तन पूज सत गुर सूड सगल विकार जिंतु सा सुवारिया हर समर हुए उदार। जप मन नाम एक अपार प्राण मन तन जन दिया चरनी मिटे दुख अंधार। सा संतोख दया कमावे एक करनी सार आप सूड सब हो रे ना जिस दे प्राप निरंकार। जो दी सिसु सगल तुए पसरिया पसार कहो नानक गुरु परम काटिया सगल ब्रह्म विचार। श्री राग महला पंजवा दो किरत सो किरत मंदे संसार संगलाना दो ते रहत भगत है कोई वरला जाना। ठाकर सर्वे समाना क्या कहो सुनो स्वामी तू वड पुरख सो जाना। रहाओ मान बिमान मंदे सो सेवक नाए तत् समदर्शी संत कोई कूट मंदाए। कहन कहाउन ए कीर्त करला कथन कहन ते मुक्ता गुरमुख कोई वरला। गत अवगत कह नदर आया संतन की रे नानक दान पाया। श्री राग महला पंजवा कर सतो तेरा परुस है प्यारे मैं लाड लड़ाया। भूलै चुका है बारग तू हर पिता माया। सोहेला कहन कहावन तेरा बिखम पावन रहाओ। हो मान तान करू तेरा हव जान्यो आपा सब ही मत सब है ते

राखी ममता भई कृपाल ठाकर आवण जाना गुरमिल नानक पार ब्रह्म पसाना। श्री राग महला पंजवा कर पहला संत जना मिल भाइया कटड़े अजम कालू सचा साई मन बुठा हुआ खसम दयाल पूरा सतगुर पेटिया बिन सह सब जंजाल। मेरे सतगुरा आओ तुद विटो कुरबान तेरे दर्शन कहो बलिहार ने तुझ दत्ता अमृत नाम रहाओ। जिन तुम सेव्या पहो कर सही पुरुष जान तना पिछे छुटिए जिन अंदर नाम निदान। गुर जीवड़दाता को नहीं जिन दिता तुम दान आए से परवान है जिन गुर मिलया सो पाए सच्चे से तीरते है दर गै बैसन जाए। करते हाथ बड़े आई पूर्व लिखिया पाई सच करता सच करन हार सच साहिब सच टेक सचो सच वखाणिया सचो बुद्ध बिवेक सर्ब निरंतर राव रहा जप नानक जीवै एक श्री राग महला पंजवा। गुर परमेसर पूजिए मन तन लाए प्यार सतगुर दाता जी का सबसे दे आधार। सतगुर बचन कुमावणे सच्चा एहो विचार बिन साधु संगत रत्या माया मोह संसार। मेरे सजन हार हर नाम संभाल साधु संगत मन वसे पूर्ण होवै काल राव। गुर समरथ पार गुरुड़ भागी दर्शन होई गुर अगोचर निर्मला गुर जेवड़ अवर ना कोई गुर करता गुर करनहार गुर सच्ची सोई। गुर ते बाहर किसनी गुर की तालूड़े सो हुए गुर तीर्थ गुर पार जात गुर मनसा पूर्ण हार गुर दातार नाम दे उदरे सब संसार। गुर सुमरथ गुर निरंकार गुर विचागम पार गुर की महिमा आगम है क्या कथे कथन हार। जितड़े फल मन बासी है तितड़े सतगुर पास सतगुर पूर्व लिखे पावणे साच नाम दे रास। सतगुर सरनी आया बहु नहीं बेनास हर नानक कदे न विसरियो ए जिउ पिंड तेरा सास। श्री राग महला पंजवा। संत जनो सुन पायो सूटन साचे नाए गुर के चरण सरे विणे तीर्थ हर का नाओ। आगे दरगे मनिया मिले न थावे थाव पाई री साची सतगुर से सतगुर तुठे पाई है पूर्ण अलक अल भेव राव। सतगुर विटू वारिया जन दिता सच नाओ अणदिन सा सलाना सचे के गुण गा सच खाना सच पहनना सचे सचा नाओ। सास ग्रासण विसरै सफल मूर्त गुर आप गुर जी वड़े और न दे सही आठ पैर तिस जाप। नदर करे ता पाई है सच नाम गुण तास गुर परमेसर एक ऐसा मैरा सुमाए जिन को पूर्व लिखिया से नाम ते आए नानक गुर शरणागति मरन आवै जाए। श्री राग महला पहला कर पहला अष्टपदिया। एक ओंकार सतगुर प्रसाद श्री राग महला पहला कर पहला अष्टपदिया। आख आख मन मामना ज्यो ज्यो जापे वाय जिसनु वाय सुनाय सो कीवड़ किताय। आखण वाले जितड़े सब आखरे लिवलाए बाबा अह अगम अपार पाकी नाई पाक थाए सच्चा परवदगार रहाओ। तेरा हुक्म न जापी के तड़ा लिखण जाने कोई जिसो सायर मेली है तिल न पुजावै रूई कीमत किने न पाई सब सुन सुन आखै सूई। पीर पैगंबर सालक साधक सोए दे और शहीद शेख मसाई काजी मुल्ला दर दरवेश रसीद। बरकत तिन को अगली पढ़दे रहन दरूद पूछण साजे पूछण टाए पूछण देवेले अपनी कुदरत आपे जाने आपे करन करे। सबना वेखे नदरकार जय पावे ता दे तावा नाव न जानिया नावा कीवड़ नाव जिथे वसे मेरा पातशाह सो कीवड़ है ताओ। अंबड़ कोई ना सकई आओ किसनु पुछण जाओ वरना वरना पावनी जे किसे वड़ा करे।
ਵੱਡੇ ਹੱਥ ਵੜੇ ਆਇਆ ਜੈ ਪਾਵੇ ਤੰਦੀ ਹੁਕਮ ਸਵਾਰੀ ਆਪਣੇ ਚਸਾ ਨਾ ਢਿੱਲ ਕਰੀ ਸਾਕੂ ਆਕੇ ਬਹੁਤ ਬਹੁਤ ਲੈਣੇ ਕੇ ਵਿਚਾਰ ਕੇਵੜ ਦਾਤਾ ਆਖੀਐ ਦੇ ਕਹਿ ਰਿਹਾ ਸੁਮਾਰ ਨਾਨਕ ਟੂਟਣੇ ਆਵੇ ਤੇਰੇ ਜੁਗ ਹੈ ਜੁਗ ਹੈ ਭੰਡਾਰ ਮਹੱਲਾ ਪਹਿਲਾ ਸਭੇ ਕੰਤ ਮਹੇਲੀਆ ਸਗਲਿਆ ਕਰੇ ਸਿੰਗਾਰ ਗਣਤ ਗਣਾਵਣੇ ਆਇਆ ਸੁਆਵੇ ਸਵੀਕਾਰ ਪਖੰਡ ਪ੍ਰੇਮ ਨਾ ਪਾਈਐ ਖੋਟਾ ਪਖੁਆਰ ਹਰ ਜੀਉ ਇਉ ਪਿਰ ਪਰਾਵੇ ਨਾਰ ਤੂੰ ਪਾਵਣ ਸੁਹਾਗਣੀ ਆਪਣੀ ਕਿਰਪਾ ਲਿਉ ਸਵਾਰ ਰਹੋ ਗੁਰ ਸਬਦੀ ਸਿੰਗਾਰਿਆ ਤਨ ਮਨ ਪਿਰ ਕੈ ਪਾਸ ਦੁਇ ਕਰ ਜੂੜ ਖੜੀ ਤੱਕੈ ਸੱਚ ਕਹੇ ਅਰਦਾਸ ਲਾਲ ਰਤੀ ਸੱਚ ਭੈ ਵਸੀ ਪਾਏ ਰਤੀ ਰੰਗਰਾਸ ਪ੍ਰੇਕੀ ਚੀਰੀ ਕਾਂਡਿਐ ਲਾਲੀ ਮਾਣੇ ਲਾਓ ਸਾਚੀ ਪ੍ਰੀਤ ਨਾ ਤੁੱਟੀ ਸਾਚੇ ਮੇਲ ਮਿਲਾਓ ਸਬਦ ਰਤੀ ਮਨ ਵਿਦਿਆ ਹਾਓ ਸਦ ਬਲਹਾਰੇ ਜਾਓ ਸੌ ਤਨ ਰੰਡਣਾ ਬੈਸੀ ਜੀ ਸਤਿਗੁਰੂ ਮਾਏ ਸੁਮਾਏ ਪੇਰ ਸਾਲੂ ਨੋਤਣੋ ਸਾਚੂ ਮਰੇ ਨ ਜਾਏ ਵਿਰਤਰ ਵੈ ਸੁਆਗਣੀ ਸਾਚੀ ਨਦਰ ਕਿਰਾ ਜਾਏ ਸਾਚ ਤੜੀ ਤਨ ਮਾਂਡਿਐ ਕਪੜ ਪ੍ਰੇਮ ਸਿੰਗਾਰੂ ਚੰਦਨ ਚੀਤ ਵਸਾਇਆ ਮੰਦਰ ਦਸਵਾਂ ਦੁਆਰ ਦੀਪਕ ਸਬਦ ਵਿਗਾਸਿਆ ਰਾਮ ਨਾਮ ਉਰਹਾਰ ਨਾਰੀ ਅੰਦਰ ਸੋਹਣੀ ਮਸਤਕ ਮਣੀ ਪਿਆਰ ਸੋਭਾ ਸੁਰ ਸੁਹਾਵਣੀ ਸਾਚੀ ਪ੍ਰੇਮ ਪਾਰ ਬਿਣ ਪਿਰ ਪੁਰਖ ਨਾ ਜਾਣੇ ਸਾਚੇ ਗੁਰ ਕਹਿ ਏਤ ਪਿਆਰ ਨਿਸਿੰਦਿਆਰੀ ਸੁੱਤੀ ਐ ਕਿਉਂ ਪਿਰ ਬਿਣ ਰਹਿਣ ਵੇ ਹਾਏ ਅੰਕ ਜਲੋ ਤਣ ਜਾਲਿਆ ਮਨ ਧਨ ਜਲ ਬਲ ਜਾਏ ਜਾਂ ਤਣ ਕੰਤਣ ਰਾਵੀਆ ਤਾਂ ਬਿਰਥਾ ਜੋ ਬਣ ਜਾਏ ਸੇਜੇ ਕੰਤ ਮੈਂ ਲਹਿੜੀ ਸੁੱਤੀ ਬੂਝ ਨਾ ਪਾਏ ਹਉ ਸੁੱਤੀ ਫਿਰ ਜਾਗਣਾ ਕਿਰਪਾ ਪੁੱਛੋ ਜਾਏ ਸਤਿਗੁਰ ਮੇਲੀ ਭੈ ਵਸੀ ਨਾਨ ਪ੍ਰੇਮ ਸਖਾਏ ਸ੍ਰੀ ਰਾਗ ਮਹੱਲਾ ਪਹਿਲਾ ਆਪੇ ਗੁਣ ਆਪੇ ਕਥੈ ਆਪ ਸੁਣੇ ਵਿਚਾਰ ਆਪੇ ਰਤਨ ਪਰਖ ਤੂੰ ਆਪੇ ਮੂਲ ਭਾਰ ਸਾਚੋ ਮਾਣ ਮੈਂ ਤੂੰ ਆਪੇ ਦੇਵਣ ਹਾਰ ਹਰ ਜੋ ਤੂੰ ਕਰਤਾ ਕਰਤਾਰ ਜੋ ਪਾਵੇ ਤੂੰ ਰੱਖ ਤੂੰ ਹਰ ਨਾਮ ਮਿਲੇ ਆਚਾਰ ਰਹਾਓ ਆਪੇ ਹੀਰਾ ਨਿਰਮਲਾ ਆਪੇ ਰੰਗ ਮਜੀਠ ਆਪੇ ਮੋਤੀ ਉਜਲੋ ਆਪੇ ਬਹੁ ਬਸੀਲ ਗੁਰ ਕੈ ਸਬਦ ਸਲਾਹਨਾ ਕੜ ਕੜ ਡੀਠ ਅਡੀਠ ਆਪੇ ਸਾਗਰ ਬੋਝਤਾ ਆਪੇ ਪਾਰ ਪਾਰ ਸਾਚੀ ਵਾਟ ਸੁਜਾਣ ਤੂੰ ਸਬਦ ਲੰਘਾਵਣ ਹਾਰ ਨਿਡਰਿਆ ਡਰ ਜਾਣੀਏ ਪਾਜ ਗੁਰੂ ਗੋਬਾਰ ਅਸਥਿਰ ਕਰਤਾ ਦੇਖੀਐ ਹੋਰ ਕੀਤੀ ਆਵੇ ਜਾਏ ਆਪੇ ਨਿਰਮਲ ਏਕ ਤੂੰ ਹੋਰ ਬੰਦੀ ਧੰਦੇ ਪਾਏ ਗੁਰ ਰਾਖੇ ਸੀ ਉਬਰੀ ਸਾਚੀ ਸਿਉਂ ਲਿਵਲਾਏ ਹਰ ਜੂ ਸਬਦ ਪਛਾਣੀਏ ਸਾਚਰ ਤੇ ਗੁਰੂ ਆਕ ਤਿਤ ਤਨ ਮੈਲ ਨ ਲੱਗੀ ਸੱਚ ਕਰ ਜਿਸ ਉਹ ਤਾਕ ਨਦਰ ਕਰੇ ਸੱਚ ਪਾਈਐ ਬਿਣ ਨਾ ਵੇਖਿਆ ਸਾਗ ਜਿੰਨੀ ਸੱਚ ਪਸਾਣਿਆ ਸੇ ਸੁਖੀ ਜੋ ਚਾਰਿਓ ਮੇ ਤ੍ਰਿਸਨਾ ਮਾਰ ਕੇ ਸੱਚ ਰੱਖਿਆ ਉਰਧਾਰ ਜਗ ਮੈਂ ਲਾ ਏਕ ਨਾ ਪਾਈਏ ਗੁਰੂ ਵਿਚਾਰ ਸਾਚੋ ਵਖਰ ਲਾਦੀਏ ਲਾਭ ਸਦਾ ਸੱਚ ਰਾ ਸਾਚੀ ਦਰਗਹਿ ਬੈਸੇ ਭਗਤ ਸੱਚੀ ਅਰਦਾਸ ਪਤ ਸੋ ਲੇਖਾ ਨਿਬੜੈ ਰਾਮ ਨਾਮ ਪ੍ਰਗਾਸ ਉਚੋ ਉਚੋ ਆਖੀਐ ਕਉ ਨ ਦੇਖਿਆ ਜਾਏ ਜੈ ਦੇਖਾ ਤਾ ਏਕ ਤੂੰ ਸਤਿਗੁਰ ਦਿਆ ਦਿਖਾਏ ਜੋ ਨਿਰੰਤਰ ਜਾਣੀਏ ਨਾਨ ਸਹਿ ਸੁਭਾਏ ਸ੍ਰੀ ਰਾਗ ਮਹੱਲਾ ਪਹਿਲਾ ਮਛਲੀ ਜਾਲ ਨ ਜਾਣਿਆ ਸਰ ਖਾਰਾ ਸੁਗਾ ਸਿਆਣੀ ਸੋਹਣੀ ਕਿਉਂਕਿ ਤੂੰ ਵੇਸਾਹ ਕੀਤੀ ਕਾਰਨ ਪਾਕੜੀ ਕਾਲ ਨ ਟਲੀ ਸੁਰਾਹ ਭਾਈ ਰੇ ਇਉ ਸਿਰ ਜਾਣੋ ਕਾਲ ਜਿਉ ਮੱਛੀ ਤਿਉ ਮਾਨਸਾ ਪਵੇ ਚਿੰਤਾ ਜਾਲ ਰਹਾਉ ਸਭ ਜਗ ਬਾਧੂ ਕਾਲ ਕੂ ਬਿਨ ਗੁਰ ਕਾਲ ਅਫਾਰ ਸੱਚ ਰਤੀ ਸੀ ਉਬਰੇ ਦੁਦਾ ਸੋੜ ਵਿਕਾਰ ਹਉ ਤਨਕੈ ਬਲਹਾਰ ਨੇ ਦਰ ਸੱਚੇ ਸੱਚਿਆਰ ਸੀ ਚਾਨੇ ਜੋ ਪੰਖੀਆਂ ਜਾਲੀ ਬਿੰਦ ਕਿਹਾਦ ਗੁਰ ਰਾਖੀ ਸੀ ਉਬਰੇ ਹੋਰ ਪਾਥੇ ਚੋ ਗੈ ਸਾਥ ਬਿਨ ਨਾ ਵੇ ਚੁਣ ਛੁੱਟੀਐ ਕੋਈ ਨਾ ਸੰਗੀ ਸਾਧ ਸੱਚੋ ਸੱਚਾ ਆਖੀਏ ਸੱਚੇ ਸੱਚਾ ਥਾਣ ਜਿੰਨੀ ਸੱਚਾ ਮੰਨਿਆ ਤਿੰਨ ਮਨ ਸੱਚ ਧਿਆਨ ਮਨ ਮੁਖ ਸੁੱਚੇ ਜਾਣੀਐ ਗੁਰਮੁਖ ਜਨਾ ਗਿਆਨ ਸਤਿਗੁਰ ਅੱਗੇ ਅਰਦਾਸ ਕਰ ਸਾਜਣ ਦੀ ਮਿਲਾਏ ਸਾਜਣ ਮਿਲੀ ਐਸੋ ਪਾਇਆ ਜਮਦੂਤ ਮੂਹੇ ਬਿਖ ਖਾਏ
ਨਾਮੀ ਅੰਦਰ ਹੋ ਵਸਾ ਨਾ ਵਸੇ ਮਣ ਆਏ ਆਜ ਗੁਰੂ ਗੋਬਾਰ ਹੈ ਬਿਨ ਸਭ ਦੇ ਬੂਝ ਨ ਪਾਏ ਗੁਰਮਤੀ ਪ੍ਰਗਾਸ ਹੋਏ ਸਚਰੇ ਲਿਵ ਲਾਏ ਤਿੱਥੇ ਕਾਲ ਨਾ ਸੰਚਰੈ ਜੋਤੀ ਜੂਤ ਸਮਾਏ ਤੂੰ ਏ ਸਾਜਣ ਤੂੰ ਸਜਾ ਤੂੰ ਆਪੇ ਮੇਲਣ ਹਾਰ ਗੁਰ ਸਭ ਦੀ ਸਲਾਏ ਅੰਤਨ ਪਾਰਾ ਵਾਰ ਤਿੱਥੇ ਕਾਲ ਨਾ ਪੜੈ ਜਿੱਥੇ ਗੁਰ ਕਾ ਸਬਦ ਉਪਾਰ ਹੁਕਮੀ ਸਭੇ ਉਪਜਹਿ ਹੁਕਮੀ ਕੌਰ ਕੁਮਾਏ ਹੁਕਮੀ ਕਾਲੇ ਵਸ ਹੈ ਹੁਕਮੀ ਸਾ ਸੁਮਾਏ ਨਾਨਕ ਜੂਤ ਉਸ ਪਾਵੇ ਸੂਥੀ ਨਾ ਜਨਤਾ ਬਸ ਕਿਸ ਨਾ ਸ੍ਰੀ ਰਾਗ ਮਹੱਲਾ ਪਹਿਲਾ ਮਨ ਜੂਠੇ ਤਨ ਜੂਠ ਹੈ ਜੇ ਵਾ ਜੂਠੀ ਹੋਏ ਮੁਖ ਜੂਠੇ ਮੁਖ ਝੂਠੈ ਝੂਠ ਬੋਲਣਾ ਕਿਉਂ ਕਰ ਸੁੱਚਾ ਹੋਏ ਬਿਣ ਆਪ ਸਬਦਣ ਮਾਂਜੀਐ ਸਾਚੀ ਤੀ ਸੱਚ ਹੋਏ ਮੁੰਦੇ ਗੁਣਹੀਣੀ ਸੁੱਕੇ ਪਿਰਲਿਆ ਰਸ ਮਾਨਸੀ ਸਾ ਸਬਦ ਸੁਖ ਨਿਹਰਾਓ ਪੇਰ ਪਿਰਦੇਸੀ ਜੇ ਥੀਏ ਤਣ ਵਾਂਡੀ ਚੋਰੇ ਜਿਉ ਜਲ ਥੋੜੇ ਮੌਥਲੀ ਕਰਨ ਪਲਾਵ ਕਰੇ ਫਿਰ ਪਾਵੇ ਸੋ ਪਾਈ ਐ ਜਾਂ ਆਪੇ ਨਦਰ ਕਰੇ ਫਿਰ ਸਲਾਈ ਆਪਣਾ ਸਖੀ ਸਹੇਲੀ ਨਾਲ ਤਣ ਸੋਏ ਮਨ ਮੋਇਆ ਰੱਤੀ ਰੰਗ ਨਿਹਾਲ ਸਭ ਸਵਾਰੀ ਸੋਹਣੀ ਪਿਰ ਰਾਵੇ ਗੁਣ ਨਾਲ ਕਾਮਣ ਕਾਮਣ ਆਵੀ ਖੂਟੀ ਅਵਗਣ ਹਾਰ ਨਾ ਸੋ ਪਈਐ ਸਹੁਰੇ ਝੂਠੀ ਝੂਠ ਜਲੀ ਬੇਕਾਰ ਆਵਣ ਮੰਜਣ ਡਾਕੜੋ ਛੂਡੀ ਕੰਤ ਵਿਸਾਰ ਪਿਰ ਕੀ ਨਾਰ ਸੋਹਾਵਣੀ ਮੁਤੀ ਸੁਖਿਤ ਸਾਧੂ ਪਿਰ ਕੇ ਕਾਮਣ ਆਵੇ ਬੋਲੀ ਫਾਦਲ ਬਾਦ ਦਰ ਕਰ ਟੋਈ ਨਾਲ ਹੇ ਸੁੱਟੀ ਦੂਜੇ ਸਾਧ ਪੰਡਿਤ ਵਾਚੇ ਪੋਥੀਆਂ ਨਾ ਬੂਝੇ ਵਿਚਾਰ ਅਨਕੋ ਮਤੀ ਦੇ ਚਲੈ ਮਾਇਆ ਕਾ ਵਪਾਰ ਝੂਠੀ ਕਥਣੀ ਝੂਠੀ ਜਗ ਪਵੈ ਰਹਿਣੀ ਸਬਦ ਸੋ ਸਾਰ ਕੇਤੇ ਪੰਡਿਤ ਜੋਤ ਕੀ ਬੇਦਾਂ ਕਰੇ ਵਿਚਾਰ ਵਾਦ ਵਿਰੋਧ ਸਲਾਣੇ ਵਾਦੇ ਆਵਣ ਜਾਣ ਬਿਣ ਗੁਰ ਕਰਮਣ ਸੁਲਟ ਸੀ ਕੈ ਸੁਣਿਆ ਅਖ ਵਖਾਣ ਸਭ ਗੁਣਵੰਤੀ ਆਖੀਐ ਮੈਂ ਗੁਣ ਨਾਹੀ ਕੋਈ ਹਰ ਵਰਨਾਰ ਸੁਹਾਵਣੀ ਬਹਿ ਜੈ ਮੈਂ ਪਾਵੇ ਪ੍ਰਭ ਸੂਈ ਨਾਨਕ ਸੌਦ ਮਿਲਾਵੜਾ ਨਾ ਵਿਸੂੜਾ ਹੋਈ ਸ੍ਰੀ ਰਾਗ ਮਹੱਲਾ ਪਹਿਲਾ ਜਪ ਤਪ ਸੰਜਮ ਸਾਧੀਐ ਤੀਰਥ ਕੀਚੇ ਵਾਸ ਪੁੰਨ ਦਾਨ ਚੰਗੀਆਂ ਬਿਨ ਸਾਚੇ ਕਿਆ ਤਾਸ ਜਿਹਾ ਰਾਦੇ ਤੇ ਹਾਲੂਣਾ ਬਿਣ ਗੁਣ ਜਨਮ ਵਿਨਾਸ ਹੁੰਦੇ ਗੁਣ ਦਾਸੀ ਸੁਖ ਹੋਏ ਅਵਗਣ ਤਿਆਗ ਸਮਾਇਆ ਗੁਰਮਤਿ ਪੂਰਾ ਸੋਏ ਰਹਾਓ ਬਿਣ ਰਾਸੀ ਵਪਾਰੀਆ ਤੱਕੇ ਕੁੰਨਾ ਚਾਰ ਮੂਲ ਨ ਬੂਝੇ ਆਪਣਾ ਵਸਤਰੇ ਕਰਬਾਰ ਬਿਣ ਮੱਕਰ ਦੁਖੇ ਗਲਾ ਕੂੜ ਮੁਠੀ ਕੁੜਿਆਰ ਲਾਹ ਐਨਸ ਨਉਤਣਾ ਪਰਖੇ ਰਤਨ ਵਿਚਾਰ ਵਸਤ ਲਏ ਕਰੇ ਆਪਣੇ ਚੱਲੇ ਕਾਰ ਸਾਰ ਵਣ ਜਾ ਰਿਹਾ ਸੋ ਵਣਜਕਾਰ ਗੁਰਮੁਖ ਬ੍ਰਹਮ ਵਿਚਾਰ ਸੰਤਾਂ ਸੰਗਤ ਪਾਈ ਅਜੇ ਮੇਲੇ ਮਿਲਣ ਹਾਰ ਮਿਲਿਆ ਹੋਏ ਨ ਵਿਸੜੇ ਜਿਸ ਅੰਤਰ ਜੋਤ ਉਪਾਰ ਸੱਚੇ ਆਸਣ ਸੱਚ ਰੇ ਸੱਚੇ ਪ੍ਰੇਮ ਪਿਆਰ ਜਿੰਨੀ ਆਪ ਸਾਣਿਆ ਕਰ ਮੈਂ ਮੈਲ ਸੋ ਥਾਏ ਸੱਚੇ ਸੇ ਤੀਰਤਿਆ ਸੱਚੋ ਪੱਲੇ ਪਾਏ ਤੇਰ ਭਵਨ ਸੋ ਪ੍ਰਭ ਜਾਣੀਐ ਸੱਚੋ ਸਾਚੇ ਨਾਏ ਸਾ ਤਨ ਕਰੀ ਸੁਹਾਵਣੀ ਜਿਨ ਪਿਰ ਜਾਤਾ ਸੰਗ ਮਹਿਲੀ ਮੈਲ ਬੁਲਾਈਐ ਸੋ ਪਿਰ ਰਾਵੈ ਰੰਗ ਸਾ ਸੁਹਾਗਣ ਸਾ ਪਲੀ ਫਿਰ ਮੋਹੀ ਗੁਣ ਸੰਗ ਪੂਲੀ ਪੂਲੀ ਥਲ ਚੜ ਥਲ ਚੜ ਡੁਗਰ ਜਾਉ ਬਣ ਮੈਂ ਪੂਲੀ ਜੀ ਫਿਰਾਂ ਬਿਨ ਗੁਰੂ ਬੂਝ ਨਾ ਪਾਉ ਨਾ ਪੂਲੀ ਜੀ ਫਿਰ ਫਿਰ ਫਿਰ ਆਵ ਜਾਉ ਪੁੱਤੋ ਜਾਇ ਪਧਾਊਆ ਚੱਲੇ ਚੱਕਰ ਹੋਈ ਰਾਜਨ ਜਾਣੇ ਆਪਣਾ ਦਰ ਕਠਾਗਣ ਹੋਈ ਨਾਨਕੇ ਕੋ ਰਾਵਰ ਦੂਜਾ ਵਰ ਨਾ ਕੋਈ ਸ੍ਰੀ ਰਾਗ ਮਹੱਲਾ ਪਹਿਲਾ

ਜਾਏ ਜੈ ਤੇ ਸੁਖੇ ਅਗਲੂ ਨਾ ਲਾਗੇ ਜਮ ਤੀਰ ਪਾਈ ਰੀ ਮੈਲ ਨਹੀਂ ਨਿਰਮਲ ਜਲ ਨਾਏ ਨਿਰਮਲ ਸਾਚਾ ਏਕ ਤੂੰ ਹੋਰ ਮੈਲ ਭਰੀ ਸਭ ਜਾਏ ਰਹਾਉ ਹਰ ਖਾ ਮੰਦਿਰ ਸੋਹਣਾ ਕੀ ਆਕਰ ਨਿਹਾਰ ਰਵ ਸਸ ਦੀਪ ਅਨੂਪ ਜੋ ਤਿਰਪਉਣ ਜੋਤ ਅਪਾਰ ਹਾਟ ਟਣਗੜ ਕੋਠੜੀ ਸਾ ਸਵਦਾਵ ਅਪਾਰ ਗਿਆਨ ਅੰਜਣ ਪੈ ਭੰਜਣਾ ਦੇਖ ਨਿਰੰਜਣ ਪਾਏ ਕੂਪਤ ਪ੍ਰਗਟ ਸਭ ਜਾਣੀਐ ਜੇ ਮਨ ਰਾਖੈ ਠਾਇ ਐਸਾ ਸਤਿਗੁਰ ਜੇ ਮਿਲੈ ਤਾਂ ਸਹਿਜੇ ਲਏ ਮਲਾਏ ਕਸ ਕਸ ਵੱਟੀ ਲਾਈਐ ਪਰਖੇ ਹਿਤ ਚਿਤ ਲਾਏ ਖੋਟੇ ਠੌਰ ਨਾ ਪਾਇਨੀ ਖਰੇ ਖਜ਼ਾਨੇ ਪਾਏ ਅਸੰਦੇਸਾ ਦੂਰ ਕਰ ਇਉ ਮਲ ਜਾਏ ਸੁਮਾਏ ਸੁਖ ਵਾਂਗੇ ਸਭ ਕੋ ਦੁੱਖ ਨ ਮੰਗੇ ਕੋਈ ਸੁਖੇ ਕਹੋ ਦੁੱਖ ਅਗਲਾ ਅਣਮੁਖ ਬੂਝ ਨਾ ਹੋਏ ਸੁਖ ਦੁੱਖ ਸਮ ਕਰ ਜਾਣੀਐ ਸਬਦ ਭੇਦ ਸੁਖ ਹੋਈ ਭੇਦ ਪੁਕਾਰੇ ਬਚੀਐ ਬਾਣੀ ਬ੍ਰਹਮ ਵਿਆਸ ਮੁਣ ਜਣ ਸੇਵਕ ਸਾਧਕਾ ਨਾਮ ਰਤੇ ਗੁਣਦਾਸ ਸੱਚ ਰਤ ਸੇ ਜਿਣ ਗਏ ਹਉ ਸਦ ਬਲਹਾਰੇ ਜਾਸ ਚਉ ਜੁਗ ਮੈਲੇ ਮਲ ਪਰੀ ਜਿਨ ਮੁਖ ਨਾਮ ਨਾ ਹੋ ਭਗਤੀ ਭਾਏ ਵਿਹੂਣਿਆ ਮੁਖ ਵਾਲਾ ਪਤ ਕੋਈ ਨਾਮ ਸਾਰਿਆ ਅਵਗਣ ਮੁੱਠੀ ਰੂਈ ਖੂਈ ਤੂਤ ਪਾਇਆ ਡਰ ਕਰ ਮਿਲੇ ਮਿਲਾਏ ਆਪ ਸਾਣੇ ਘਰ ਵਸੀ ਹੋਮੇ ਤ੍ਰਿਸਣਾ ਜਾਏ ਨਾਨਕ ਨਿਰਮਲ ਉਜਲੇ ਚੋਰਾ ਤੇ ਹਰ ਨਾਏ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਭੂਲੇ ਬਾਵਰੇ ਗੁਰ ਕੀ ਚਰਨੀ ਲਾਗ ਹਰ ਜਪ ਨਾਮ ਤੇ ਆਏ ਤੂੰ ਜਮ ਡਰ ਪੇ ਦੁਖ ਭਾਗ ਦੁਖਣੋ ਦੋਹਾਗਨੀ ਕਿਉਂ ਤਰ ਰਹੇ ਸੁਹਾਗ ਭਾਈ ਰੇ ਅਵਰ ਨਾਈ ਮੈਂ ਥਾਉ ਮੈਂ ਤਨ ਨਾਮ ਨਿਧਾਨ ਹੈ ਗੁਰ ਦੀ ਆ ਬਲ ਜਾਉ ਰਹਾਉ ਗੁਰਮੁਤ ਪਤ ਸਵਾਸ ਤੇਜ ਤੇਜ ਕੈ ਸੰਗ ਮਿਲਾਓ ਤਿਸ ਬਿਣ ਕੜੀ ਨ ਜੀਵਾਓ ਬਿਣ ਨਾਵੇ ਮਰ ਜਾਓ ਮੈਂ ਅੰਦਲੀ ਨਾਮ ਨ ਵਿਸਰੈ ਟੀਕ ਟਿਕੀ ਕਰ ਜਾਓ ਗੁਰੂ ਜਿਨਾ ਕਾ ਅੰਦਲਾ ਛੇਲੇ ਨਾਹੀ ਠਾਉ ਬਿਣ ਸਤਿਗੁਰੂ ਨ ਪਾਈਐ ਬਿਣ ਨਾਵੇ ਕਿਆ ਸਵਾਓ ਆਏ ਗਿਆ

ਹਰ ਨਾਮ ਲਗੇ ਪਿਆਰ ਬਿਣ ਸਕਦੇ ਜਗ ਭੁਲਾ ਫਿਰੈ ਮਰ ਜੰਮੇ ਵਾਰੋ ਵਾਰ ਸਭ ਸਲਾਈ ਆਕੋ ਵਡੇ ਵਡੇ ਵਾਡੇਰੀ ਹੋਈ ਗੁਰ ਬਿਣੇ ਆਪਣਾ ਚੀਨੀਏ ਕਈ ਸੁਣੇ ਕਿਆ ਹੋਈ ਨਾਨਕ ਸ਼ਬਦ ਵਸਾਣੀਏ ਹਉਮੈ ਕਰੀ ਨ ਕੋਈ ਸ੍ਰੀ ਰਾਗ ਮਹੱਲਾ ਪਹਿਲਾ ਬਿਣ ਪਿਰ ਧਨ ਸਿੰਗਾਰੀ ਐ ਜੋ ਬਿਣ ਬਾਦ ਖੁਆਰ ਨਾ ਬਾਣੇ ਸੁਖ ਸੇਜੜੀ ਬਿਣ ਪਿਰ ਬਾਦ ਸਿੰਗਾਰ ਦੋ ਕਣੋ ਦੋਹਾਗਣੀ ਨਾ ਕਰ ਸੀ ਪਤਾਰ ਮਨ ਰੇ ਰਾਮ ਜਪੂ ਸੋ ਕੋਈ ਬਿਣ ਗੁਰ ਪ੍ਰੇਮ ਨ ਪਾਈਐ ਸ਼ਬਦ ਮਿਲੇ ਰੰਗ ਹੋਏ ਰਹਾਉ ਗੁਰ ਸੇਵਾ ਸੁਖ ਪਾਈਐ ਹਰ ਵਰਸੈ ਸਿੰਗਾਰ ਸੱਚ ਮਾਣੇ ਪਿਰ ਸੇਜੜੀ ਗੂੜਾ ਹੇਤ ਪਿਆਰ ਗੁਰਮੁਖ ਜਾਣ ਸਜਾਣੀਐ ਗੁਰਮੇਲੀ ਗੁਣ ਚਾਰ ਸੱਚ ਮਿਲੇ ਵਰ ਕਾਮਣੀ ਪਿਰ ਮੋਈ ਰਿੰਗ ਲਾਏ ਮੰਤਨ ਸਾਜ ਵੇਖਿਆ ਕੀਮਤ ਕਹਿ ਨਾ ਜਾਏ ਹਰ ਵਰ ਕਰ ਸੁਹਾਗਨੀ ਨਿਰਮਲ ਸਾਚੇ ਨਾਏ ਮਨ ਮੈਂ ਮਣੂਆ ਜੇ ਮਰੇ ਤਾਂ ਫਿਰ ਰਾਵੈ ਨਾਰ ਏਕ ਤਾਗੇ ਰਲ ਮਿਲੇ ਗਾਮੋਤੀਣ ਕਾਰ ਸੰਤ ਸਭਾ ਸੁਖ ਉਪਜੈ ਗੁਰਮੁਖ ਨਾਮ ਆਧਾਰ ਖਿਣ ਮੈਂ ਉਪਜੈ ਖਿਣ ਖਪੈ ਖਿਣ ਆਵੈ ਖਿਣ ਜਾਏ ਸਭ ਪਸਾਣੇ ਰਵ ਰੇ ਨੌਤ ਕਾਲ ਸੰਤਾਏ ਸਹਿ ਅਤੁਲ ਨ ਤੁਲਿਐ ਕਥਨ ਨ ਪਾਇਆ ਜਾਏ ਵਪਾਰੀ ਵਣਜਰ ਆਏ ਵਜੈ ਲਿਖਾਈ ਕਰ ਕੁਮਾਵੇ ਸੱਚ ਕੀ ਲਾਹ ਮਿਲੇ ਰਜਾਏ ਪੂੰਜੀ ਸਾਚੀ ਗੁਰ ਮਿਲੇ ਨਾਥ ਤਿਲਨਾ ਤੁਮਾਏ ਗੁਰਮੁਖ ਤੋਲ ਤਲਾਏ ਸੀ ਸਾਜ ਧਰੋ ਜੀ ਤੂਲ ਆਸਾ ਮਨਸਾ ਮੂਣੀ ਗੁਰ ਠਾਕੀ ਸੱਚ ਬੂਲ ਆਪ ਤਲਾਏ ਤੁਲਸੀ ਪੂਰੇ ਪੂਰਾ ਤੂਲ ਕਥਨੇ ਕਹਿ ਨਾ ਸੁਟੀਏ ਨਾ ਪੜ ਪੁਸਤਕ ਭਾਰ ਕਾਇਆ ਸੋਚ ਨ ਪਾਈਐ ਬਿਨ ਹਰ ਭਗਤ ਪਿਆਰ ਨਾਨਕ ਨਾਮ ਨ ਵਿਸਰੈ ਮੇਲੇ ਗੁਰ ਕਰਤਾਰ ਸ੍ਰੀ ਰਾਗ ਮਹੱਲਾ ਪਹਿਲਾ ਸਤਿਗੁਰ ਪੂਰਾ ਜੇ ਮਿਲੈ ਪਾਈਐ ਰਤਨ ਵਿਚਾਰ ਮਨ ਦੀਜੈ ਗੁਰ ਆਪਣੇ ਪਾਈਐ ਸਰਬ ਪਿਆਰ ਮੁਗਤ ਪਦਾਰਥ ਪਾਈਐ ਵਗਣ ਮੇਟਣ ਹਾਰ ਭਾਈ ਰੇ ਗੁਰ ਬਿਨ ਗਿਆਨ ਹੋਏ ਪੁੱਛੋ ਬ੍ਰਹਮੈ ਨਾਰਦੇ ਭੇਦ ਬਿਆਸੇ ਕੋਈ ਰਹਾਉ ਗਿਆਨ ਧਿਆਨ ਤੁਣ ਜਾਣੀਐ ਕਤ ਕਹਾਵੈ ਸੋਏ ਸਫਲਿਓ ਬਿਰਖਰਿਆ ਵਲਾ ਸਾਹਿਬ ਕਨੇਰੀ ਹੋਏ ਲਾਲ ਜਵੇ ਹਰਮਾਨ ਕੀ ਗੁਰ ਭੰਡਾਰੈ ਸੋਏ ਗੁਰ ਭੰਡਾਰੇ ਪਾਈਐ ਨਿਰਮਲ ਨਾਮ ਪਿਆਰ ਸਾਚੋ ਵਖਰ ਸੰਚਿਐ ਪੂਰੇ ਕਰਮ ਆਪਾਰ ਸੁਖ ਦਾਤਾ ਦੁਖ ਮੇਟਣੂ ਸਤਿਗੁਰ ਸੁਰ ਸੰਘਾਰ ਪਵ ਜਲ ਬਿਖਮ ਡਰਾਵਣੋ ਨਾ ਕੰਦੀ ਨਾ ਪਾਰ ਨਾ ਬੀੜੀ ਨਾ ਤੁਲਹੜਾ ਨਾ ਤੇ ਸੁਮੰਜ ਮਲਾਰ ਸਤਿਗੁਰ ਪਹਿ ਕਾ ਪੂਜਤਾ ਨਦਰੀ ਪਾਰ ਉਤਾਰ ਇੱਕ ਤਿਲ ਪਿਆਰਾ ਵਿੱਚ ਰਹਿ ਦੁਖ ਲਾਗੇ ਸੁਖ ਜਾਏ ਜੇ ਵਾਜਲੂ ਜਾਲਾਮਣੀ ਨਾਮ ਨਾ ਜਪੈ ਰਸਾ ਘਟ ਬਿਣਸੀ ਦੁਖ ਅਗਲੂ ਜਾਂ ਪਕੜੀ ਪੁਸਤਾਏ

कटने आपे खवे दूध को कपन ना दे आपे मेल सुनिया सच बड़े आई तेरी मन ऐसी हरसु प्रीत कर जैसी चकवी सूर खिण पल नींदन सोवी जाने दूर हजूर मन मुख सोजी ना पवे गुरमुख सदा हजूर मन मुख गणत गणामणी करता करे सोई ता की कीमत ता ना पवे जे लुचे सब कोई गुरमुत होए त पाई है सच मिली सुख होए सच्चा न्यो न टुटी जे सब भेटे सोई ज्ञान पदार्थ पाइए तुरपौन सोजी होए निर्मल नाम न विसरी जे गुण का गायक होए खेल गए से पंखनु जू चू दे सर ताल कड़ी के मौत के चलना खेलन हज के काल जिस तू मेले सो मिले चाहे सच्चा पिड़ माल बिन गुर प्रीत न उपजे में मैल न जाए सुविंगिया बचाणिए सब पीत पति आए गुरमुखिया पछाणिए अवर के करे करा ए मिले क्या मेली सुद मिली पति आए मन मुखसू जी ना पाए विछड़ छुट्टा खाए नानक दर करे कह अवर ना दूजी जाए श्री राग महला पहला मन मुख भूले भूलाए भूले ठौर न काए गुर बिन ना देखा भी अंधी आवे जाए ज्ञान पदार्थ को अटकिया मुठा जाए बाबा माया परम पलाए परम पुनी डुआगणी ना प्रियंक संभाए रहाओ भूली फिरे दिसंतरी भूली ग्रह जाए भूली डूंगरता चढ़े परमे मन डोलाए ध्रुव सुनी क्यों मिले मुठी बिललाए उछड़िया गुरु मेल सी हर रसना प्यार सासै सोबा कणी हर गुण नाम आधार जो पावे त्यों रख तू मैं तुझ बिन कवन पतार अकर पड़ पर भुलिया पिखी बहु विमान तीर्थ नाता क्या करी मन मैं मैल गुमान गुर बिन किन समझाइए मन राजा सुल्तान प्रेम पदार्थ पाई है गुरमुख तत् विचार सा तन आप गवाया गुर के शब्द सिंगार कर ही ते सो पाया गुर कीत अपार गुर की सेवा चाकरी मन निर्मल सुख होए गुर का शब्द मन वसिया हुमे विचों कोई ना पदार्थ पाया लाभ सदा मन होए करम मिले ता पाईए आप लिया कर्म मिले ता पाई है आपने लिया जाए गुर की चरणी लागर विचों आप गवाए सचे से तीरतिया सचो पल पाए पुलन अंदर साहब को अपुल गुरु करतार गुरमत मन समझाया लागत से प्यार नानक साचन विचरे मेले शब्द अपार श्री राग महला पहला तृष्णा माया मोहनी सोत बंधु करनार तन जो बन जग ठगया लब लोभ अहंकार मोह ठगौली हो मोहि सावरते संसार मेरे प्रीतमा मैं तुझ बिन अवर ना कोई मैं तुझ बिन अवर ना पावई तू पावै सुख होए रहाओ नाम सलाई रंग सों गुर कै सबद संतोख जो दिस सो चल सी कूड़ा मोह न वेख वाट वटाऊ आया नित चलदा सा देख आखण आखे के तड़े गुर बिन पूजना होए नाम डाई चिमली सच रुपये पत हुए जो तुद पावे से पली खूटा खरा न कोई गुर सरनाए सुटिए मनम कोटी रास अष्टात पासा की कड़िए सऊद विगास आपे पर के पार को पविख जाने राज तेरी कीमत ना पवे सब डिटी ठूब जाए कहने हाथ न लभी सष्ट के पद पाए गुरम तू सलाना होर कीमत कह न जाए जे तन नाम न पावी ते तनु में बाद गुर बिन ज्ञान न पाई विखिया दूजा साथ बिन गुण कामना आवी माया भी कसाद आसा अंदर जमया आसा रस कस खाई आसा बंद चलाई है मोहि मोहि चोटा काए ओ गुण बद्दा मारी है सुटे गुरमतु नाई सर्वे थाई एक तू जो पावे तू राख गुरमत साचा मन वसे ना पलु पत साख मेरू गवाया सऊद सचे सच पाक आकाशी पताल तू तिर पमरिया समाया पे भगती पाओ तू आपे मिले मिलाए
ਨਾਨਕ ਨਾਮ ਨਾ ਵਿਸਰੈ ਜੋ ਪਾਵੈ ਤਵੇ ਰਜਾਇ ਸ੍ਰੀ ਰਾਗ ਮਹਲਾ ਪਹਿਲਾ। ਰਾਮ ਨਾਮ ਬੇਦਿਆ ਅਵਰ ਕੇ ਕਰੇ ਵਿਚਾਰ, ਸਬਦ ਸੁਰਤ ਸੁਖ ਉਪਜੈ ਪ੍ਰਭ ਰਾਤੁ ਸੁਖ ਸਾਰ। ਜੋ ਪਾਵੇ ਤੂੰ ਰਖ ਤੂੰ ਮੈਂ ਹਰ ਨਾਮ ਆਧਾਰ, ਮਨ ਰੇ ਸਾਚੀ ਖਸਮ ਰਜਾਇ ਜਨ ਤਨ ਮਨ ਸਾ ਸਿੰਗਾਰਿਆ ਤੇ ਸੇਤੀ ਲਿਵਲਾਏ ਰਾਉ। ਤਨ ਬਸੰਤ ਰੋਮੀਐ ਕਰਤੀ ਧੂਲ ਕਟਾਏ, ਤਨ ਮਨ ਸਮਦਾ ਜੀ ਕਰੀ ਅਣਦਿਨ ਅਗਨ ਜਲਾਏ। ਹਰ ਨਾਮੇ ਤੁਲ ਨ ਪੂਜੀ ਜੀ ਲਾ ਕੋਟੀ ਕਰਮ ਕਮਾਏ। ਹਰਦ ਸਰੀਰ ਕਟਾਈਐ ਸਿਰ ਕਰ ਵੱਤਾ ਰਾਏ, ਤਨ ਹੈ ਮਨ ਚਲ ਗਾਲੀਐ ਭੀ ਮਨ ਤੇ ਰੂਗ ਨਾ ਜਾਏ। ਹਰ ਨਾਮੇ ਤੁਲ ਨ ਪੂਜੀ ਸਭ ਡਿੱਠੀ ਠੋਕ ਵਜਾਏ। ਕੰਚਨ ਕੀ ਕੂਟ ਦੱਤ ਕਰੀ ਬਹੁ ਹੈ ਵਰਗੇ ਵਰਦਾਨ, ਭੂਮਦਾਨ ਗਊਆ ਕਣੀ ਪੀ ਅੰਤਰ ਗਰਭ ਕੁਮਾਨ। ਰਾਮ ਨਾਮ ਮਨ ਬੇਦਿਆ ਗੁਰ ਦੀ ਆਸਾ ਚ ਦਾਨ, ਮਨ ਹਠ ਬੁੱਧੀ ਕੀਤੀ ਆ ਕੀਤੇ ਬੀਦ ਵਿਚਾਰ, ਕੀਤੇ ਬੰਧਨ ਜੀ ਕੇ ਗੁਰਮੁਖ ਮੁਖ ਦੁਆਰ। ਸੱਚੋ ਰੇ ਸਭ ਕੋ ਉਪਰ ਸੱਚ ਚਾਰ, ਸਭ ਕੋ ਚਾਖੀਏ ਨੀ ਚਾਂਦੀ ਸਹਿ ਕੋਈ, ਕਨੇ ਪਾਂਡੇ ਸਾਜੀ ਆਇ ਕ ਚਾਨਣ ਤੈ ਲੋਈ। ਕਰੋ ਮਿਲੇ ਸਜ ਪਾਈਐ ਤੁਰ ਬਖਸਣ ਮੇਟੈ ਕੋਈ, ਸਾਧ ਮਿਲੇ ਸਾਧੂ ਚੜੈ ਸੰਤੋ ਖਸੇ ਗੁਰ ਪਾਏ। ਅਕਥ ਕਥਾ ਵਿਚਾਰੀਐ ਜੇ ਸਤਿਗੁਰ ਮਾਏ ਸੁਮਾਏ, ਪੀ ਅੰਮ੍ਰਿਤ ਸੰਤੋ ਕੇ ਆਦਰ ਗੈ ਪੈਦਾ ਜਾਏ। ਘੜ ਘੜ ਵਾਜੇ ਕਿੰਗਰੀ ਅਣਦਿਨ ਸਭ ਸੁਭਾਏ, ਵਿਰਲੇ ਕੋ ਸੋਜੀ ਪਈ ਗੁਰਮੁਖ ਮਨ ਸਮਝਾਏ। ਨਾਨਕ ਨਾਮ ਨ ਵਿਸਰੈ ਸੁਠੇ ਸਭ ਕਮਾਏ। ਸ੍ਰੀ ਰਾਗ ਮਹੱਲਾ ਪਹਿਲਾ। ਚਿੱਤੇ ਦਿਸੇ ਤਲ ਹਰ ਬੱਗੇ ਬੰਕ ਦੁਆਰ, ਕਰ ਮਨ ਖੁਸ਼ੀ ਉਸਾਰਿਆ ਦੂਜੇ ਹਿਤ ਪਿਆਰ, ਅੰਦਰ ਖਾਲੀ ਪ੍ਰੇਮ ਬਿਨ ਟੈ ਟੇਰੀ ਤਨਸਰ। ਆਈ ਰੇ ਤਨ ਤਨ ਸਾਥ ਨਾ ਹੋਈ, ਰਾਮ ਨਾਮ ਤਨ ਨਿਰਮਲੋ ਗੁਰਦਾਤ ਕਰੇ ਪ੍ਰਭ ਸੋਈ ਰਾਉ। ਰਾਮ ਨਾਮ ਤਨ ਨਿਰਮਲੋ ਜੇ ਦੇਵੇ ਦੇਵਨ ਹਾਰ, ਅੱਗੇ ਪੂਛਣ ਹੋਵੇ ਜੇ ਪਹਿਲੀ ਗੁਰ ਕਰਤਾਰ। ਆਪ ਸੜਾਏ ਸੁੱਟੀ ਆਇਆ ਪੇ ਬਖਸਣ ਹਾਰ, ਮਨਮੁਖ ਜਾਣੇ ਆਪਣੇ ਧੀਆਂ ਪੂਤ ਸੰਜੋਗ। ਨਾਰੀ ਵੇਖ ਵਿਗਾਸੀਐ ਨਾਲ ਹੀ ਹਰਖ ਸੋ ਸੋਗ, ਗੁਰਮੁਖ ਸਬਦ ਰੰਗਾਵਲੇ ਐ ਨਿਸਾਰ ਭੋਗ। ਚਿਤ ਚਲੇ ਵਿਤ ਜਾਵਣੋ ਸਾਗਦ ਡੋਲ ਡਲਾਏ, ਪਾ ਟੁੰਡ ਗੁੱਚੀਐ ਕਰਮ ਵਸਤਾਏ, ਮਨਮੁਖ ਉਮੇ ਕਰਮ ਵਿਸੀ ਗੁਰਮੁਖ ਪੱਲੇ ਪਾਏ। ਸਾਗਤ ਨਿਰਗੁਣ ਆਰੇ ਆਪਣਾ ਮੂਲ ਪਛਾਣ, ਰਗਤ ਬਿੰਦ ਕਾਏ ਤਨੂ ਅਗਨੀ ਪਾਸ ਪ੍ਰਾਣ, ਪਵਣੇ ਕਵਰ ਦੇਵਰੀ ਮਸਤਕ ਸੱਚ ਨਿਸ਼ਾਨ। ਬਹੁਤ ਜੀਵਨ ਮੰਗੀਏ ਬੂਣ ਲੋੜ ਕੋਈ, ਸੁਖ ਜੀਵਨ ਤੇ ਆਖੀਐ ਜਿਸ ਗੁਰਮੁਖ ਵਸਿਆ ਸੋਏ। ਨਾਮ ਹੁਣੇ ਕਿਆ ਗਣੀ ਜਿਸ ਹਰ ਗੁਰ ਦਰਸਨ ਹੋਏ, ਜੋ ਸੁਪਨੇ ਨੇ ਭੁੱਲਿਆ ਜਬ ਲਗ ਨਿਦਰਾ ਹੋਈ, ਇਹੋ ਸਰਪਣ ਕਹਿਵੈ ਜੀੜਾ ਅੰਤਰ ਹੋਂ ਮੈਂ ਦੋਏ। ਗੁਰਮਤ ਹੋਏ ਵਿਚਾਰੀ ਐ ਸੁਪਨਾਏ ਜਗ ਲੋਏ, ਅਗਣ ਮਰੈ ਜਲ ਪਾਈ ਐ ਜੋ ਬਾਰਕ ਦੂਤੇ ਮਾਏ, ਬਿਨ ਜਲ ਕਮਲ ਨਾ ਰਾਏ। ਨਾਨਕ ਗੁਰਮੁਖ ਹਰ ਰਸ ਮਿਲੈ ਜੀਵਾ ਹਰ ਗੁਣ ਗਾਏ। ਸ੍ਰੀ ਰਾਗ ਮਹੱਲਾ ਪਹਿਲਾ। ਡੂੰਗਰ ਦੇ ਡਰਾਵਣ ਪਈ ਅੜੇ ਡਰਿਆਸ, ਉੱਚੋ ਪਰਬ ਗਾਖੜੂ ਨਾ ਪੌੜੀ ਤੇ ਤਾਸ, ਗੁਰਮੁਖੇ ਅੰਤਰ ਜਾਣਿਆ ਗੁਰਮੇਲੀ ਤਰਿਆਸ। ਪਾਈ ਰੇ ਪਵ ਜਲ ਬਿਖ ਮੰਡਰਾਉ, ਪੂਰਾ ਸਤਿਗੁਰ ਰਸ ਮਿਲੈ ਗੁਰਤਾਰੇ ਹਰ ਨਾਉ ਰਹਾਉ। ਚਲਾ ਚਲਾ ਜੀ ਕਰੀ ਜਾਣਾ ਚੱਲਣ ਹਾਰ, ਜੋ ਆਇਆ ਸੋ ਚੱਲ ਸੀ ਅਮਰ ਸੋ ਗੁਰ ਕਰਤਾਰ, ਪੀ ਸੱਚਾ ਚੱਲਣਾ ਸੱਚੇ ਥਾਣ ਪਿਆਰ। ਦਰ ਕਰ ਮੈਲ ਸੋਹਣੇ ਪੱਕੇ ਕੋੜ, ਹਜ਼ਾਰ ਹਸਤੀ ਕੋੜੇ ਪਾਖਰੇ ਲਸਕਰ ਲੱਖ ਪਾਰ, ਤੇ ਸੀ ਨਾਲ ਨਾ ਚੱਲਿਆ ਖਬ ਖਮ ਹੋਏ ਅਸਾਰ। ਸੋਇਨਾ ਰੂਪਾ ਸੱਚੀਏ ਮਾਲ ਜਾਲ ਜੰਜਾਲ, ਸਭ ਜਗ ਮੈਂ ਦੋਈ ਫੇਰੀਐ ਬਿਨਾਵੇ ਸਿਰਕਾਲ। ਪਿੰਡ ਪੜੇ ਜੋ ਖੇਲ ਸੀ ਪਰ ਫੈਲੀ ਕਿਆ ਹਾਲ, ਪੁੱਤਾ ਦੇਖ ਵਿਕਸੀਐ ਨਾਰੀ ਸੀ ਪਤਾਰ। ਚੋਆ ਚੰਦਨ ਲਾਈਐ ਕਪੜ ਰੂਪ ਸਿੰਗਾਰ, ਖੇਊ ਖੇਰ ਲਾਈਐ ਸੋਟ ਚਲੇ ਕਰਬਾਰ। ਪੈਰ ਮਲੂਕ ਹਾਈਐ ਰਾਜਾ ਰਹੋ ਕੈ ਕਾਣ, ਚੌਧਰੀ ਰਹੋ ਸਦਾਈਐ
जाल बली है अभिमान मन मुख

그를 와 그를 와 그를 와 그를 와 그를 와 그를 와 그를 와

ぐるうわぐるうわぐるうわぐるうわぐるうわ

Good.

그르 와 그르 와 그르 와 그르 와 그르 와 그르 와 그르 와 그르 와 그르 와

ਸ੍ਰੀ ਵਾਹਿਗੁਰੂ ਸਾਹਿਬ ਜੀਓ। ਧਨਾਸਰੀ ਮਹੱਲਾ ਪੰਜਵਾਂ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ, ਤਿਨਹੀਂ ਸੁਣਿਆ ਦੁੱਖ ਸੁਖ ਮੇਰਾ, ਤੌਬਿਦ ਨੀਕੀ ਖਟਾਨੀ। ਜਿਸਕਾ ਤਨ ਮਨ ਧਨ ਸਭ ਤਿਸਕਾ, ਸੋਈ ਸੁਗੜ ਸੁਜਾਨੀ, ਤਿੰਨ ਹੀ ਸੁਣਿਆ ਦੁੱਖ ਸੁਖ ਮੇਰਾ, ਤੌਬਿਦ ਨੀਕੀ ਖਟਾਨੀ। ਜੀ ਕੀ ਏਕੈ ਹੀ ਪੈਮਾਨੀ, ਜੀ ਕੀ ਏਕੈ ਹੀ ਪੈਮਾਨੀ, ਅਵਰ ਜਤਨ ਕਰ ਰਹੇ ਬਹੁ ਤੇਰੇ, ਤਿੰਨ ਤਿਲ ਨਹੀਂ ਕੀਮਤ ਜਾਨੀ। ਰਹਾਉ ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰ ਦੀਨੋ ਮੰਤਾਨੀ, ਡਿਗੇ ਨਾ ਡੋਲੇ ਦ੍ਰਿੜ ਕਰ ਰਹੇ ਹੋ, ਪੂਰਨ ਹੋਏ ਤ੍ਰਿਪਤਾਨੀ। ਓਏ ਜੋ ਬੀਚ ਹਮ ਤੁਮ ਕਸ਼ ਹੋਤੇ, ਤਿਨਕੀ ਬਾਤ ਬਿਲਾਨੀ, ਅਲੰਕਾਰ ਮਿਲ ਥੈਲੀ ਹੋਈ ਹੈ, ਤਾਤੇ ਕਨਕ ਵਖਾਨੀ, ਪ੍ਰਗਟਿਓ ਜੋਤ ਸਹਿਜ ਸੁਖ ਸੋਭਾ, ਬਾਜੇ ਅਨਹਤ ਬਾਣੀ, ਕਹੋ ਨਾਨਕ ਨਿਹਚਲ ਘਰ ਬਾਂਧਿਓ, ਗੁਰ ਕੀ ਓ ਬੰਧਾਨੀ। ਪ੍ਰਗਟਿਓ ਜੋਤ ਸਹਿਜ ਸੁਖ ਸੋਭਾ, ਬਾਜੇ ਅਨਹਤ ਬਾਣੀ, ਕਹੋ ਨਾਨਕ ਨਿਹਚਲ ਘਰ ਬਾਂਧਿਓ, ਗੁਰ ਕੀ ਓ ਬੰਧਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਇਹ ਅੱਜ ਦਾ ਜੋ ਸਤਿਗੁਰਾਂ ਦਾ ਹੁਕਮਨਾਮਾ ਸਾਹਿਬ ਹੈ, ਅੰਮ੍ਰਿਤ ਵੇਲੇ ਆਪਣੇ ਗੁਰੂ ਘਰ ਗੁਰਮੁਖਾਂ ਨੇ, ਗੁਰੂ ਕੇ ਵਜ਼ੀਰਾਂ ਨੇ ਪੜ੍ਹ ਕੇ ਸੁਣਾਇਆ, ਉਹ ਫਿਰ ਨੋਟਿਸ ਬੋਰਡ ਦੇ ਉੱਪਰ ਲਿਖ ਦਿੱਤਾ ਜਾਂਦਾ ਕਿ ਜਦੋਂ ਵੀ ਆਪਾਂ ਅੰਦਰ ਆਉਣਾ, ਤੁਸੀਂ ਸਾਰੇ ਪਹਿਲਾਂ ਹੁਕਮ ਨੂੰ ਵੇਖ ਦਿਓ। ਵੈਸੇ ਤਾਂ ਸਾਰੀ ਹੀ ਗੁਰਬਾਣੀ ਇੱਕ ਓਂਕਾਰ ਤੋਂ ਲੈ ਕੇ 18, 10, 20 ਤੱਕ ਇਕੱਲਾ ਇਕੱਲਾ ਸ਼ਬਦ ਸਾਡੇ ਲਈ ਹੁਕਮ ਹੈ, ਪਰ ਜਿਹੜਾ ਫਿਰ ਬਖਸ਼ਿਸ਼ ਹੋ ਜਾਂਦਾ ਨਾ, ਉਸ 'ਤੇ ਆਪਾਂ ਬੜਾ ਗੌਰ ਕਰਨਾ ਹੁੰਦਾ। ਗੌਰ ਦਾ ਮਤਲਬ ਹੁੰਦਾ ਧਿਆਨ ਦੇਣਾ। ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ। ਕਈ ਵਾਰੀ ਅਸੀਂ ਪੜ੍ਹ ਕੇ ਵੀ ਆਉਂਦੇ ਹਾਂ ਅਤੇ ਅੰਦਰ ਆਉਂਦਿਆਂ ਤੱਕ ਭੁੱਲ ਜਾਂਦਾ, ਪਤਾ ਨਹੀਂ ਕੀ ਪੜ੍ਹ ਕੇ ਆਏ ਸੀ, ਅੱਜ ਕਿਹੜਾ ਹੁਕਮਨਾਮਾ ਆਇਆ। ਕਿਉਂਕਿ ਪਿਆਰ ਨਹੀਂ ਹੈ, ਤੜਫ ਨਹੀਂ ਹੈ, ਦੁੱਖ ਨਹੀਂ ਮਹਿਸੂਸ ਕਰਦੇ ਕਿ ਸਾਡਾ ਵਿਛੋੜਾ ਪਿਆ ਵਾਹਿਗੁਰੂ ਦੇ ਨਾਲੋਂ। ਜਿਸ ਦਿਨ ਇਹ ਮਨ 'ਚ ਆ ਗਿਆ ਨਾ, ਤੁਸੀਂ ਫਿਰ ਗੁਰੂ ਦੇ ਹੀ ਹੋ ਜਾਣਾ, ਕਿਉਂਕਿ ਆਪਾਂ ਹੋਰ ਤਾਂ ਕੋਈ ਕੰਮ ਕਰਨ ਆਏ ਨਹੀਂ। ਭਈ ਪ੍ਰਾਪਤ ਮਾਨੁੱਖ ਦੇ ਹੋਰੀ ਆ, ਗੋਬਿੰਦ ਮਿਲਣ ਕੀ, ਪਰ ਇਹਦਾ ਬਰਾਗ ਨਹੀਂ ਆਉਂਦਾ। ਬਸ ਉਹ ਰੂਟੀਨ ਆ ਸਾਡੀ, ਸਵੇਰੇ ਉੱਠੇ, ਖਾ ਪੀ ਕੇ ਕੰਮਾਂ 'ਤੇ ਚਲ ਗਏ, ਰਾਤ ਨੂੰ ਸੌਂ ਗਏ, ਅਤੇ ਜਦੋਂ ਸਮਾਂ ਲੱਗਾ ਉਦੋਂ ਅਸੀਂ ਸਤਿਗੁਰਾਂ ਕੋਲ ਆ ਗਏ, ਹੈ ਨਾ। ਪਰ ਜਿਨ੍ਹਾਂ ਦੇ ਅੰਦਰ ਫਿਰ ਤੜਫ ਹੁੰਦੀ ਹੈ ਨਾ, ਬਰਾਗ ਹੁੰਦੀ ਆ, ਉਹ ਫਿਰ ਇਹ ਕਹਿੰਦਾ, ਕਹਿੰਦੇ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰ। ਕੱਲ੍ਹ ਵੀ ਤੁਸੀਂ ਹੁਕਮਨਾਮਾ ਸਾਹਿਬ ਸਰਵਣ ਕੀਤਾ ਸੀ ਆਪਣੇ ਗੁਰੂ ਘਰ ਨੂੰ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰ ਆ, ਹੁਣ ਤਿਸ ਪੈ ਆਪ ਵੇਚ ਆਈ। ਕਹਿੰਦੇ ਕੋਈ ਮੇਰਾ ਪ੍ਰੀਤਮ ਮੈਨੂੰ ਮਿਲਣ ਦਾ ਤਰੀਕਾ ਦੱਸ ਦੇ, ਮੈਂ ਉਸ ਤੋਂ ਆਪਣਾ ਆਪ ਵੇਚ ਦੇਵਾਂ। ਦਰਸ਼ਨ ਹਰ ਦੇਖਣ ਕੇ ਤਾਈ, ਦਰਸ਼ਨ ਹਰ ਦੇਖਣ ਕੇ ਤਾਈ, ਕਿਉਂਕਿ ਇਹ ਉਸੇ ਤਰ੍ਹਾਂ ਹੀ ਆ ਜਿਵੇਂ ਦੁਨਿਆਵੀ ਤੁਸੀਂ ਪੜ੍ਹਾਈਆਂ ਬੱਚਿਆਂ ਨੇ ਕਰਦੇ ਹੋ, ਆਪਾਂ ਵੀ ਕੀਤੀਆਂ ਨੇ। ਇਹ ਸਤਿਗੁਰ ਦਾ ਸਕੂਲ ਆ, ਅਤੇ ਸਕੂਲ 'ਚ ਆ ਕੇ ਸਮਝ ਕੇ ਅਤੇ ਫਿਰ ਉਹ ਹੋਮਵਰਕ ਕਰਨਾ ਹੁੰਦਾ ਘਰ ਜਾ ਕੇ, ਅਤੇ ਜਿਹੜੇ ਬਸ ਉੱਦਾਂ ਹੀ ਆਏ ਆਪਾਂ ਚਲੇ ਗਏ, ਉਹ ਹੋਮਵਰਕ ਨਹੀਂ ਕਰਦੇ ਅਤੇ ਬਸ ਫੇਲ ਹੋ ਜਾਂਦੇ ਅੰਤ ਸਮੇਂ। ਇਸ ਲਈ ਆਪਾਂ ਹੁਣ ਹਾਰਨਾ ਨਹੀਂ ਗਾ, ਅੱਗੇ ਬੜੇ ਜਨਮ ਹਾਰੇ ਹੈ, ਫਿਰਤ ਫਿਰਤ ਜੂਨਾਂ 'ਚ ਫਿਰਦੇ ਰਹੇ, ਫਿਰਤ ਫਿਰਤ ਬਹੁਤੇ ਯੁੱਗ ਹਾਰਿਓ ਮਾਨਸ ਦੇ ਲਈ।
ਇਹ ਮਾਣ ਸਦੇ ਐਦਕੀ ਅਸੀਂ ਨਹੀਂ ਹਾਰਨੀ ਕਿਉਂਕਿ ਸਤਿਗੁਰ ਪੂਰਾ ਨਾ ਹੁਣ ਜਿੱਤਣਾ ਕਹਿੰਦੇ ਆਸਰੇ ਆ ਜਿਹਨਾਂ ਦੀ ਸ਼ਰਨ 'ਚ ਬੈਠੇ ਹੋ ਸੰਤੀ ਜੀਤਾ ਜਨਮ ਅਪਾਰ ਤੁਹਾਨੂੰ ਸੰਤ ਗਿਆ ਵਾ ਕਹਿੰਦੇ ਤੁਸੀਂ ਤਾਂ ਇਹ ਜਨਮ ਨੂੰ ਜਿੱਤ ਲੈਣਾ ਗੁਰਮੁਖ ਜਿਣ ਬਾਜੀ ਘਰ ਆਇਆ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ ਸੱਚੀ ਦਰਗਾਹ ਜਾਏ ਸੱਚਾ ਪਿੜ ਮੱਲਿਆ ਬਹੁਤ ਹਮ ਕਾਹੇ ਆਵੇਂਗੇ ਹੈਨਾ ਕਬੀਰ ਸਾਹਿਬ ਕਹਿੰਦੇ ਮਨ ਕਿਉਂ ਬੈਰਾਗ ਕਰੇਗਾ ਸਤਿਗੁਰ ਮੇਰਾ ਪੂਰਾ ਮਨਸਾ ਕਾ ਦਾਤਾ ਸਭ ਸੁੱਖ ਨਿਦਾਨ ਮਨਸਾਂ ਦੀ ਕਾਂਖੀ ਤੋ ਕਾਂਖੀ ਆਪਾਂ ਰੱਖਦੇ ਹੀ ਨਹੀਂ ਗੇ ਸੁਖਣੀ ਸਾਹਿਬ ਪੜ੍ਹਦੇ ਹੋ ਨਾ ਉੱਥੇ ਲਿਖਿਆ ਕਾਂਖੀ ਏਕ ਹੈ ਰਹਾਓ ਚ ਲਿਖਿਆ ਨਾਲੇ ਰਹਾਓ ਚ ਕਾਂਖੀ ਏਕ ਹੈ ਦਰਸ ਤੁਹਾਰੋ ਤੇ ਨਾਨਕ ਉਨ ਸੰਗ ਸਹੀ ਪਿਆਰੇ ਮੇਲ ਜਿਹਨਾਂ ਮਿਲਿਆ ਤੇਰਾ ਅੱਜ ਵੀ ਸਤਿਗੁਰਾਂ ਇਹੀ ਬਖਸ਼ਿਸ਼ ਕੀਤੀ ਹੈ ਕਹਿੰਦੇ ਤੁਸੀਂ ਦੁੱਖ ਮਹਿਸੂਸ ਤੇ ਕਰੋ ਕਦੀ ਹੈਨਾ ਤੇ ਫਿਰ ਜੋ ਦੁੱਖ ਮਹਿਸੂਸ ਹੁੰਦਾ ਨਾ ਤਾਂ ਮੈਂ ਤੁਹਾਨੂੰ ਰੁਕਿਆ ਤੁਸੀਂ ਬੜਾ ਵਧੀਆ ਜਪ ਰਹੇ ਸੀ ਤੁਸੀਂ ਬੈਰਾਗ ਦੇ ਵਿੱਚ ਉਹਨੂੰ ਕਹਿਣਾ ਵਾ ਵੀ ਆਹ ਦੁੱਖ ਹੈਗਾ ਸਾਨੂੰ ਸਾਨੂੰ ਪਤਾ ਹੀ ਨਹੀਂ ਦੱਸਿਆ ਹੀ ਨਹੀਂ ਕਿਸੇ ਨੇ ਵੀ ਦੁੱਖ ਕੀ ਹੈ ਦੁੱਖ ਵਿਛੋੜਾ ਤੇ ਸੁਣਨਾ ਕਿੰਨੇ ਆ ਜਿਹਦੇ ਨਾਲ ਵਿਛੜੇ ਹੋਏ ਆ ਤੇ ਉਹ ਕਿਹੜਾ ਦੂਰ ਆ ਤੁਹਾਡੇ ਅੰਦਰ ਵੀ ਆ ਤੇ ਬਾਹਰ ਵੀ ਆ ਤੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਸਾਹਮਣੇ ਵੀ ਬੈਠੇ ਨੇ ਸੁਣਨਗੇ ਨਾ ਸਾਡਾ ਦੁੱਖ ਪਰ ਸਾਨੂੰ ਸੁਣਾਉਣਾ ਨਹੀਂ ਆਉਂਦਾ ਆਪਾਂ ਬਸ ਆਏ ਫੋਰਮੈਲਿਟੀ ਵਾਂਗੂ ਤੇ ਬਸ ਜਪ ਕੇ ਤੇ ਉਹ ਮਨ 'ਚ ਬਰਾਗ ਤੇ ਆਇਆ ਹੀ ਨਹੀਂ ਮਿਲਦਾ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਕਹੋ ਨਾਨਕ ਕਿਆ ਦੀਜੇ ਕਿਤੇ ਸੀਸ ਵੱਢੇ ਕੇ ਬੈਸਣ ਦੀਜੇ ਬਿਨ ਸਿਰ ਸੇਵ ਕਰੀਜੇ ਤੇ ਕੌਣ ਸੁਣਾ ਰਹੇ ਤੁਹਾਨੂੰ ਮੇਰੇ ਹਰ ਪ੍ਰੀਤਮ ਕੀ ਬਾਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਅਸੀਂ ਤੇ ਵਿੱਚ ਵਿਚੋਲੇ ਹੀ ਹੈ ਇਹ ਕੌਣ ਬਾਤ ਸੁਣਾਉਣ ਡਿਆ ਤੁਹਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਕਹੋ ਨਾਨਕ ਕਿਆ ਦੀਜੇ ਗੁਰੂ ਨਾਨਕ ਸਾਹਿਬ ਕਹਿੰਦੇ ਆਪਾਂ ਨੂੰ ਕੀ ਦੇਣਾ ਚਾਹੀਦਾ ਉਹਨਾਂ ਨੂੰ ਕਹਿੰਦੇ ਸੀਸ ਵੱਢੇ ਕੇ ਬੈਸਣ ਦੀਜੇ ਕਹਿੰਦੇ ਉਹਨੂੰ ਆਪਣਾ ਸਿਰ ਵੱਢ ਕੇ ਨਾ ਮੂਹੜਾ ਬਣਾ ਦਿਓ ਤੇ ਬਿਨ ਸਿਰ ਸੇਵ ਕਰੀਜੇ ਤੇ ਜੋ ਕਹਿੰਦਾ ਫਿਰ ਉਦਾਂ ਕਰੀ ਜਾਓ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੀ ਵੇਖੋ ਅੱਜ ਤੁਸੀਂ ਜੇ ਧਿਆਨ ਨਾਲ ਇਹ ਸ਼ਬਦ ਨੂੰ ਵਿਚਾਰ ਲਓਗੇ ਨਾ ਪੂਰਨ ਮਿਲਾਪ ਹੈ ਪੂਰਨ ਕੋਈ ਥੋੜ੍ਹਾ ਬਹੁਤਾ ਨਹੀਂ ਹਰੇਕ ਸ਼ਬਦ ਦੇ ਵਿੱਚ ਪੂਰਨ ਮਿਲਾਪ ਆ ਸਾਡਾ ਵਾਹਿਗੁਰੂ ਦੇ ਨਾਲ ਪਰ ਜੇ ਸਾਨੂੰ ਬਰਾਗ ਹੋਵੇ ਤੜਫ ਹੋਵੇ ਵੀ ਸਾਨੂੰ ਅਸੀਂ ਵਿਛੜੇ ਹੋਏ ਹਾਂ ਉਹਨਾਂ ਦੁਖੀ ਇਹ ਦੱਸਿਆ ਵਾ ਕਿਤੇ ਜਿਸਕਾ ਤਨ ਮਨ ਧਨ ਸਭ ਤਿਸਕਾ ਸੋਈ ਸੁਗੜ ਸੁਜਾਨੀ ਵਾਹਿਗੁਰੂ ਨੂੰ ਕਿਹਾ ਸੁਗੜ ਸੁਜਾਨੀ ਬੜਾ ਦਾਨਾ ਬੀਨਾ ਵਾ ਕਿਤੇ ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ ਤੌਬੇ ਤਨੀਕੀ ਖਟਾਨੀ ਤੁਸੀਂ ਵਧੀਆ ਖੱਟੀ ਖੱਟ ਲੈਣੀ ਹੈ ਜੇ ਤੁਸੀਂ ਉਹਨੂੰ ਦੁੱਖ ਇਹ ਸੁਣਾਉਣ 'ਚ ਕਾਮਯਾਬ ਹੋ ਗਏ ਦੁੱਖ ਕੀ ਆ ਦੁੱਖ ਵਿਛੋੜਾ ਜੀ ਕੀ ਏਕ ਹੀ ਪੈਮਾਨੀ ਕਹਿੰਦੇ ਹੋਰ ਕਿਸੇ ਦੇ ਅੱਗੇ ਅਰਦਾਸ ਨਹੀਂ ਕਰਨੀ ਤੁਸੀਂ ਉਸੇ ਨੇ ਤੁਹਾਡੇ ਮਨ ਦੀ ਸੁਣਨੀ ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ ਤੌਬੇ ਤਨੀਕੀ ਖਟਾਨੀ ਜੀ ਕੀ ਏਕ ਹੀ ਪੈਮਾਨੀ ਅਵਰ ਯਤਨ ਕਰ ਰਹੇ ਹੋ ਬਤੇਰੇ ਪੰਜਵੇਂ ਪਾਤਸ਼ਾਹ ਕਹਿੰਦੇ ਅਸੀਂ ਪਹਿਲਾਂ ਬੜੇ ਯਤਨ ਕਰਦੇ ਰਹੇ ਪਰ ਕਹਿੰਦੇ ਤੁਸੀਂ ਹੁਣ ਨਹੀਂ ਕਰਨੇ ਹੈਨਾ ਤਿੰਨ ਤਿਲ ਨੇ ਹਕੀਮਤ ਜਾਣੀ ਉੱਥੇ ਫਿਰ ਸਾਨੂੰ ਰਹਾਓ ਦੱਸਿਆ ਆਓ ਇੱਥੋਂ ਆਪਣਾ ਦੁੱਖ ਸੁਣਾਉਣ ਦਾ ਸਮਾਂ ਨਿਸ਼ਚਿਤ ਕੀਤਾ ਵਾ ਰਹਾਓ ਵੀ ਤੁਸੀਂ ਦੁੱਖ ਤੁਹਾਨੂੰ ਕੀ ਆ ਸਮਝ ਲੱਗ ਗਈ ਅਸੀਂ ਵਿਛੜੇ ਹੋਏ ਤੇ ਬੜੇ ਦੁੱਖ ਬੈਰਾਗ ਚ ਆ ਕੇ ਫਿਰ ਅਰਦਾਸਾਂ ਕਰੀਏ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ

जिसका तन मन धन सब तिसका, सोई सुगड़ सुजानी तिन ही सुनिया दुख सुख मेरा, तौबेद निकी खटन। तुसी बड़े प्यार नाल अरदासा बेनतियां जोदड़ियां कर रहे हो कि किसी तरह वो अंदर बैठा सानू सुन लवे। दुख जे आपां समझिए तो जो कोई तन का दुख हुंदा ना असीं उह समझ बैठते हैं, ये दुख है विछोड़े का। वाहगुरु दे नालों मन करके असीं विछड़े होए हैं तो ये मानस जन्म मिलिया हुण मिलण लई, पर ये दुख महसूस नहीं करते। आप अगे भी बेनती की असीं रूटीन च जीवने हैं। जदों तुसीं गुरबाणी नूं ध्यान नाल पढ़ के विचारोगे ना, बाणी बिरलो विचार सी जे को गुरमुख होए, ये बाणी महापुरख के निज घर वासा होए। तो जिन्ना चिर तुसीं निज घर नहीं पहुँच जाते तुसीं उन्ना चिर रुकना ही नहीं। जे कितें गुरबाणी नूं आपां विचार के पढ़ीए, जे अज इहो शब्द विचार लीए जिहड़ा हुक्मनामा साहब आया, सतगुरु कहिंदे ये जिहड़ा शरीर आपां लई फिरदे हां ना, ये तुहाडा नहीं गा। इस नूं तन कहिंदे ने, इहदे विच इक मन आ कहिंदे उह वी तुहाडा नहीं, ते इहदे नाल इक धन जोड़िया वाहिगुरू ने, जिसका तन मन धन तीजे नंबर ते। जो धन की गल आउंदी आ ते असीं करंसी वल भजदे हां, जिहड़ी आ बाहर करंसी आ ना उहनूं धन समझ लैंदे, उहदी गल नहीं कीती। आ जिहड़े साह लै रहे हो तुसीं, ਇਹ ਸਵਾਸਾਂ ਦੇ ਧਨ ਦੀ ਗੱਲ ਕੀਤੀ। ਇਹਦੇ 'ਚ ਸਵਾਸ ਕੌਣ ਦਿੰਦਾ ਜੀ? ਜਿਸਕਾ ਤਨ ਮਨ ਧਨ ਸਭ ਤਿਸਕਾ। ਸਵਾਸਾਂ ਦਾ ਧਨ ਵਾਹਿਗੁਰੂ ਜੀ ਸਾਨੂੰ ਆਪ ਦੇ ਰਹੇ ਨੇ। ਆਪੇ ਕਰਤਾ ਕਰ ਕਰ ਵੇਖੇ, ਦਿੰਦਾ ਸਵਾਸ ਗ੍ਰਹਿ ਹੈ ਹੈ ਨਾ। ਜਦੋਂ ਉਹ ਰੋਕ ਲੈਂਦਾ ਨਾ ਸਾਹ, ਅਤੇ ਫਿਰ ਕਿਸੇ ਦੀ ਜ਼ਰੂਰਤ ਨਹੀਂ ਗੀ ਉਹਨੂੰ, ਉਹ ਡੁਪਲੀਕੇਟ ਅਤੇ ਆਕਸੀਜਨ ਜੀ ਲਾ ਛੱਡਦੇ ਥੋੜ੍ਹਾ ਚਿਰ, ਪਰ ਫਿਰ ਸਾਹ ਨਹੀਂ ਕੁਛ ਦੇ ਸਕਦਾ ਜਦੋਂ ਰੋਕ ਲੈਣਾ ਉਹਨੇ। ਅਤੇ ਇਹ ਸਾਹ ਗਿਣਤੀ ਦੇ ਆ, ਵੀ ਨੋਟ ਕਰ ਲਿਓ। ਇਹ ਨਹੀਂ ਹੈਗੇ ਵੀ ਵਾਧੂ ਹੀ ਆ, ਜਿੰਨੇ ਮਰਜ਼ੀ ਲਈ ਜਾਓ, ਗਿਣ ਕੇ ਦਿੱਤੇ ਆ ਸਾਹ ਜਿਹੜੇ ਨੇ, ਸਾਹ ਦਾ ਸਾਹਾਂ ਦਾ। ਤਾਂ ਤੁਹਾਨੂੰ ਸ਼ਾਹ ਕਹਿੰਦੇ ਆ, ਸ਼ਾਹਾਨ ਸ਼ਾਹ। ਵਾਹਿਗੁਰੂ ਜੀ ਨੂੰ ਸ਼ਾਹ ਕਿਉਂ ਕਹਿੰਦੇ ਆ? ਉਹ ਸ਼ਾਹ ਸਾਨੂੰ ਆ ਧੰਨ ਦਿੰਦਾ ਸਵਾਸਾਂ ਦਾ, ਇਹ ਕੋਈ ਸ਼ਾਹ ਨਹੀਂ ਦੇ ਸਕਦਾ। ਆ ਦੁਨੀਆਂ 'ਚ ਵੇਖ ਲਓ ਕਿੰਨੇ ਸ਼ਾਹ ਨੇ, ਤੁਸੀਂ ਫਾਈਨੈਂਸਰ ਵੀ ਕਹਿੰਦੇ ਉਹਨਾਂ ਨੂੰ, ਹੈ ਨਾ। ਕੋਈ ਸ਼ਾਹ ਦੁਨਿਆਵੀ ਤੁਹਾਨੂੰ ਸਾਹ ਨਹੀਂ ਦੇ ਸਕਦਾ ਸਾਹ। ਕਿਹੜੇ ਕਿਹੜੇ ਡਾਕਟਰ ਸਿਆਣੇ ਆ, ਜਦੋਂ ਕੋਈ ਸੰਗੀ ਸਾਥੀ ਚੜ੍ਹਾਈ ਕਰ ਜਾਂਦਾ ਨਾ, ਡਾਕਟਰ ਨੂੰ ਕਹਿੰਦੇ ਜੀ ਤੁਸੀਂ ਸਾਡੀ ਸਾਰੀ ਜਾਇਦਾਦ ਲੈ ਲਓ, ਇਹਨੂੰ ਸਾਹ ਦੇ ਦਿਓ। ਅਤੇ ਡਾਕਟਰ ਅੱਗੋਂ ਕਹਿੰਦਾ ਵੀ ਸਾਰੀ ਦੁਨੀਆਂ ਦੀ ਜਾਇਦਾਦ ਲਿਆ, ਇੱਕ ਸਾਹ ਨਹੀਂ ਆਉਣਾ। ਵੇਖੋ ਕਿੰਨੀ ਮਹਿੰਗੇ ਨੇ ਇਹ ਧੰਨ, ਸਵਾਸਾਂ ਦਾ ਧੰਨ ਤਾਂ ਅਸੀਂ ਐਵੇਂ ਗੁਆਈ ਜਾਂਦੇ। ਕਦੀ ਸੋਚਿਆ ਹੀ ਨਹੀਂ ਗਾ ਵੀ ਸਾਹ ਕਿੰਨੇ ਰਹਿ ਗਏ ਅਤੇ ਕਿੰਨੇ ਖਰਚ ਲਏ। ਕਿਆ ਤੈਂ ਖਟਾਸਾਂ ਦਾ ਹੀ ਅੱਗੇ ਹਿਸਾਬ ਹੋਣਾ ਜਾ ਕੇ। ਉਹ ਸਾਡਾ ਮਾਤਾ ਪਿਤਾ ਨਾ ਵਾਹਿਗੁਰੂ ਜੀ, ਹਰਜੀ ਮਾਤਾ ਹਰਜੀ ਪਿਤਾ। ਹੁਣ ਪਿਓ ਜਦੋਂ ਆਪਾਂ ਛੋਟੇ ਹੁੰਦੇ ਸੀ ਤਾਂ ਉਹ ਪੈਸੇ ਦੇ ਕੇ ਭੇਜਦੇ ਹੁੰਦੇ ਸੀ ਵੀ ਜਾਂ ਸੌਦਾ ਲਿਆਓ ਜਾਂ ਕੋਈ ਬਾਜ਼ਾਰ ਭੇਜ ਦੇਣਾ। ਜਦੋਂ ਆਪਾਂ ਬਾਜ਼ਾਰ ਜਾਣਾ ਅਤੇ ਫਿਰ ਰਾਤ ਨੂੰ ਉਹਨੇ ਹਿਸਾਬ ਲੈਣਾ ਵੀ ਪੁੱਤ ਇੱਧਰ ਆ ਹਾਂ, ਤੂੰ ਇਹ ਦੇ ਕੇ ਤੈਨੂੰ ਭੇਜਿਆ ਸੀਗਾ, ਕੀ ਲਿਆਇਆ ਵਾ ਦੱਸ। ਉਹ ਫਿਰ ਉਹ ਲਿਸਟ ਤੁਸੀਂ ਬਣਾ

ਆ ਲਿਆ ਦਿੰਦੇ ਸੀ ਤੇ ਉਹ ਪਿਓ ਨੂੰ ਦੱਸਦੇ ਸੀ ਜੀ ਆਹ ਇੰਨੇ ਦਾ ਆਹ ਆਇਆ ਆਹ ਤੇ ਇਹ ਉਹਨੇ ਹਿਸਾਬ ਲੈਣਾ ਤੇ ਇਹ ਜਿਹੜਾ ਇੰਨਾ ਮਹਿੰਗਾ ਧਨ ਦੇ ਰਿਹਾ ਵਾਹਿਗੁਰੂ ਉਹਦਾ ਹਿਸਾਬ ਨਹੀਂ ਲਊਗਾ ਉਹ ਹੈਨਾ ਹਿਸਾਬ ਉਹਨੇ ਲੈਣਾ ਹੀ ਲੈਣਾ ਵਾ ਕਿ ਤੁਸੀਂ ਕਿਆ ਤੈ ਖੱਟਿਆ ਕਹਾਂ ਗਵਾਇਆ ਵੀ ਤੁਸੀਂ ਕੀ ਇਹਦਾ ਖੱਟ ਕੇ ਲਿਆਏ ਸਵਾਸਾਂ ਦੇ ਕਿਉਂਕਿ ਸਵਾਸਾਂ ਨਾਲ ਹੀ ਚੱਲਦਾ ਨਾ ਬੋਡੀ ਆਪਣਾ ਇਹ ਜਿਹੜਾ ਤਨ ਹੈ ਸਵਾਸਾਂ ਤੋਂ ਬਿਨਾਂ ਚੱਲ ਨਹੀਂ ਸਕਦਾ ਇਹਦੇ ਵਿੱਚ ਜਿਹੜਾ ਮਨ ਹੈ ਉਸਨੇ ਸਵਾਸਾਂ ਦੀ ਵਰਤੋਂ ਕਰਦਿਆਂ ਹੋਇਆਂ ਧਨ ਇਕੱਠਾ ਕਰਨਾ ਦੋ ਧਨ ਨੇ ਇੱਕ ਸਵਾਸਾਂ ਦਾ ਧਨ ਹੈ ਇੱਕ ਨਾਮ ਧਨ ਹੈ ਆਪਾਂ ਸਾਰੇ ਵਣਜ ਕਰਨ ਨੂੰ ਆਉਂਦੇ ਸਵੇਰੇ ਕੀ ਕਰਨ ਆਉਂਦੇ ਹਾਂ ਜੀ ਵਾਹਿਗੁਰੂ ਜੀ ਰੋਜ਼ ਸਾਨੂੰ ਦਿੰਦੇ ਨੇ ਸੌਦਾ ਲੈਣ ਲਈ ਆਪਾਂ ਉਹਦੇ ਬੱਚੇ ਹਾਂ ਹਰ ਜੀ ਮਾਤਾ ਹਰ ਜੀ ਪਿਤਾ ਸਾਨੂੰ ਰੋਜ਼ ਭੇਜਦਾ ਵਾ ਇੱਥੇ ਆਹ ਜਿਹੜਾ ਸਰੀਰ ਹੈ ਨਾ ਸ਼ਹਿਰ ਕਿਹਾ ਕਹਿੰਦੇ ਜਾ ਬਾਜ਼ਾਰ 'ਚ ਪੁੱਤ ਤੈਨੂੰ ਸਵਾਸਾਂ ਦਾ ਧਨ ਇੰਨਾ ਦਿੱਤਾ ਸੀ ਸਵੇਰੇ ਜਾਣਾ ਸ਼ਾਮ ਨੂੰ ਵਾਪਸ ਆਉਣਾ ਤੇ ਮੈਂ ਹਿਸਾਬ ਲੈਣਾ ਤੇਰੇ ਕੋਲ ਕੀ ਖੱਟ ਕੇ ਲਿਆ ਹੈਨਾ ਉਹ ਹੁਣ ਫਿਰ ਆਪਾਂ ਹਿਸਾਬ ਨਾਲ ਵਰਤਣੇ ਹੁੰਦੇ ਆ ਸਵਾਸਾਂ ਦਾ ਆਪਾਂ ਸਾਡੇ ਅੰਦਰ ਹੱਟ ਲੱਗੇ ਹੋਏ ਨੇ ਚਾਰ ਹੱਟ ਸਾਡੇ ਅੰਦਰ ਜਿਨ੍ਹਾਂ 'ਤੇ ਇਹ ਸੌਦਾ ਲੈਂਦਾ ਆ ਕੇ ਮਨ ਸਾਡਾ ਕਿਉਂਕਿ ਜੋ ਵੀ ਕੰਮ ਕਰਦਾ ਵਾ ਉਹ 'ਤੇ ਸਵਾਸ ਲੱਗਦੇ ਨੇ ਜਿਵੇਂ ਤੁਸੀਂ ਆਏ ਹੋ ਚੱਲ ਕੇ ਗੁਰੂ ਘਰ ਅਤੇ ਸਾਹ ਲੱਗੇ ਹੀ ਆ ਨਾ ਹੁਣ ਬੈਠੇ ਹੋ ਹੁਣ ਵੀ ਸਵਾਸ ਤੁਹਾਡੇ ਲੱਗ ਰਿਹਾ ਲੱਗ ਰਿਹਾ ਕਿ ਨਹੀਂ ਕਿ ਬੰਦ ਹੋ ਜਾਂਦੇ ਆ ਨਹੀਂ ਨਾ ਬੰਦ ਹੁੰਦੇ ਸਵਾਸ ਨਹੀਂ ਬੰਦ ਹੁੰਦੇ ਚੱਲੀ ਜਾਂਦੇ ਲੱਗੀ ਜਾਂਦੇ ਆ ਵੀ ਖਰਚਦੇ ਕਿੱਥੇ ਅਸੀਂ ਕੀ ਤੁਸੀਂ ਸੱਚਾ ਧਨ ਖੱਟ ਰਹੇ ਹੋ ਕਿ ਕੱਚਾ ਇਹ ਵੀ ਪੁੱਛਿਆ ਸਾਨੂੰ ਜੇਤੇ ਜੀ ਤੇਤੇ ਵਣਜਾਰੇ ਜੀ ਮਨ ਨੂੰ ਕਿਹਾ ਸਾਡੇ ਕਿਤੇ ਖੁੱਲ੍ਹੇ ਹੱਟ ਹੋਆ ਵਪਾਰ ਜੋ ਪਹੁੰਚੇ ਸੋ ਚੱਲਣ ਹਾਰ ਕਿਤੇ ਸਵੇਰੇ ਆਏ ਰਾਤ ਨੂੰ ਵਾਪਸ ਜਾਣਾ ਨਾ ਉਹਨੇ ਫਿਰ ਹਿਸਾਬ ਲੈਣਾ ਕਿਆ ਤੈਂ ਖੱਟਿਆ ਕਹਾਂ ਗਵਾਇਆ ਅਤੇ ਸਤਿਗੁਰੂ ਕਹਿੰਦੇ ਇਹ ਗੁਰਮੁਖ ਜਿਹੜੇ ਨੇ ਇਹ ਤਾਂ ਰਤਨ ਦਾ ਵਪਾਰ ਕਰਦੇ ਨੇ ਗੁਰਮੁਖ ਕੀ ਕਰਦੇ ਆ ਰਤਨ ਜਿਹੜਾ ਤੁਸੀਂ ਇਕੱਠੇ ਕਰ ਰਹੇ ਹੋ ਵਣਜ ਕਰੋ ਵਣਜਾ ਰਹੇ ਹੋ ਵੱਖਰ ਲਿਓ ਸੰਭਾਲ ਤੈਸੀ ਵਸਤ ਵਸਾਈਏ ਜੈਸੀ ਨਿਭੇ ਨਾਲ ਆਹ ਤੁਸੀਂ ਜਿਹੜਾ ਵਪਾਰ ਆਹ ਕਰਨਾ ਹੁੰਦਾ ਆਪਾਂ ਸਾਰਾ ਦਿਨ ਤੁਸੀਂ ਕੰਮ ਵੀ ਕਰਨਾ ਨਾਲ ਕਿਰਤ ਵੀ ਕਰਨੀ ਸਾਰਿਆਂ ਨੇ ਪਰ ਆਹ ਨਾ ਭੁੱਲ ਜਾਇਓ ਆਹ ਇਹ ਗੁਰੂ ਹਰ ਇੱਕ ਸਾਹ 'ਤੇ ਮੋਹਰ ਲਾਈ ਜਾਓ ਕਿੰਨੇ ਸਵਾਸਾਂ ਦਾ ਧਨ ਜਮ੍ਹਾਂ ਹੋ ਜਾਊਗਾ ਇੱਕ ਦੋ ਜੀਪ ਸੰਗਤ 'ਚ ਆ ਕੇ ਕਈ ਗੁਣਾ ਹੋ ਜਾਂਦਾ ਇੱਕ ਦੋ ਜੀਪੋਂ ਲੱਖ ਹੋਏ ਲੱਖ ਹੋਏ ਲੱਖ ਵੀਹ ਲੱਖ ਹੋ ਗਿਆ ਅਤੇ ਫਿਰ ਤੁਸੀਂ ਬੋਲੀ ਜਾਣਾ ਲੱਖ ਲੱਖ ਗੇੜਾ ਆਖੀਏ ਕੀ ਆਖੀਏ ਵਾਹਿਗੁਰੂ ਏਕ ਨਾਮ ਆਹ ਥੋੜ੍ਹਾ ਜਿਹਾ ਧਨ ਇਕੱਠਾ ਕਰੀਏ ਫਿਰ ਤੁਹਾਨੂੰ ਪਤਾ ਲੱਗਣਾ ਵੀ ਆਪਾਂ ਵਣਜ ਕਿਹੜਾ ਕਰਨਾ ਹੈ ਵਾਹਿਗੁਰੂ।

0: ਅੱਖਾਂ ਬੰਦ ਕਰਕੇ ਫਿਰ ਮੋਹਰ ਲੱਗਣੀ।
1: ਵਾਹਿਗੁਰੂ ਵਾਹਿਗੁਰੂ
0: ਸੱਚ ਦੀ ਮੋਹਰ ਵਾਹਿਗੁਰੂ
1: ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਲੱਖ ਲੱਖ ਗੇੜਾ ਆਖੀਏ ਏਕ ਨਾਮ ਜਗਦੀਸ਼
1: ਗੁਰੂ।

그래. 그래. 가. 그래. 가. 그래. 가. 그래. 가. 그래. 가. 그래. 가. 그래. 가. 그래.

Guru, Hivan, Guru, Hivan, Guru, Hivan, Guru.

0: ਵਾਹਿਗੁਰੂ। ਇਸ ਤਰ੍ਹਾਂ ਗੁਰੂ ਪਿਆਰਿਓ, ਜਦੋਂ ਤੁਸੀਂ ਸਾਰੇ ਸੰਗਤੀ ਰੂਪ ਚ ਇਕੱਤਰ ਹੋ ਕੇ ਇਸ ਸਵਾਸਾਂ ਦਾ ਵਣਜ ਕਰਦੇ ਹੋ, ਸਵਾਸਾਂ ਨੂੰ ਸਫਲ ਕਰਦੇ ਹੋ, ਤੇ ਜਿੰਨੇ ਤੁਸੀਂ ਬੈਠੇ ਆ ਨਾ, ਓਨੇ ਗੁਣਾ ਇੱਕ ਨੂੰ ਮਿਲਦਾ। ਇੱਕ ਦੋਂ ਜੀਪੋਂ ਲੱਖ ਹੋਏ, ਲੱਖ ਹੋਵੇ ਲਖਵੀਸ। ਤੇ ਕੀ ਕਰ ਰਹੇ? ਕਹਿੰਦੇ ਲੱਖ ਲੱਖ ਗੇੜਾ ਆਖੀਏ, ਏਕ ਨਾਮ ਜਗਦੀਸ਼। ਵਾਹਿਗੁਰੂ, ਤੁਸੀਂ ਇਹੀ ਕਰ ਰਹੇ ਹੋ ਨਾ। ਕਹਿੰਦੇ ਇਹ ਰਾਜ ਏ ਪਤੀ ਪਰਮੇਸ਼ਰ ਨੂੰ ਮਿਲਦਾ, ਜਿਹੜਾ ਅੱਜ ਹੁਕਮਨਾਮਾ ਸਾਹਿਬ ਆਇਆ ਮਿਲਾ ਦੇਣਾ ਅੱਜ ਉਹਨਾਂ ਨੇ। ਕਿਉਂਕਿ ਆਹ ਜਿਹੜਾ ਸਵਾਸਾਂ ਦਾ ਧਨ ਤੁਹਾਡਾ ਇਕੱਠਾ ਹੋ ਗਿਆ ਨਾ, ਇਹਨੂੰ ਖੇਪ ਕਹਿੰਦੇ ਨੇ। ਵੱਖਰ ਨਾਮ ਲੱਦ ਖੇਪ ਚਲਾਓ। ਖੇਪ ਹੁੰਦਾ ਕਾਰਗੋ, ਜਿਵੇਂ ਦੁਨਿਆਵੀ ਤੌਰ 'ਤੇ ਕਿਸੇ ਦੇ ਟਰੱਕ ਹੈ, ਕੋਈ ਕਿਸੇ ਦਾ ਇੱਕ ਟਰੱਕ ਆ, ਕਿਸੇ ਦੇ ਦੋ ਆ, ਅਤੇ ਜੇ ਕਿਸੇ ਤੋਂ 15-20 ਆਉਣ, ਉਹ ਜ਼ਿਆਦਾ ਧਨ ਇਕੱਠਾ ਹੋ ਜਾਂਦਾ। ਇਸੇ ਤਰ੍ਹਾਂ ਹੀ ਸੰਗਤ ਦੇ ਵਿੱਚ ਆਉਣ ਦਾ ਫਾਇਦਾ ਵਾ। ਮੇਰੇ ਮਾਧੋ ਜੀ, ਸੱਤ ਸੰਗਤ ਮਿਲੇ ਸੋ ਤਰਿਆ, ਅਤੇ ਸਤਿਗੁਰ ਬਖਸ਼ਿਸ਼ ਕਰ ਦੇਣੀ ਹੈ ਅਤੇ ਤੁਸੀਂ ਪਰਮ ਪਦਵੀ 'ਤੇ ਪਹੁੰਚ ਜਾਣਾ। ਪਰਮ ਪਦਵੀ ਦਾ ਮਿਲਾਪ ਹੋ ਜਾਂਦਾ, ਇਹ ਮਾਨਸ ਜਨਮ ਦਾ ਮਨੋਰਥ ਹੀ ਹੈ। ਗੁਰਪ੍ਰਸਾਦ ਪਰਮ ਪਦ ਪਾਇਆ, ਗੁਰਪ੍ਰਸਾਦ ਪਰਮ ਪਦ ਹੁੰਦਾ ਮਿਲਾਪ ਵਾਹਿਗੁਰੂ ਦੇ ਨਾਲ। ਜਿਹੜੇ ਕੰਮ ਕਰਨ ਲਈ ਆਏ ਆ, ਭਾਈ ਪ੍ਰਾਪਤ ਮਾਨੁੱਖ ਦੇ ਹੁਰੀ ਆ, ਆਪਾਂ ਮੰਨਦੇ ਹੀ ਨਹੀਂ ਕਿ ਵੀ ਅਸੀਂ ਆਏ ਹਾਂ, ਹੈ ਨਾ। ਸਤਿਗੁਰਾਂ ਦੇ ਵਚਨ ਕਿਵੇਂ ਆਪਾਂ ਮੋੜਾਂਗੇ? ਕਿਤੇ ਕਾਹਦੇ ਲਈ ਮਿਲੀ ਆ ਮਾਨਸ ਜਨਮ? ਜਿਸ ਕਾ ਤਨ ਮਨ ਧਨ ਸਭ ਤਿਸਕਾ ਸੋਈ ਸੁਗੜ ਸੁਜਾਨੀ। ਇਹ ਮਿਲਿਆ ਕਾਹਦੇ ਲਈ ਆਏ? ਮਾਨਸ ਜਨਮ ਭਾਈ ਪ੍ਰਾਪਤ ਮਾਨੁੱਖ ਦੇ ਹੁਰੀ ਆ, ਗੋਬਿੰਦ ਮਿਲਣ ਕੀ। ਇਹ ਵਾਰੀ ਗੁਰਮੁਖੋਂ ਲੰਘ ਜਾਣੀ, ਜੇ ਕਿਤੇ ਇਹ ਨਾ ਹੋਵੇ ਸੋਚੀ ਜਾਓ ਵੀ ਫਿਰ ਮਿਲ ਜੂ, ਮੁੜ ਕੇ ਨਹੀਂ ਮਿਲਦੀ। ਇਹ ਸਾਨੂੰ ਬਰਾਗ ਹੀ ਨਹੀਂ ਆਉਂਦਾ ਵੀ ਸਾਡਾ ਸਮਾਂ ਹੀ ਲੰਘ ਚੱਲਿਆ ਅਤੇ ਅਸੀਂ ਕੀ ਕਰਦੇ ਹਾਂ। ਬਰਾਗ ਨਹੀਂ ਨਾ ਆਉਂਦਾ, ਜਿੰਨਾ ਚਿਰ ਬਰਾਗ ਨਹੀਂ ਆਉਂਦਾ ਉਨਾ ਚਿਰ ਮਿਲਿਆ ਵੀ ਨਹੀਂ ਜਾਣਾ। ਬਰਾਗ ਆਵੇ ਨਾ ਜਦੋਂ ਸੰਗਤ 'ਚ ਆਉਂਦੇ, ਫਿਰ ਬਰਾਗ ਆਉਂਦਾ, ਕਿਉਂਕਿ ਮਨ ਨਿਰਮਲ ਹੁੰਦਾ। ਇਹ ਤਾਂ ਪੱਥਰ ਹੋਇਆ ਪਿਆ, ਮਨ 'ਤੇ ਪੱਥਰ ਹੋਇਆ ਪਿਆ ਵਾ, ਇਹਨੂੰ ਪਤਾ ਹੀ ਨਹੀਂ ਗਾ ਵੀ ਮੈਂ ਕਾਹਦੇ ਲਈ ਆਇਆ, ਮਾਨਸ ਜਨਮ ਕਾਹਦੇ ਲਈ ਮਿਲਿਆ। ਫਿਰ ਉਹਨਾਂ ਪੁੱਛਿਆ ਜੀ, ਜੇ ਹੁਣ ਆ ਗਏ ਹਾਂ, ਮਾਨਸ ਜਨਮ ਵੀ ਮਿਲ ਗਿਆ, ਤਾਂ ਕਰੀਏ ਕੀ? ਅਸੀਂ ਮਿਲਣਾ ਚਾਹੁੰਦੇ ਹਾਂ। ਕਹਿੰਦੇ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ। ਬਸ ਇਹੋ ਇੱਕੋ ਤਰੀਕਾ, ਹੋਰ ਕੋਈ ਨਹੀਂ ਗਾ, ਹੋਰ ਕੋਈ ਤਰੀਕਾ ਨਹੀਂ ਗਾ। ਗੁਰਬਾਣੀ ਦੇ ਵਿੱਚ ਅਵਰ ਯਤਨ ਕਰ ਰਹੇ ਬਹੁਤ ਤੇਰੇ, ਅਵਰ ਯਤਨ। ਅੱਜ ਹੁਕਮਨਾਮਾ ਸਾਹਿਬ ਪੰਜਵੀਂ ਪਾਤਸ਼ਾਹ ਦੇ ਧਨਾਸਰੀ ਰਾਗ ਦੇ ਵਿੱਚ ਅਵਰ ਯਤਨ ਕਰ ਰਹੇ ਬਹੁਤ, ਤਿੰਨ ਤਿਲ ਨਹੀਂ ਕੀਮਤ ਜਾਣੇ। ਕਿਤੇ ਹੋਰ ਕਿਸੇ ਦਾ ਕੋਈ ਮੁੱਲ ਨਹੀਂ ਜੇ ਪੈਣਾ, ਜੇ ਤੁਸੀਂ ਕੋਈ ਤੁਰਿਆ ਫਿਰੇ, ਜਿਹਨੂੰ ਕਿਹਾ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭਿਆੰਗਮ ਸਾਧੇ, ਅਵਰ ਕਾਜ ਉਹਨਾਂ ਨੂੰ ਕਹਿੰਦੇ। ਪੰਚ ਜਨਾ ਸਿਉਂ ਸੰਗ ਨਾ ਛੁਟਕਿਓ, ਅਧਿਕ ਅਹਿ ਬੁੱਧ ਬਾਧੇ ਪਿਆਰੇ, ਇਨ ਬਿਦ ਮਿਲਣ ਨਾ ਜਾਈ, ਮੈਂ ਕੀ ਇਹ ਕਰਮ ਅਨੇਕਾਂ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮੈਂ ਕੀ ਇਹ ਕਰਮ ਹਾਰ ਪਰਿਓ ਸਵਾਮੀ ਕੇ ਦੁਆਰੇ, ਦੀਜੈ ਬੁੱਧ ਵਿਵੇਕ। ਉਹ ਫਿਰ ਸਤਿਗੁਰੂ ਜੀ ਸ਼ਰਨ 'ਚ ਆਉਂਦੇ ਨਾ, ਫਿਰ ਉਹ ਬੁੱਧ ਵਿਵੇਕ ਕਰਦਾ ਸਾਡੀ, ਸਾਨੂੰ ਪਤਾ ਲੱਗ ਜਾ। ਬੁੱਧ ਵਿਵੇਕ ਹੁੰਦਾ ਸਮਝ ਲੱਗਣ ਲੱਗ ਪੈਂਦੀ ਕਰਨਾ ਕੀ ਹੈ। ਬੁੱਧ ਵਿਵੇਕ ਦਾ ਮਤਲਬ ਕੀ ਹੈ? ਸਾਨੂੰ ਸੋਝ ਹੀ ਆ ਜਾਂਦੀ ਹੈ ਵੀ ਅਸੀਂ ਕਰਨ ਕੀ ਆਏ ਹਾਂ, ਨਹੀਂ ਤਾਂ ਆਪਾਂ ਸਵੇਰੇ ਉੱਠਦੇ ਹਾਂ ਖਾ ਪੀ ਕੇ ਕੰਮ 'ਤੇ, ਰਾਤ ਨੂੰ ਸੌਂ ਜਾਂਦੇ, ਇੱਦਾਂ ਹੀ ਹੈ ਨਾ। ਕਦੀ ਸੋਚਿਆ ਹੀ ਨਹੀਂ ਵੀ ਜਨਮ 'ਤੇ ਲੰਘ ਚੱਲਿਆ, ਹੈ ਨਾ, ਮਾਨਸ ਜਨਮ 'ਤੇ ਲੰਘ ਚੱਲਿਆ ਵਾ, ਪਤਾ ਨਹੀਂ ਕਦੋਂ ਸਾਹ ਖਤਮ ਹੋ ਜਾਣੇ। ਜਿਸ ਕਾ ਤਨ ਮਨ ਧਨ ਸਭ ਤਿਸਕਾ, ਵਾਹਿਗੁਰੂ ਧਨ ਹੁੰਦਾ ਸਵਾਸਾਂ ਦਾ ਧਨ। ਹੁਣ ਉਹ ਤਾਂ ਪਤਾ ਨਹੀਂ ਕਿਸੇ ਨੂੰ ਵੀ ਕਿੰਨਾ ਦਿੱਤਾ ਸਾਨੂੰ ਅਤੇ ਕਦੋਂ ਮੁੱਕ ਜਾਣਾ, ਹੈ ਨਾ। ਅਤੇ ਸਵਾਸਾਂ ਦਾ ਧਨ ਹੁੰਦਿਆਂ ਹੁੰਦਿਆਂ ਹੀ ਤੁਸੀਂ ਆਹ ਧਨ ਇਕੱਠਾ ਕਰ ਸਕਦੇ, ਆਹ ਜਿਹੜਾ ਨਾਮ ਜੀ ਦੇ ਬਦਲੇ ਮਿਲਣਾ ਤੁਹਾਨੂੰ ਅੱਜ ਦੇ ਦੇਣਾ ਵਾ ਪੰਜਵੇਂ ਪਾਤਸ਼ਾਹ ਨੇ, ਅੱਜ ਤੁਹਾਨੂੰ ਨਾਮ ਦੇ ਦੇਣਾ ਜੀ ਉਹਨਾਂ ਨੇ। ਕੀ ਲਿਖਿਆ? ਇਹਦੇ ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਅੰਮ੍ਰਿਤ ਨਾਮ ਗੁਰ ਦੀਨੋ ਮੰਤਰ, ਫੇਰ ਨਹੀਂ ਡੋਲਦਾ ਇਹ, ਜੇ ਅੰਦਰੋਂ ਨਾਮ ਪ੍ਰਗਟ ਹੋ ਜਾਂਦਾ ਨਾ। ਪਰ ਉਹ ਪ੍ਰਗਟ ਤਾਂ ਉਹਨੇ ਕਰਨਾ ਵਾ ਜੇ ਆਹ ਸਵਾਸਾਂ ਦਾ ਧਨ ਦਿਓਗੇ ਇਕੱਠਾ ਕਰਕੇ। ਵੱਖਰ ਨਾਮ ਲੱਦ ਖੇਪ ਚਲਾਓ, ਖੇਪ ਹੁੰਦਾ ਕਾਰਗੋ, ਜੇ ਸਾਰੇ ਇਕੱਠੇ ਬੋਲ ਦਿਓ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
1: Guru, Lang, Guru, Lang, Guru.

ਨੇਤਰ ਬੰਦ ਕਰਕੇ ਸਾਰੇ ਸਵਾਸਾਂ ਨੂੰ ਸਫਲ ਕਰੀਏ। ਜਿਸਕਾ ਤਨ ਮਨ ਧਨ ਸਭ ਤਿਸਕਾ, ਉਹਦੇ ਬਦਲੇ ਚ ਫਿਰ ਸਤਿਗੁਰੂ ਨਾਮ ਧਨ ਦੇਣਗੇ। ਪਰ ਬੜੇ ਬੈਰਾਗ ਦੇ ਨਾਲ, ਜਦੋਂ ਬੈਰਾਗ ਆਉਂਦਾ ਨਾ ਮਨ ਚ, ਫਿਰ ਬੜੀ ਛੇਤੀ ਮਨ ਨਿਰਮਲ ਹੁੰਦਾ ਵਾ। ਬਿਨ ਬੈਰਾਗ ਨਾ ਛੂਟ ਸਮਾਇਆ, ਨਹੀਂ ਤੇ ਸੋਚਾਂ ਨੂੰ ਨਹੀਂ ਛੱਡਦਾ। ਸੋਚਾਂ ਨੂੰ ਮਾਇਆ ਕਿਹਾ ਗੁਰਬਾਣੀ ਚ। ਆਪਾਂ ਕਈ ਵਾਰੀ ਗੁਰਬਾਣੀ ਪੜ੍ਹਦੇ ਹਾਂ, ਨਾਲ ਸੋਚਾਂ ਚੱਲੀ ਜਾਂਦੀਆਂ, ਫੁਰਨੇ ਚੱਲੀ ਜਾਂਦੇ ਨੇ। ਤਾਂ ਹੀ ਉਹਨਾਂ ਕਿਹਾ ਨਾ, ਸਿਮਰਨ ਕਰਦਿਆਂ ਵੀ ਚੱਲੀ ਜਾਂਦੇ। ਫਿਰ ਕੀ ਕਿਹਾ ਸਤਿਗੁਰਾਂ ਨੇ ਇਹਦੇ, ਕੀ ਕਰ ਤੂੰ ਸਾਵਧਾਨ ਇਕਾਗਰ ਚੇਤ। ਆ ਜਿਹੜੀ ਉਸਤਤ ਕਰ ਰਹੇ ਹੋ, ਵਾਹ ਗੁਰੂ, ਇਹ ਉਸਤਤ ਵਡਿਆਈ। ਕਹਿੰਦੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ। ਜਦੋਂ ਆਪਾਂ ਸੰਗਤ ਚ ਬਹਿੰਦੇ ਹਾਂ, ਤੁਹਾਨੂੰ ਸੰਤ ਕਿਹਾ ਗੁਰਬਾਣੀ ਚ। ਕਿਸ ਤਰ੍ਹਾਂ ਸੰਤੋ ਕਰੋ, ਪ੍ਰਭ ਕੀ ਉਸਤਤ ਕਰੋ। ਸੰਤ ਵੀ ਕਿਹਾ, ਮਿੱਤਰ ਵੀ ਕਿਹਾ। ਦੇਖੋ ਕਿੰਨੀ ਵਡਿਆਈ ਦਿੰਦੇ ਸਤਿਗੁਰੂ ਜਦੋਂ ਆਪਾਂ ਗੁਰੂ ਸੰਗਤ ਚ ਬੈਠ ਜਾਂਦੇ ਹਾਂ। ਅੱਗੇ ਕਹਿੰਦੇ ਇਸ ਤਰ੍ਹਾਂ ਕਰਿਆ ਕਰੋ, ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ। ਹੁਣ ਇਕਾਗਰ ਪਤਾ ਕਿਹਨੂੰ ਕਹਿੰਦੇ ਆ? ਇੱਕ ਹੋਣਾ। ਮਨ ਦਾ ਸਰੂਪ ਆ ਜੋਤ। ਮਨ ਕੀ ਹੈ ਜੀ? ਪ੍ਰਕਾਸ਼। ਇਹ ਜਦੋਂ ਆਉਂਦਾ ਨਾ ਸਵੇਰੇ ਇਸ ਤਨ ਦੇ ਵਿੱਚ, ਜਿਸਕਾ ਤਨ ਮਨ ਧਨ ਸਭ ਤਿਸਕਾ, ਬੜੀ ਡੂੰਘੀ ਗੁਰਬਾਣੀ ਆ, ਆਪਾਂ ਪੜ੍ਹ ਕੇ ਲੰਘ ਜਾਂਦੇ ਹਾਂ। ਜਿਸਕਾ ਤਨ ਮਨ, ਹੁਣ ਆਪਾਂ ਕੀ ਸਮਝਦੇ ਹਾਂ? ਮੇਰਾ ਵਾਏ। ਆਪਾਂ ਕੀ ਸਮਝਦੇ ਹਾਂ? ਮੇਰਾ, ਮੈਂ ਆਹ ਕਰ ਦੂੰ, ਮੈਂ ਜੇ ਕਰ ਦੂੰ, ਇੱਦਾਂ ਹੀ ਹੈ ਨਾ। ਅਤੇ ਸਤਿਗੁਰ ਕਹਿੰਦੇ ਇਹ ਪਹਿਲਾਂ ਸਮਝ ਵੀ ਇਹ ਬਣਿਆ ਕਿਵੇਂ ਆ। ਅਤੇ ਪੰਜਵੇਂ ਪਾਤਸ਼ਾਹ, ਨੌਵੇਂ ਪਾਤਸ਼ਾਹ ਪਤਾ ਕੀ ਕਹਿੰਦੇ ਆ? ਪਾਂਚ ਤੱਤ ਕੋ ਤਨ ਰਚਿਓ। ਤੁਹਾਨੂੰ ਹੁਣੇ ਪਤਾ ਲੱਗ ਜਾਏਗਾ ਵੀ ਇਹ ਕਿਹਦਾ ਵਾ, ਇਹ ਤਨ ਕਿਹਦਾ ਵਾ। ਪਾਂਚ ਤੱਤ ਕੋ ਤਨ ਰਚਿਓ, ਜਾਣੋ ਚਤਰ ਸੁਜਾਣ। ਕਹਿੰਦੇ ਬੜੇ ਸਿਆਣੇ ਹੋ ਤੁਸੀਂ, ਸਮਝੋ। ਪਾਂਚ ਤੱਤ ਕੋ ਤਨ ਰਚਿਓ ਜਾਣੋ, ਕਿਤੇ ਜੇ ਤੇ ਉਪਜਿਓ ਨਾਨਕ ਲੀਨ ਦਾਹੇ ਮੈਂ। ਹੁਣ ਇਹ ਪੰਜ ਤੱਤ ਕਿੱਥੋਂ ਪ੍ਰਗਟ ਹੋਏ ਆ? ਸਾਇੰਸ ਵੇਖੋ ਕਿੰਨੀ ਤਰੱਕੀ ਕਰ ਗਈ ਆ। ਛੇਵਾਂ ਤੱਤ ਨਹੀਂ ਬਣਿਆ ਉਹਨਾਂ ਕੋਲੋਂ, ਤੇ ਨਾ ਬਣਨਾ ਹੀ ਆ। ਪਾਂਚ ਤੱਤ ਕਰ ਤੁਧ ਸਿਸ਼ਟ ਸਭ ਸਾਜੀ, ਕੋਈ ਛੇਵਾਂ ਕਰਿਓ ਜੇ ਕੀਤਾ ਹੋਵੇ। ਉਹ ਬਣਾਊਗਾ ਸਾਇੰਸ ਵਾਲਾ? ਮਿੱਟੀ ਬਣਾ ਸਕਦਾ ਕੋਈ? ਦੱਸੋ ਤੁਸੀਂ, ਮਿੱਟੀ ਬਣਾ ਸਕਦਾ ਤੁਹਾਡੇ ਚੋਂ ਕੋਈ? ਛੇਵਾਂ ਤੱਤ ਨਹੀਂ ਕੋਈ ਵੀ ਬਣਾ ਸਕਿਆ ਪੰਜਾਂ ਤੱਤਾਂ ਤੋਂ ਹੀ। ਇਸ ਲਈ ਉਹ ਕਿੱਥੋਂ ਆਏ ਨੇ ਪੰਜ ਤੱਤ? ਤੇ ਜਦੋਂ ਡੂੰਘਾ ਗੁਰਬਾਣੀ ਨੂੰ ਵਿਚਾਰੋਗੇ, ਉੱਥੇ ਲਿਖਿਆ ਸਾਚੇ ਤੇ ਪਵਨਾ ਪਿਆ। ਸਾਚੇ ਤੇ ਜਦੋਂ ਵਾਹਿਗੁਰੂ ਜੀ ਬੋਲੇ ਆ ਨਾ ਸੱਚਖੰਡ ਚ, ਜਦੋਂ ਸ੍ਰਿਸ਼ਟੀ ਦਾ ਖੇਲ ਸ਼ੁਰੂ ਕੀਤਾ, ਕੁਆਓ ਕੀਤਾ, ਗੁਰ ਸ਼ਬਦੀ ਗੋਬਿੰਦ ਗੱਜਿਆ, ਜਿਹਨੂੰ ਸਾਇੰਸ ਵਾਲੇ ਬਿਗ ਬੈਂਗ ਕਹਿੰਦੇ, ਤੇ ਨਾਲ ਪੌਣ ਪ੍ਰਗਟ ਹੋਈ ਆ। ਨਾਮ ਦੇ ਨਾਲ ਕੀ ਹੋਇਆ ਜੀ? ਵਾਹਿਗੁਰੂ ਦਾ ਬੋਲ ਨਾਮ ਆ, ਤੇ ਉਹਦੇ ਨਾਲ ਪੌਣ ਪ੍ਰਗਟ ਹੋਈ। ਸਾਚੇ ਤੇ ਪਮਨਾ ਪਿਆ, ਪਮਨੇ ਤੋਂ ਫਿਰ ਬਣਦਾ ਪਾਣੀ। ਪੌਣ ਤੋਂ ਕੀ ਬਣਦਾ ਜੀ? ਪਾਣੀ। ਅਤੇ ਤੁਸੀਂ ਬੈਠੇ, ਮੈਂ ਨਾ ਇੱਕ ਵਾਰੀ ਪਟਿਆਲੇ ਯੂਨੀਵਰਸਿਟੀ ਨੂੰ ਭੇਜ ਦਿੱਤਾ, ਉੱਥੇ ਬੜੇ ਸਾਇੰਟਿਸਟ ਆਏ ਹੋਏ ਸੀ, ਅਤੇ ਉੱਥੇ ਲੈਕਚਰ ਸੀਗਾ ਇੱਕ ਮਹਾਂਪੁਰਖਾਂ ਨੇ ਭੇਜਿਆ, ਕਹਿੰਦੇ ਤੁਸੀਂ ਜਾਣਾ। ਅੱਛਾ, ਉੱਥੇ ਇਹੀ ਉਹਨਾਂ ਨੇ ਜਿਹੜਾ ਸਬਜੈਕਟ ਸੀ ਬੋਰਡ 'ਤੇ ਲਿਖਿਆ ਹੋਇਆ ਸੀਗਾ ਵੀ ਤੁਸੀਂ ਇਹ ਦੱਸੋ। ਉਹ ਗੁਰਮੁਖ ਸੀਗੇ ਜਿਹੜੇ ਸਾਇੰਸ ਵਾਲੇ ਸੀ ਨਾ, ਉਹ ਗੁਰਬਾਣੀ ਨੂੰ ਮੰਨਦੇ ਸੀਗੇ, ਤਾਂ ਹੀ ਉਹਨਾਂ ਰੱਖਿਆ ਸੀ, ਨਹੀਂ ਤਾਂ ਸਾਇੰਸ ਵਾਲੇ ਤਾਂ ਮੰਨਦੇ ਨਹੀਂ। ਉਹਨਾਂ ਨੇ ਇਹ ਦੱਸਿਆ ਸੀ ਵੀ ਨਿਰੰਕਾਰ ਤੋਂ ਆਕਾਰ 'ਚ ਅਸੀਂ ਕਿਵੇਂ ਆਏ ਹਾਂ, ਨਿਰੰਕਾਰ 'ਚੋਂ ਅਸੀਂ ਵਾਹਿਗੁਰੂ ਨਿਰੰਕਾਰ ਆਕਾਰ 'ਚ ਕਿਵੇਂ ਆਇਆ ਵਾ, ਹੈ ਨਾ। ਅਤੇ ਉਹ ਜਦੋਂ ਤੁਸੀਂ ਧਿਆਨ ਨਾਲ ਪੜ੍ਹਿਓ
ਤੇ ਮੈਂ ਇਹ ਸਮਝਾ ਰਿਹਾ ਸੀਗਾ ਵੀ ਪੰਜ ਤੱਤ ਵਾਹਿਗੁਰੂ ਜੀ ਜੋ ਪ੍ਰਗਟ ਹੋਏ ਤੇ ਜਦੋਂ ਮੈਂ ਪੌਣ ਪ੍ਰਗਟ ਕੀਤੀ ਤੇ ਨਾਲ ਪਾਣੀ ਬਣਿਆ ਤੇ ਇੱਕ ਪ੍ਰੋਫੈਸਰ ਮੈਨੂੰ ਪੁੱਛਦਾ ਜੀ ਤੁਸੀਂ ਸਾਇੰਸ ਅਨੁਸਾਰ ਸਮਝਾ ਸਕਦੇ ਹੋ ਵੀ ਪੌਣ ਤੋਂ ਪਾਣੀ ਕਿਵੇਂ ਬਣਦਾ, ਪੌਣ ਤੋਂ ਪਾਣੀ ਕਿਵੇਂ ਬਣਦਾ। ਤੇ ਮੈਂ ਉਹਨੂੰ ਪੁੱਛ ਲਿਆ ਕਿਉਂਕਿ ਮੈਂ ਵੀ ਸਾਇੰਸ ਪੜ੍ਹਿਆ ਸੀਗਾ, ਮੈਂ ਕਿਹਾ ਜੀ ਤੁਸੀਂ ਇਹ ਦੱਸੋ ਪਾਣੀ ਦਾ ਫਾਰਮੂਲਾ ਕੀ ਹੁੰਦਾ। ਉਹ ਬੋਲ ਪਿਆ ਕਹਿੰਦੇ H2O। ਤੇ ਮੈਂ ਬੋਰਡ 'ਤੇ ਲਿਖ ਦਿੱਤਾ। ਫਿਰ ਮੈਂ ਉਹਨੂੰ ਪੁੱਛਿਆ ਮੈਂ ਇਹ H2 ਕੀ ਆ, ਕਹਿੰਦਾ ਜੀ ਦੋ ਹਿੱਸੇ ਹਾਈਡਰੋਜਨ ਆ ਅਤੇ ਆਕਸੀਜਨ ਕੀ ਆ, ਇੱਕ ਹਿੱਸਾ ਆਕਸੀਜਨ ਹੈ। ਮੈਂ ਇਹ ਦੋਵੇਂ ਕੀ ਆ, ਹਵਾਵਾਂ ਹੀ ਆ ਨਾ, ਅਤੇ ਇਹ ਜਦੋਂ ਇਸ ਰੇਸ਼ੋ 'ਚ ਮਿਲ ਜਾਂਦੀਆਂ ਤਾਂ ਪਾਣੀ ਬਣ ਜਾਂਦਾ। ਉਹ ਕਿੱਡੀ ਗੁਰੂ ਨਾਨਕ ਸਾਹਿਬ ਦੀ ਕਮਾਈ ਆ ਗੁਰਬਾਣੀ, ਜਿੱਥੇ ਸਾਇੰਸ ਖਤਮ ਹੋ ਜਾਂਦੀ ਹੈ ਨਾ ਉਹਦੇ ਉੱਪਰੋਂ ਗੁਰਬਾਣੀ ਸ਼ੁਰੂ ਹੁੰਦੀ ਹੈ। ਸਾਚੇ 'ਤੇ ਪਮਨਾ ਪਿਆ ਪਮਨੇ 'ਤੇ ਜਲ ਹੋਏ, ਫਿਰ ਕਿਤੇ ਅਗਨ ਬਣਾਓ ਅਗਨ ਜੀ। ਉਹ ਜਦੋਂ ਫਿਰ ਦੋਵੇਂ ਪੌਣ ਅਤੇ ਪਾਣੀ ਆਪਸ ਫਰਿਕਸ਼ਨ ਕਰਦੇ ਆ ਨਾ ਉਹ 'ਚੋਂ ਅਗਨ ਪ੍ਰਗਟ ਹੁੰਦੀ। ਫਿਰ ਕਹਿੰਦਾ ਹੁਣ ਮਿੱਟੀ ਬਣਾਓ, ਉਹਨੇ ਚਿਰ ਨੂੰ ਮੇਰਾ ਟਾਈਮ ਹੋ ਗਿਆ ਸੀ। ਮੈਂ ਮਿੱਟੀ ਹੁਣ ਉਦੋਂ ਬਣਨੀ ਆ ਵੀ ਟਾਈਮ 'ਤੇ ਤੁਸੀਂ ਇੱਕ ਘੰਟਾ ਦਿੱਤਾ ਮੈਨੂੰ, ਇਹ ਤਾਂ ਕਈ ਯੁੱਗ ਲੱਗ ਜਾਂਦੇ ਆ। ਇੱਕ ਲੌਂਗ ਪੀਰੀਅਡ ਆ ਜਦੋਂ ਇਹ ਧੰਦੂਕਾਰਾ ਬਣਦਾ, ਉਹਦੇ ਤੋਂ ਬਾਅਦ ਫਿਰ ਇਹ ਹੌਲੀ ਹੌਲੀ ਇਹ ਥਿੱਕ ਹੋ ਕੇ ਜਿੱਦਾਂ ਜੋ ਵਾਹਿਗੁਰੂ ਨੇ ਬਣਾਉਣਾ ਹੁੰਦਾ ਮਾਇਆ ਨੂੰ ਇਹ ਦਿੱਤਾ ਹੋਇਆ, ਉਹ ਫਿਰ ਉੱਥੇ ਉੱਥੇ ਉਹ ਉਸੇ ਧੰਦੂਕਾਰੇ 'ਚੋਂ ਹੀ ਅਰਬਦ ਨਰਬਦ ਤਿੰਨਾਂ ਚੀਜ਼ਾਂ ਤੋਂ ਧੰਦੂਕਾਰਾ ਬਣਦਾ, ਪੌਣ ਪਾਣੀ ਅਗਨ ਤੋਂ। ਅਤੇ ਇਹ ਫਿਰ ਅੱਗੇ ਮਿੱਟੀ ਬਣਦੀ ਹੈ ਅਤੇ ਆਕਾਸ਼ 'ਚ ਪਹਿਲਾਂ ਵਾਹਿਗੁਰੂ ਨੇ ਪ੍ਰਗਟ ਕੀਤਾ। ਇਸ ਲਈ ਇਹ ਪੰਜੇ ਤੱਤ ਜਿਹੜੇ ਨੇ ਅਸੀਂ ਕੋਈ ਨਹੀਂ ਬਣਾ ਸਕਦੇ, ਤਾਂ ਹੀ ਉਹਨਾਂ ਨੇ ਕਿਹਾ ਜਿਸ ਕਾ ਤਨ ਮਨ ਧਨ ਸਭ ਤਿਸਕਾ ਸੋਈ ਸੁਗੜ। ਬੜਾ ਸਿਆਣਾ ਵਾ, ਅਸੀਂ ਤਾਂ ਕੁਛ ਵੀ ਨਹੀਂ। ਉਹਨੂੰ ਹੁਣ ਆਪਾਂ ਦੁੱਖ ਸੁਣਾਉਣਾ ਵਾ, ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ, ਪਰ ਅਸੀਂ ਇਹ ਦੁੱਖ ਨੂੰ ਮਹਿਸੂਸ ਨਹੀਂ ਕਰਦੇ ਤਾਂ ਤਾਂ ਸੁਣਾਉਂਦੇ ਨਹੀਂ ਗੇ। ਦੁੱਖ ਪਤਾ ਕੀ ਸੁਣਾਉਣਾ ਵੀ ਅਸੀਂ ਤੇਰੇ ਤੋਂ ਵਾਹਿਗੁਰੂ ਵਿਛੜੇ ਹੋਏ ਹਾਂ, ਐਸੇ ਪਿਆਰੇ ਵਾਹਿਗੁਰੂ ਤੋਂ ਅਸੀਂ ਵਿਛੜੇ ਹੋਏ ਹਾਂ। ਤਾਂ ਬਿੱਦ ਨਿੱਕੀ ਖਟਾਨੀ, ਕਹਿੰਦੇ ਤੁਸੀਂ ਬੜੀ ਨਿੱਕੀ ਦੀ ਬਹੁਤ ਵਧੀਆ ਖੱਟੀ ਖੱਟ ਲਈ ਜੇ ਤੁਸੀਂ ਦੁੱਖ ਸੁਣਾ ਦਿੱਤਾ ਉਹਨੂੰ। ਤੋ ਬਿੱਦ ਨਿੱਕੀ, ਅਤੇ ਸੁਣਾਉਣੀ ਫਿਰ ਮਨ ਦੀ ਗੱਲ ਇੱਕੇ ਨੂੰ ਹੀ, ਹੋਰ ਨਹੀਂ ਕਿਸੇ ਨੂੰ। ਜੀ ਕੀ ਇੱਕ ਹੀ ਉਸੇ ਨੇ ਸੁਣਨਾ ਵਾ। ਹੁਣ ਦੁੱਖ ਦੀ ਜਦੋਂ ਗੱਲ ਆਉਂਦੀ ਹੈ ਨਾ, ਤਿੰਨ ਹੀ ਸੁਣਿਆ। ਇੱਕ ਮੈਨੂੰ ਪੁੱਛਦਾ ਜੀ ਦੁੱਖ ਤਾਂ ਹੋਇਆ ਤਾਂ ਸੁੱਖ ਕੀ ਹੈ, ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ, ਤੋ ਬਿੱਦ ਨਿੱਕੀ। ਹੁਣ ਦੁੱਖ ਆ ਅਸੀਂ ਸਮਝਦੇ ਹਾਂ ਵੀ ਜਿਹੜਾ ਸਾਨੂੰ ਤਨ ਨੂੰ ਰੋਗ ਰਾਗ ਲੱਗ ਜਾਂਦੇ ਆਪਾਂ ਇਹਨੂੰ ਦੁੱਖ ਸਮਝੀ ਜਾਂਦੇ ਹੈ ਨਾ, ਜਾਂ ਕੋਈ ਪਰਿਵਾਰ 'ਚ ਆ ਜਾਂਦਾ ਕੋਈ ਕਲੇਸ਼ ਜਾਂ ਕੋਈ ਬਿਜ਼ਨਸ ਫੇਲ, ਆਪਾਂ ਕਹਿੰਦੇ ਬੜਾ ਦੁਖੀ ਹੈ ਮਨ, ਅਸੀਂ ਇੱਥੋਂ ਤੱਕ ਹੀ ਰਹਿ ਗਏ ਹਾਂ। ਦੁੱਖ ਹੁੰਦਾ ਵਾ ਵਾਹਿਗੁਰੂ ਤੋਂ ਮਨ ਵਿਛੜੇ ਹੋਏ ਹਾਂ, ਆਪਾਂ ਇਹ ਦੁੱਖ ਮਹਿਸੂਸ ਨਹੀਂ ਕਰਦੇ। ਦੁੱਖ ਵਿਛੋੜਾ, ਇੱਕ ਗੁਰੂ ਨਾਨਕ ਸਾਹਿਬ ਦਾ ਸ਼ਬਦ ਪੜ੍ਹਿਓ ਕਰ ਜਾ ਕੇ, ਦੁੱਖ ਵਿਛੋੜਾ ਇੱਕ ਦੁੱਖ ਭੁੱਖ, ਭੁੱਖ ਤਨ ਦੀ ਨਹੀਂ ਮਨ ਦੀ ਆ, ਸਾਚੇ ਨਾਮ ਕੀ ਉਹ ਦਿੰਦੇ ਨਹੀਂ ਉਹਨੂੰ। ਦੁੱਖ ਵਿਛੋੜਾ ਇੱਕ ਦੁੱਖ ਭੁੱਖ, ਇੱਕ ਦੁੱਖ ਸਖਤ ਵਾਰ ਜਮਦੂਤ। ਵੇਖੋ ਜਮਾਂ ਦਾ ਦੁੱਖ ਕਿੱਡਾ ਵੱਡਾ। ਕਬੀਰ ਸਾਹਿਬ ਇਸੇ ਦੁੱਖ ਤੋਂ ਡਰਦੇ ਨਾ ਬੰਦਗੀ 'ਚ ਆਏ ਸੀ। ਕਬੀਰ ਕਹਿੰਦੇ ਕਿਤੇ ਕਬੀਰ ਜਮ ਕਾ ਠੇਂਗਾ ਬੁਰਾ ਹੈ ਉਹ ਨਾ ਸਹਿਆ ਜਾਏ, ਕਿਤੇ ਇੱਕ ਜੋ ਸਾਧੂ ਮੋਹੇ ਮਿਲਿਓ ਤਿੰਨ ਲੀਆ ਅੰਚਲ। ਇਹ ਗੁਰਮੁਖੀ ਮਿਲ ਕੇ ਸਮਝਾਉਂਦੇ ਆ, ਉਹਨਾਂ ਨੂੰ ਮਿਲੇ ਸੀ ਬਾਬਾ ਰਾਮਾਨੰਦ ਜੀ। ਉਹਨਾਂ ਦੱਸਿਆ ਕਬੀਰ ਤੂੰ ਤਾਂ ਇੱਦਾਂ ਹੀ ਤੁਰਿਆ ਫਿਰਦਾ ਵਾ, ਅਤੇ ਅੱਗੇ ਤੇਰਾ ਸਮਾਂ ਆ ਗਿਆ ਹੈ ਨਾ, ਫਿਰ ਤੂੰ ਕਿੱਦਾਂ ਸਮੇਂਗਾ ਜਮਾਂ ਦਾ ਦੁੱਖ। ਦੁੱਖ ਵਿਛੋੜਾ ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ। ਫਿਰ ਰੋਗ ਲੱਗਦੇ ਆ ਤਨ ਨੂੰ, ਮਨ ਨੂੰ ਦੁੱਖ ਲੱਗਦੇ ਆ, ਤਨ ਨੂੰ ਰੋਗ ਲੱਗਦੇ ਆ। ਦੁੱਖ ਕਿਹੜਾ ਜੀ, ਜੇ ਅਸੀਂ ਆਹ ਦੁੱਖ ਦੂਰ ਨਹੀਂ ਕਰਦੇ ਗੁਰਬਾਣੀ ਅਨੁਸਾਰ। ਦੁੱਖ ਵਿਛੋੜਾ ਇੱਕ ਦੁੱਖ ਭੂਖ ਹੈ ਨਾ, ਇੱਕ ਦੁੱਖ ਸਖਤ ਵਾਰ ਜਮਦੂਤ, ਫਿਰ ਅੱਗੇ ਰੋਗ। ਕਹਿੰਦੇ ਇੱਕ ਦੁੱਖ ਰੋਗ ਲੱਗੇ ਤਨ ਧਾਏ। ਵਾਹਿਗੁਰੂ ਉਡੀਕਦਾ ਵਾ 50-60 ਸਾਲ ਤੱਕ ਵੀ ਆ ਹੀ ਜਾਊਗਾ ਖਰੀ, ਫਿਰ ਥੋੜ੍ਹਾ ਥੋੜ੍ਹਾ ਰੋਗ ਲਾਉਂਦਾ ਵਾ ਵੀ ਇਹ ਆਹ। ਹੁਣ ਸਮਝੇ ਨਾ ਸੁੱਖ ਕੀ ਹੈ, ਵੀ ਸੁੱਖ 'ਚ ਅਸੀਂ ਵਾਹਿਗੁਰੂ ਨੂੰ ਭੁੱਲ ਜਾਂਦੇ ਹਾਂ, ਦੁੱਖ ਦਾਰੂ ਸੁੱਖ ਰੋਗ ਪਿਆ। ਹੁਣ ਕੋਈ ਸੰਗੀ ਸਾਥੀ ਬਹੁਤ ਸੀਰੀਅਸ ਹੋ ਜਾਏ ਨਾ, ਸੁਣਦੇ ਨਹੀਂ ਗੇ ਫਿਰ, ਜਿੰਨਾ ਚਿਰ ਠੀਕ ਨਹੀਂ ਹੋ ਜਾਂਦਾ, ਜਦੋਂ ਠੀਕ ਹੋ ਗਿਆ ਫਿਰ ਭੁੱਲ ਜਾਂਦੇ। ਹੁਣ ਸਮਝ ਲੱਗ ਗਈ, ਸੁੱਖ 'ਚ ਅਸੀਂ ਭੁੱਲ ਜਾਂਦੇ ਵਾਹਿਗੁਰੂ ਨੂੰ ਹੈ ਨਾ। ਇਸ ਲਈ ਸਤਿਗੁਰੂ ਦੇ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ, ਫਿਰ ਡਾਕਟਰ ਜਵਾਬ ਦਿੰਦੇ। ਫਿਰ ਸਤਿਗੁਰਾਂ ਨੂੰ ਪੁੱਛਿਆ ਉਹਨਾਂ ਨੇ ਵੀ ਕਿਉਂ ਲੱਗੇ,
ਕਿਹਦੇ ਖਸਮ ਵਿਸਾਰ ਕੀ ਹੈ ਰਸ ਭੋਗ ਕਿਹਦੇ ਸਾਡੇ 'ਚ ਇੱਥੋਂ ਤੱਕ ਹਾਲਤ ਰਹਿ ਗਈ ਆ ਖਾਣਾ ਪੀਣਾ ਹੱਸਣਾ ਸੌਣਾ ਇੱਥੋਂ ਤੱਕ ਹੀ ਹੈ ਨਾ ਖਾਣਾ ਪੀਣਾ ਹੱਸਣਾ ਸੌਣਾ ਅਤੇ ਫਿਸਰ ਗਿਆ ਹੈ ਮਰਨਾ ਜਦੋਂ ਅਸੀਂ ਮਰਨਾ ਭੁੱਲ ਜਾਂਦੇ ਹਾਂ ਨਾ ਫਿਰ ਵਿਰਾਗ ਨਹੀਂ ਆਉਂਦਾ ਅਸੀਂ ਫਿਰ ਵਿਰਾਗ 'ਚ ਨਹੀਂ ਜਾ ਸਕਦੇ ਜੇ ਮਰਨਾ ਭੁੱਲ ਗਏ ਇਸ ਲਈ ਸਤਿਗੁਰਾਂ ਨੇ ਸਾਨੂੰ ਦਿਖਾਇਆ ਵੀ ਸੱਜਣ ਮੇਰੇ ਰੰਗੁਲੇ ਜਾਏ ਸੁੱਤੇ ਵੇਖਿਆ ਨਾ ਇੰਨੀ ਲੋਇਣੀ ਦੇਖਦਿਆਂ ਕੇਤੀ ਚੱਲ ਗਈ ਜੋ ਬਾਬਾ ਫਰੀਦ ਜੀ ਨੇ ਵੇਖਿਆ ਫਰੀਦਾ ਲੋਕਾਂ ਆਪੋ ਆਪਣੀ ਮੈਂ ਆਪਣੀ ਹੁਣ ਪਤਾ ਲੱਗਿਆ ਵੀ ਮੇਰੀ ਵਾਰੀ ਆਉਣੀ ਜੋ ਦਿਨ ਆਵੇ ਸੋ ਦਿਨ ਜਾ ਹੀ ਕਰਨਾ ਕੂਚ ਰਹਿਣ ਫਿਰਨਾ ਸੰਗ ਚੱਲਤ ਹੈ ਹਮ ਵੀ ਚੱਲਣਾ ਉਦੋਂ ਫਿਰ ਪਤਾ ਲੱਗਦਾ ਵੀ ਵਾਕਿਆ ਹੀ ਇਹ ਤਾਂ ਸਮਾਂ ਸਾਡਾ ਵੀ ਆ ਜਾਣਾ ਹੈ ਨਾ ਦਿਨ ਤੇ ਪਹਿਰ ਪਹਿਰ ਤੇ ਘੜੀਆਂ ਆਪ ਕੱਟੇ ਤਨ ਸ਼ੀਜੇ ਕਾਲ ਅਹੇਰੀ ਫੇਰੇ ਬਦਕ ਜਿਉਂ ਕਹੋ ਕਮਨ ਬਿਦਕ ਜੇ ਸੋ ਦਿਨ ਆਉਣ ਲੱਗ ਉਹ ਦਿਨ ਆਉਣ ਤੋਂ ਪਹਿਲਾਂ ਪਹਿਲਾਂ ਫਿਰ ਅੱਜ ਵਾਲਾ ਜਿਹੜਾ ਸ਼ਬਦ ਹੈ ਆਪਾਂ ਕਵਰ ਕਰਨਾ ਹੁੰਦਾ ਹਰੇਕ ਸ਼ਬਦ ਦੇ ਵਿੱਚ ਪੂਰਨ ਮਿਲਾਪ ਆ ਪੂਰਨ ਥੋੜ੍ਹਾ ਬਹੁਤਾ ਨਹੀਂ ਅੱਜ ਦਾ ਤੁਸੀਂ ਸ਼ਬਦ ਜਾ ਕੇ ਪੜਿਓ ਘਰ ਚੰਗੀ ਤਰ੍ਹਾਂ ਸਤਿਗੁਰਾਂ ਨੇ ਨਾਮ ਵੀ ਦੇ ਦਿੱਤਾ ਪਰ ਜੋਤ ਪ੍ਰਗਟ ਕਰਕੇ ਵਿਖਾ ਦਿੱਤੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਪਰ ਉਹਦੇ ਵਿੱਚ ਸਾਨੂੰ ਦੁੱਖ ਸੁਣਾਉਣਾ ਪਵੇਗਾ ਆ ਜਿਹੜਾ ਪਹਿਲੀ ਜਿਹੜੀ ਰਹਾਓ ਵਾਲੀ ਪੰਕਤੀ ਹੈ ਨਾ ਇਹ ਕਮਾ ਲਓ ਅਤੇ ਅੱਗੇ ਆਪੇ ਕਵਰ ਹੋ ਜਾਣਾ ਜੇ ਤੁਸੀਂ ਰਹਾਓ ਵਾਲੀ ਪੰਕਤੀ ਕਮਾ ਲਈ ਨਾ ਅਤੇ ਬਾਕੀ ਸਾਰਾ ਨਾਮ ਵੀ ਉਹਨੇ ਪ੍ਰਗਟ ਕਰ ਦੇਣਾ ਵਾਹਿਗੁਰੂ ਨੇ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰਦੀਨੋ ਮੰਤਾਨੀ ਤੋਂ ਪੰਜ ਚੋਰ ਵੀ ਪਾਸੇ ਕਰ ਦੇਣੇ ਜਿਹੜੇ ਸਾਨੂੰ ਜਾਣ ਨਹੀਂ ਦਿੰਦੇ ਘਰ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰਦੀਨੋ ਮੰਤਾਨੀ ਫਿਰ ਇਹਨੇ ਡਿੱਗਣਾ ਮਨ ਨਹੀਂ ਡਿੱਗੇ ਨਾ ਡੋਲੇ ਦ੍ਰਿੜ ਕਰ ਰਹੇ ਹੋ ਪੂਰਨ ਹੋਏ ਕਿਉਂਕਿ ਉਹ 'ਚੋਂ ਅੰਮ੍ਰਿਤ ਰਸ ਜਦੋਂ ਮਨ ਪੀਂਦਾ ਵਾ ਤਾਂ ਫਿਰ ਤ੍ਰਿਪਤ ਹੁੰਦਾ ਹੈ ਇਹਦੀ ਤ੍ਰਿਸ਼ਨਾ ਉਦੋਂ ਹੀ ਬੁੱਝਦੀ ਹੈ ਨਾਮ ਤੋਂ ਬਿਨਾਂ ਨਹੀਂ ਬੁੱਝਣੀ ਉਹ ਅਨਹਦ ਨਾਦ ਜਦੋਂ ਸੁਣਦਾ ਅਨਹਤੂਰ ਪੰਜ ਸ਼ਬਦ ਉਹਨੂੰ ਕਿਹਾ ਵਾ ਕਿ ਇਹ ਉਹ ਇਹ ਜੋ ਬੀਚ ਹਮ ਤੁਮ ਕਿਸ਼ੋਤੇ ਉਹ ਇਹ ਪੰਜ ਚੋਰ ਹੀ ਨੇ ਜਿਹੜੇ ਸਾਨੂੰ ਜਾਣ ਨਹੀਂ ਦਿੰਦੇ ਅੰਦਰ ਨਿੱਜੀ ਘਰ ਮਹਿਲ 'ਚ ਦਰਦੇ ਖੜੇ ਪੰਜ ਪੈਰੂ ਆ ਦਰਮੇ ਰਹਿ ਤੇ ਉਹਨਾਂ ਦੀ ਗੱਲ ਨਹੀਂ ਬਣਦੀ ਫਿਰ ਜੇ ਪੰਜ ਸ਼ਬਦ ਪ੍ਰਗਟ ਕਰ ਉਹ ਨਾਮ ਨੂੰ ਕਿਹਾ ਪੰਜ ਸ਼ਬਦ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਆਹ ਕਲਾ ਆਪਾਂ ਸਿੱਖ ਰਹੇ ਕਲਾ ਜਿੱਤ ਕਰ ਧਾਰੀ ਪੰਚ ਦੂਤ ਤੁਧ ਸਾਡੀ ਵਸ ਦੀ ਗੱਲ ਨਹੀਂ ਵਾਹਿਗੁਰੂ ਨੇ ਪੰਜ ਸ਼ਬਦ ਜਿੱਦਣ ਪ੍ਰਗਟ ਕੀਤੇ ਉੱਦਣ ਪੰਜ ਦੂਤ ਵਸ ਆਉਣੇ ਉੱਦਾਂ ਨਹੀਂ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਧੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖੋ ਹੈ ਉਹ ਅੱਜ ਉਹਨਾਂ ਇਹੋ ਕਹਿੰਦੇ ਆ ਕਹਿੰਦੇ ਕੀ ਪ੍ਰਗਟ ਹੋਣਾ ਤੁਹਾਡੇ ਅੰਦਰੋਂ ਕਹਿੰਦੇ ਉਹ ਜੋ ਬੀਚ ਹਮ ਤੁਮ ਕੁਛ ਹੋਤੇ ਤਿਨਕੀ ਬਾਤ ਬਲਾਨੀ ਡਿੱਗੇ ਨਾ ਡੋਲੇ ਦਿੜ ਕਰ ਰਹੇ ਹੋ ਪੂਰਨ ਹੋਏ ਤਿਰਪਤਾਨੀ ਕਿਤੇ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਦ ਬਾਣੀ ਨਾਮ ਨੂੰ ਅਨਹਦ ਬਾਣੀ ਕਿਹਾ ਅਤੇ ਗੁਰੂ ਦੇ ਸ਼ਬਦ ਤੋਂ ਬਿਨਾਂ ਪ੍ਰਗਟ ਨਹੀਂ ਹੋਣੀ ਇਹ ਅਨਹਤ ਬਾਣੀ ਗੁਰ ਸ਼ਬਦ ਜਾਣੀ ਇਹਨੂੰ ਕਿਹਾ ਹਰੀ ਦਾ ਨਾਮ ਇਹ 'ਚੋਂ ਫਿਰ ਰਸ ਆਉਣਾ ਵਾ ਸਾਡੇ ਮਨ ਦੀ ਖੁਰਾਕ ਭੁੱਖ ਇਹਦੀ ਖਤਮ ਹੋਣੀ ਲਿਖਿਆ ਨਾ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਇੱਥੋਂ ਤੱਕ ਉਦਮ ਹੈ ਤੁਹਾਡਾ ਅੱਗੋਂ ਫਿਰ ਦਰਸ਼ਨ ਦਿੰਦਾ ਵਾਹਿਗੁਰੂ ਕਹੋ ਨਾਨਕ ਪ੍ਰਭ ਆਪ ਮਿਲਿਆ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਆਓ ਫਿਰ ਆਪਾਂ ਉਹ ਕੰਮ ਕਰੀਏ ਜੋ ਦੁੱਖ ਸੁੱਖ ਸੁਣਾਈਏ ਵਾਹਿਗੁਰੂ ਨੂੰ ਹੁਣ ਮਨ ਵਿਰਾਗ 'ਚ ਆ ਕੇ ਸੁਣਾਇਓ ਵੀ ਸੱਚੀ ਅਸੀਂ ਮਿਲਣਾ ਚਾਹੁੰਦੇ ਹਾਂ ਠੀਕ ਹੈ ਜੀ ਆਓ ਫਿਰ ਕਿਤੇ ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ ਤੋਹਫੇ ਤੇ ਨੀਕੀ ਖਟ ਵਧੀਆ ਖੱਟੀ ਖੱਟ ਲੈਣੀ ਹੈ ਜੀ ਕੀ ਏਕੇ ਹੀ ਪੈਮਾਨੀ ਆ ਅਰਦਾਸ ਕਰ ਮਿੰਨਤ ਕਰ ਜੋਦੜੀ ਮੈਂ ਪ੍ਰਭ ਮਿਲਣੇ ਕਾ ਚਾਉ ਨਾਲ ਕਰਿਓ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

그름. 와해 때 그룹 손에 소자 나오나. 왕 그름 왕 그름.

जिसका तन मन धन सब तिसका सोई सुगड़ सुजानी। सुगड़ सुजानी क्या वाहिगुरु जी नू सुगड़ सुजानी दाना बीना साई मैंडा किते तिन ही सुनिया दुख सुख मेरा तौबेद निके खटानी। हुण आपां नूं समझ लग गई जी सारिआं नूं भी दुख की है साडे मन नूं ते तुसीं सुना रहे हो। असीं मन करके कई जन्म हो गए विछड़े हुए वाहिगुरु दे नालों ते कित्थे चले गए जूनां दे विच 84 लाख जूना कट के आए आप कई जन्म पै कीट पतंगा कई जन्म गज मीन कुरंगा कई जन्म पंखी सर्प हो कई जन्म हैवर ब्रिख जो हैवर हाथी घोड़े ब्रिख बल्द नू कहिंदे किते मिल जगदीश मिलन की बरिया बरिया दी टर्न एक बारी आ भई प्रापत मानुख दे हुरिया गोबिंद मिलन की ये तेरी बरी बरिया किते मिल जगदीश मिलन की बरिया चिरंकाल ए दे संजरिया संजरिया दे प्राप्त होई। वेखो किसे किन्ने तरीके नाल समझाउंदे सानू शायद गल इको ही है वखरे वखरे तरीके नाल समझाउंदे सानू भी किन्ने चिर बाद फिरत फिरत बहुते युग हारियो मानस दे लही बहुते युग लग जांदे एक युग नहीं ये जूना कट्टण लई 84 लख बहुते युग लग जांदे ते कहिंदे अजे भी तुसीं सिमर नहीं करदे जे हुण मिल गया। फिरत फिरत बहुते युग हारियो मानस दे लही नानक कहत मिलन की बरिया ते की करना जी सिमरन कि सिमरत कहा नहीं गल एक ही है बार बार समझाई आ जिहड़ा तुसी कर रहे हो इहनू कहिंदे ने मिन्नतां करनियां जोदड़ियां करनियां तरले लैने ते कल्ले कल्ले दे नहीं सुने जांदे जदों संगत आउंदे हो ना फिर मंदा हो इहनां नूं गुरमुख सखियां कहिंदे ने सारिआं नूं की कहिंदे जी गुरमुख सखियां ये जो सारे कट्ठे होके जोदड़ियां करते ने सुन सखीए मिल उद्दम करे हाँ उद्दम करया करो संगत आने का उद्दम जोदड़ियां करया करिए सुन सखीए मिल उद्दम करे हाँ मनाए लै हर कंते उन्हें मना रहे हूं आप तरले कड़ कड़ पहला तो आप भुल गए ना नाम भुली जे फिर आऊं जाऊं है ना परवाह नहीं की पंजां दूतां नाल सुरती रल गई साड़ी इन्हां ने विछोड़ता किते पंच दूत मिल पिरों विछोड़ी भ्रम भ्रम रोवे हाथ विछोड़ी ते हुण जदों सतगुरु दी शरण च आ गए सानूं पता लग गया भी हुण भी मन सकदा वा पर जे सारे जाने तरले करांगे जोदड़ियां करांगे मिन्नतां करांगे उत्थे फिर उन्हां शब्द लिखिया ਕਿਤੇ ਸੁਣ ਸਖੀਏ ਮਿਲ ਉਦਮ ਕਰੇ ਹਾ ਮਨਾਏ ਲੈ ਹਰ ਕੰਤੇ ਹਰੀਕ ਅੰਤ ਸਾਡਾ ਮਾਣ ਤਿਆਗ ਹਉਮੈ ਛੱਡ ਦਿਓ ਹਉਮੈ ਪਤਾ ਕਦੋਂ ਪਤਾ ਲੱਗਦਾ ਸਾਨੂੰ ਵੀ ਸਾਡੇ 'ਚ ਹਉਮੈ ਹੈਗੀ ਹੈ ਕਿ ਨਹੀਂ ਜਦੋਂ ਤੁਹਾਨੂੰ ਕਿਸੇ ਨੇ ਕੋਈ ਸ਼ਬਦ ਦੀ ਚੋਟ ਮਾਰੀ ਤੁਸੀਂ ਚੈੱਕ ਕਰਿਆ ਕਰੋ ਆਪਣੇ ਅੰਦਰ ਵੀ ਇਹ ਹਉਮੈ ਅਜੇ ਹੈਗੀ ਆ ਜੇ ਤੁਹਾਨੂੰ ਕਿਸੇ ਨੇ ਕੋਈ ਸ਼ਬਦ ਦੀ ਚੋਟ ਮਾਰਤੀ ਤੁਹਾਨੂੰ ਅੰਦਰ ਮੱਚ ਜਾਣਾ ਵਾ ਅੱਗ ਲੱਗ ਜਾਣੀ ਕੀ ਹੋਣਾ ਜੀ ਕ੍ਰੋਧ ਦੀ ਅੱਗ ਇਹ ਤੁਸੀਂ ਚੈੱਕ ਕਰੋ ਭੜਕਦੀ ਹੈ ਕਿ ਨਹੀਂ ਭੜਕਦੀ ਹੈ ਜੀ ਨਹੀਂ ਹੁਣ ਨਹੀਂ ਭੜਕਦੀ ਇਹ ਸਾਰੇ ਚੈੱਕ ਕਰਿਆ ਕਰੋ ਗੁਰਬਾਣੀ ਜਿਹੜੀ ਹੈ ਨਾ ਇਹ ਕਸਵੱਟੀ ਆ ਆਪਣੇ ਆਪ ਨੂੰ ਚੈੱਕ ਕਰਨ ਦੀ ਹੈ ਨਾ ਉਹ ਜੇ ਤਾਂ ਕ੍ਰੋਧ ਹੈਗਾ ਅੰਦਰ ਤਾਂ ਫਿਰ ਤਾਂ ਬੜੀ ਅੱਗ ਲੱਗੂਗੀ ਵੀ ਇਹ ਕਹਿ ਕੇ ਜਾਵੇਗਾ ਕਿੱਥੇ ਮੈਂ ਤਾਂ ਇਹਨੂੰ 10 ਹੋਰ ਨਾ ਸੁਣਾਈਆਂ ਅਤੇ ਫਿਰ ਇਹ ਅੰਦਰ ਇੱਦਾਂ ਚੱਲਦਾ ਫਿਰ ਵੀ ਇਹ ਕਹਿ ਕੇ ਗੱਲ ਜਾਵੇ ਕਿੱਥੇ
ਫਿਰ ਸਮਝੋ ਵੀ ਅਜੇ ਕੁਛ ਨਹੀਂ ਗਾ ਬਣਿਆ, ਠੀਕ ਹੈ ਨਾ। ਚੈੱਕ ਕਰਨਾ, ਉੱਥੇ ਚੈੱਕ ਕਰਨ ਲਈ ਬੰਦੇ ਰੱਖੇ ਹੁੰਦੇ ਸੀ ਸਾਡੇ, ਜਦੋਂ ਅਸੀਂ ਟ੍ਰੇਨਿੰਗ ਲਈ ਨਾ, ਜਾਣ ਕੇ ਛੇੜ ਦਿੰਦੇ, ਉਹ ਚੈੱਕ ਕਰਦੇ ਸੀ ਵੀ ਇਹ ਕਿੱਦਾਂ ਦੇ ਹੈ ਨਾ। ਗੁਰਮੁਖਾਂ ਦੀਆਂ ਡਿਊਟੀਆਂ ਲੱਗੀਆਂ ਹੁੰਦੀਆਂ ਸੀ ਵੀ ਤੁਸੀਂ ਚੈੱਕ, ਟੀਕੇ ਲਾਉਣੇ ਇਹਨਾਂ ਨੂੰ ਟੀਕੇ। ਇੱਕ ਰਾਣੀ ਭੈਣ ਹੁੰਦੀ ਸੀ ਟੀਕੇ ਲਾਉਣ ਲਈ, ਉਹ ਟੀਕੇ ਲਾਉਂਦੇ ਸੀ ਜਾਣ ਕੇ, ਅਤੇ ਜਿਹਨਾਂ ਨੂੰ ਨਹੀਂ ਪਤਾ ਉਹ ਫਿਰ ਕ੍ਰੋਧ ਕਰ ਲੈਂਦੇ ਹੁੰਦੇ, ਅਤੇ ਫਿਰ ਬਾਪੂ ਜੀ ਨੇ ਕਹਿਣਾ ਵੀ ਇਹ ਤਾਂ ਅਜੇ ਗੱਲ ਬਣੀ ਨਹੀਂ, ਇਹਨੂੰ ਕੁੱਟੋ, ਇਹ ਸੱਪ ਆ। ਮਨ ਕੀ ਆ ਜੀ? ਸੱਪ। ਜਦੋਂ ਇਹਨੂੰ ਡਾਂਗ ਲੈ ਕੇ ਇਹਦੇ ਮਗਰ ਜਾਂਦੇ ਹੋ ਤੁਸੀਂ, ਡਾਂਗ ਕੀ ਆ? ਵਾਹਿਗੁਰੂ। ਇਹਨੇ ਖੁੱਡ 'ਚ ਵੜ ਜਾਣਾ, ਅਤੇ ਤੁਸੀਂ ਖੁੱਡ ਬੰਦ ਕਰ ਦਿੰਦੇ ਹੋ, ਅਤੇ ਸਮਝੇ ਵੀ ਸੱਪ ਮਰ ਗਿਆ, ਉਹ ਕਦੋਂ ਵੀ ਨਿਕਲ ਸਕਦਾ ਹੈ ਨਾ। ਕਹਿੰਦੇ ਇਹਨੂੰ ਕੁੱਟ ਕੁੱਟ ਕੇ ਨਾ ਇਹਨੂੰ ਪੁੱਠਾ ਕਰੋ, ਪੁੱਠਾ ਕਰਕੇ ਵੇਖੋ ਵੀ ਹੁਣ ਸਿੱਧਾ ਹੁੰਦਾ। ਜਦ ਫਿਰ ਸਿੱਧਾ ਹੋ ਗਿਆ, ਸਿੱਧਾ ਹੁੰਦਾ ਫਿਰ ਕ੍ਰੋਧ 'ਚ ਆ ਜਾਂਦਾ, ਅਤੇ ਫਿਰ ਤਾਂ ਜ਼ਹਿਰ ਹੈਗਾ ਇਹਦੇ 'ਚ। ਅਜੇ ਫਿਰ ਹੋਰ ਕੁੱਟੋ। ਸੱਪ ਨੂੰ ਇੱਦਾਂ ਮਾਰ ਦਿੰਦੇ, ਉਹਨੂੰ ਮਾਰ ਕੇ ਚੈੱਕ ਕਰਦੇ ਪੁੱਠਾ ਕਰਕੇ, ਹੈ ਨਾ। ਇਸ ਲਈ ਸਤਿਗੁਰੂ ਕਹਿੰਦੇ ਵਰਮੀ ਮਾਰੀ ਸਾਂਪ ਨਾ ਮੂਆ, ਵਰਮੀ ਦੀ ਖੁੱਡ ਜਿਹ 'ਚ ਵੜ ਜਾਂਦਾ ਉਹ। ਅੱਜ ਤੁਸੀਂ ਜਪਦੇ ਹੋ ਵਾਹਿਗੁਰੂ, ਵਾਹ, ਕਿਵੇਂ ਤਾਂ ਨੀਂਦ ਆ ਜਾਂਦੀ ਹੈ, ਹੈ ਨਾ, ਖੁੱਡ ਜਾ ਵੜਦਾ, ਅਤੇ ਫਿਰ ਉੱਠੇਗਾ ਤਾਂ ਫਿਰ ਫੁਕਾਰੇ ਮਾਰੂਗਾ। ਕਬੀਰ ਸਾਹਿਬ ਕਹਿੰਦੇ ਇੰਨਾ ਕੁੱਟੋ, ਇੰਨਾ ਕੁੱਟੋ ਕਿ ਇਹਨੂੰ ਕੁੱਟ ਕੁੱਟ ਕੇ ਮਾਰ ਦਿਓ, ਮਨ ਮਾਰੇ ਬਿਨ ਭਗਤ ਨਾ ਹੋਏ, ਹੈ ਨਾ। ਕੂਟਨ ਸੋਏ ਜੋ ਮਨ ਕੋ ਕੂਟੇ, ਕੂਟਨ ਸੋਏ ਜੋ ਮਨ ਕੋ ਕੂਟੇ, ਮਨ ਕੂਟੇ ਤੇ ਜੰਮ ਤੇ ਛੁੱਟ। ਕੁੱਟ ਕੁੱਟ ਮਨ ਕਸਵੱਟੀ ਲਾਏ, ਕਸਵੱਟੀ ਤੁਹਾਨੂੰ ਦੱਸ ਹੀ ਦਿੱਤੀ ਹੁਣ, ਤੁਸੀਂ ਚੈੱਕ ਕਰਿਆ ਕਰੋ ਵੀ ਜੇ ਕੋਈ ਵਚਨ ਕਰਦਾ ਵਾ ਸਾਨੂੰ ਗੁੱਸਾ ਚੜ੍ਹਦਾ, ਕ੍ਰੋਧ ਆਉਂਦਾ? ਜੇ ਤਾਂ ਆਉਂਦਾ ਫਿਰ ਤਾਂ ਕੋਈ ਗੱਲ ਨਹੀਂ ਬਣੀ ਅਜੇ, ਫਿਰ ਤਾਂ ਐਵੇਂ ਆਪਾਂ ਸਮਾਂ ਜਿਹੜਾ ਗੁਲੰਗਾਈ ਜਾ ਰਹੇ, ਕੁੱਟਿਆ ਨਹੀਂ ਇਹਨੂੰ ਚੰਗੀ ਤਰ੍ਹਾਂ। ਤੁਸੀਂ ਚੈੱਕ ਕਰ ਲਿਆ ਕਰੋ ਸਾਰੇ, ਮੈਂ ਵੀ ਕਰਿਆ ਕਰੋ, ਹੈ ਨਾ। ਮੈਂ ਆਪਾਂ ਵਿੱਚ ਰੱਖਦੇ ਤੁਹਾਡੇ, ਤੁਹਾਨੂੰ ਇਕੱਲੇ ਨਹੀਂ ਕਹਿੰਦੇ, ਆਪਾਂ ਸਾਰੇ ਹੀ ਆਓ, ਕੁੱਟੀਏ ਫਿਰ ਥੋੜ੍ਹਾ ਜਿਹਾ, ਹਾਂਜੀ। ਅਤੇ ਉਹਦੇ ਕੁੱਟਣਾ ਜਦੋਂ ਸਾਵਧਾਨ ਹੋ ਗਏ ਕੁੱਟਣਾ ਨੂੰ, ਵੀ ਇਹਦੇ ਸਿਰ 'ਚ ਵੱਜੇ ਡਾਂਗ, ਅੱਖਾਂ ਬੰਦ ਕਰ ਲੈਣੀਆਂ ਅੱਖਾਂ 'ਚ, ਬਾਹਰ ਵਹਿੰਦਾ ਰਹਿੰਦਾ ਬਸ, ਜੋ ਵਹਿੰਦਾ ਉਹਦੇ ਫੁਰਨੇ ਬਣਾਈ ਜਾਂਦੇ। ਜਦੋਂ ਤੁਸੀਂ ਅੱਖਾਂ ਬੰਦ ਕਰਦੇ ਹੋ ਕੰਨਾਂ 'ਚ ਆ ਜਾਂਦਾ, ਇੱਕ ਹੋ ਜਾਂਦਾ, ਉੱਥੇ ਫਿਰ ਆ ਸ਼ਬਦ ਜਿਹੜਾ ਬੋਲਦੇ ਹੋ ਵਾਹਿਗੁਰੂ, ਉੱਥੇ ਜਾ ਕੇ ਵੱਜਦਾ, ਇਹ ਧੁੱਪਣਾ ਸ਼ੁਰੂ ਹੋ ਜਾਂਦਾ। ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ, ਲਈਏ ਧੋਏ ਭਰੀਏ ਮੱਤ, ਇਹ ਮਨ ਦੀ ਮੱਤ ਧੋਪਣ ਲੱਗ ਪੈਂਦੀ, ਫਿਰ ਉਹ ਧੋਪੈ ਨਾਵੇਂ ਕਰ, ਮਨ ਧੋਵੋ ਸ਼ਬਦ ਲਾਗੋ, ਆਹ ਜਿਹੜਾ ਸ਼ਬਦ ਵਾਹਿਗੁਰੂ, ਇਹ ਚੰਗੀ ਤਰ੍ਹਾਂ ਮਾਰਿਆ ਕਰੋ ਡੰਡਾ, ਉਹ ਥਾਪੀ ਹੁੰਦੀ ਕੱਪੜੇ ਕੁੱਟਣ ਵਾਲੀ, ਇਹਦੀ ਮੈਲ ਨਿਕਲ ਜਾਵੇ, ਹੈ ਨਾ, ਮੈਲ। ਕੁੱਟ ਕੁੱਟ ਮਨ ਕਸਵੱਟੀ ਲਾਏ, ਅਤੇ ਮੈਲ ਦਾ ਪਤਾ ਲੱਗ ਹੀ ਗਿਆ ਸਾਨੂੰ ਵੀ ਜੇ ਕਿਸੇ ਨੇ ਸ਼ਬਦ ਦੀ ਚੋਟ ਮਾਰੀ ਤਾਂ ਫਿਰ ਅਸੀਂ ਕਹਿਣਾ ਹਾਂਜੀ ਗਲਤੀ ਹੈ ਜੀ ਮੇਰੀ, ਮਾਫ਼ ਕਰ ਦਿਓ, ਹੈ ਨਾ। ਤੁਸੀਂ ਇਹੀ ਕਹਿਣਾ ਵੀ ਮੇਰੀ ਜੀ ਗਲਤੀ ਹੈ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਪ੍ਰਣਵਤ ਨਾਨਕ ਤਾਰੇ ਸੋਏ, ਕਹਿੰਦੇ ਉਤਰ ਜਾਏਗਾ ਜਿਹੜਾ ਇਸ ਅਵਸਥਾ 'ਚ ਆ ਜਾਏਗਾ, ਹੈ ਨਾ। ਅਤੇ ਇਸ ਨੂੰ ਫਿਰ ਸਮਝੋ ਅਤੇ ਫਿਰ ਇਹ ਹੁਣ ਚੱਲ ਪਿਆ ਉਸ ਮਾਰਗ ਦੇ ਉੱਪਰ ਜਿਹੜਾ ਨਿੱਜ ਘਰ ਮਹਿਲ ਨੂੰ ਜਾਂਦਾ। ਗੁਰੂ ਨੇ ਤੁਹਾਨੂੰ ਲੈ ਕੇ ਜਾਣਾ, ਪ੍ਰਗਟਿਓ ਜੋਤ ਸਹਿਜ ਸੁਖ ਸੋਭਾ, ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ, ਨਾਮ ਵੀ ਸੁਣ ਲੱਗ ਪੈਣਾ, ਪ੍ਰਕਾਸ਼ ਦੇ ਦਰਸ਼ਨ ਹੋਣਗੇ। ਉਹਨੂੰ ਅਨਹਦ ਬਾਣੀ ਕਿਹਾ, ਨਾਮ ਨੂੰ ਅਨਹਦ ਬਾਣੀ ਕਿਹਨੂੰ ਕਿਹਾ ਜੀ? ਨਾਮ। ਅੱਜ ਸ਼ਬਦ ਪੜ੍ਹਿਓ ਧਿਆਨ ਨਾਲ, ਜਿਹੜਾ ਹੁਕਮਨਾਮਾ ਸਾਹਿਬ ਆਇਆ, ਪੂਰਾ ਗਿਆਨ ਹੈ ਅਤੇ ਪੂਰਨ ਪੂਰਨ ਬ੍ਰਹਮ ਗਿਆਨ, ਕਿ ਕਿਸ ਤਰ੍ਹਾਂ ਤੁਸੀਂ ਅਰਦਾਸਾਂ ਬੇਨਤੀਆਂ ਜੋਦੜੀਆਂ ਕਰਨੀਆਂ ਅਤੇ ਤੁਹਾਡੀ ਅਵਸਥਾ ਕੀ ਬਣਨੀ, ਅੰਦਰੋਂ ਨਾਮ ਸੁਣ ਲੱਗ ਪੈਣਾ ਜਿਹਨੂੰ ਪੰਜ ਸ਼ਬਦ ਕਹਿੰਦੇ, ਉਹ ਵਾਹਿਗੁਰੂ ਨੇ ਦੇ ਦੇਣਾ ਤੁਹਾਨੂੰ। ਲਿਖਿਆ ਨਾ ਗੁਰਬਾਣੀ 'ਚ, ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰ ਦੀਨੋ ਮੰਤਾ ਨਹੀਂ। ਇਹ ਮਨ ਦਾ ਮੰਤਰ ਆ, ਫਿਰ ਥਿਰ ਹੋ ਜਾਂਦਾ ਮਨ, ਫਿਰ ਨਹੀਂ ਜਾਂਦਾ ਡਿੱਗੇ ਨਾ ਡੋਲੇ, ਦ੍ਰਿੜ ਹੋ ਜਾਂਦਾ, ਦ੍ਰਿੜ ਪੂਰਨ ਹੋਏ ਤ੍ਰਿਪਤਾਨੀ, ਇਹਦੀ ਤ੍ਰਿਸ਼ਨਾ ਮਿਟ ਜਾਂਦੀ ਹੈ,
ਨਾਮ ਨੂੰ ਸੁਣਦਾ ਜਦੋਂ ਟੁੱਟੀ ਗੱਡੀ ਜਾਂਦੀ ਹੈ ਨਾ ਵਾਹਿਗੁਰੂ ਦੇ ਨਾਲ। ਪਰ ਉਹਦੇ ਵਾਸਤੇ ਪਹਿਲਾਂ ਵੇਖੋ ਜਿਹੜੀਆਂ ਭਗਤੀਆਂ ਨੇ ਚਾਰ, ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ, ਜਿਸ ਕਾ ਤਨ ਮਨ ਧਨ ਸਭ ਤਿਸ ਕਾ ਕਿਹਦਾ ਵਾ ਜੀ, ਵਾਹਿਗੁਰੂ ਦਾ, ਸੋਈ ਸੁਗੜ ਸੁਜਾਨੀ, ਉਹ ਬੜਾ ਸਿਆਣਾ ਵਾ, ਅਤੇ ਉਹਨੂੰ ਦੁੱਖ ਸੜਾਈ, ਤਿੰਨ ਹੀ ਸੁਣਿਆ, ਹੁਣ ਦੁੱਖ ਪਤਾ ਲੱਗ ਗਿਆ ਜੀ, ਵੀ ਵਿਰਾਗ 'ਚ ਆ ਗਏ, ਵਾਹਿਗੁਰੂ ਵੀ ਇਹ ਸਾਨੂੰ ਵਾਹਿਗੁਰੂ ਜੀ ਮਿਲਾ ਲਾ, ਤਿੰਨ ਹੀ ਸੁਣਿਆ, ਦੁੱਖ ਸੁੱਖ ਮੇਰਾ ਤੌਬੇ ਅਤੇ ਨੀਕੀ ਖਟਾਨੀ, ਅਤੇ ਵਧੀਆ ਖੱਟੀ ਖੱਟ ਲੈਣੀ ਤੁਸੀਂ ਜੇ ਸੁਣਾਉਣ 'ਚ ਕਾਮਯਾਬ ਹੋ ਗਏ, ਅਤੇ ਇੱਕੇ ਨੂੰ ਹੀ ਸੁਣਾਉਣਾ, ਹੋਰ ਨਹੀਂ ਕਿਸੇ ਨੂੰ, ਇਹ ਮਨ ਦਾ ਜੀ ਕਿਹਾ ਮਨ ਨੂੰ, ਜੀ ਕੀ ਇੱਕੇ ਹੀ ਪੈ ਮਾਨੀ, ਅਵਰ ਯਤਨ ਨਹੀਂ ਕਰਨਾ ਕੋਈ, ਬਸ ਇਹੋ ਹੀ ਕਰਨਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Grün, Iran, Grün, Iran, Grün, Iran, Grün.

그름, 흥, 그름, 흥, 그름, 흥, 그름, 흥, 그름, 흥, 그름, 흥, 그름, 흥, 그름.

그를 향 그름 향 그를 향 그름 향 그름 향 그름

सुन सकिए। मिल उद्यम करेहा

ਹਾਂਜੀ, ਇਹ ਹੈ ਗੁਰਮੁਖ ਸਖੀਆਂ ਦੀ ਨਿਸ਼ਾਨੀ ਕਿ ਉਹ ਤਰਲੇ ਮਿੰਨਤਾਂ ਜੋਦੜੀਆਂ ਕਰੀ ਜਾਂਦੇ ਨੇ, ਜਿੰਨਾ ਚਿਰ ਮਨ ਨਹੀਂ ਜਾਂਦਾ। ਸੁਣ ਸਖੀਏ ਮਿਲ ਉੱਦਮ ਕਰੇ ਹਰ ਮਨਾਏ ਲੈ ਹਰ ਕੰਤ। ਸਾਵਧਾਨੀ ਕੀ ਵਰਤੀ, ਕਹਿੰਦੇ ਮਾਣ ਤਿਆਗ ਕਰ ਭਗਤ ਠਗੌਰੀ ਮੋਹ ਸਾਧੂ ਮੰਤਰ। ਆ ਸਾਧੂਆਂ ਦਾ ਮੰਤਰ ਹੈ ਜਿਹਨਾਂ ਮੋਹਿਆ ਜਾਂਦਾ। ਵਾਹਿਗੁਰੂ। ਮਾਣ ਤਿਆਗ ਕਰ ਭਗਤ ਠਗੌਰੀ, ਠਗੌਰੀ ਦੀ ਠੱਗ ਬੂਟੀ ਲਾਉਣੀ, ਉਹ ਵਾਹਿਗੁਰੂ ਨੂੰ ਵੀ ਠੱਗ ਗਿਆ ਤੇ ਜਿਹੜੇ ਉਹਨੂੰ ਠੱਗ ਲੈਂਦੇ ਨੇ ਉਹਨਾਂ ਨੂੰ ਵੱਡੇ ਠੱਗ ਗਿਆ। ਸੱਜਣ ਕਿਤੇ ਮਾਣ ਤਿਆਗ ਕਰ ਭਗਤ ਠਗੌਰੀ, ਠਗੌਰੀ ਦੀ ਠੱਗ ਲੈਣਾ ਕਿਸੇ ਨੂੰ ਤੇ ਕਾਹਦੇ ਨਾਲ, ਸਾਧੂਆਂ ਦੇ ਮੰਤਰ ਨਾਲ। ਮੋਹ ਸਾਧੂ ਮੰਤਿਆ ਜਿਹੜਾ ਬੋਲ ਰਿਹਾ, ਵਾਹਿਗੁਰੂ, ਇਹਦੇ ਨਾਲ ਮੋਹਿਆ ਜਾਂਦਾ ਉਹ। ਪਰ ਜਦੋਂ ਤੁਸੀਂ ਪਿਆਰ ਨਾਲ ਕਰਦੇ ਹੋ, ਮਨ ਨੂੰ ਜੋੜ ਕੇ ਕਰਦੇ ਹੋ, ਉਦੋਂ ਮੋਹਿਆ ਜਾਂਦਾ ਵਾ। ਕਹਿੰਦੇ ਸਖੀ ਵੱਸ ਆਇਆ ਫਿਰ ਛੋੜ ਨਾ ਜਾਏ। ਕਹਿੰਦੇ ਇੱਕ ਵਾਰੀ ਤੁਸੀਂ ਵੱਸ 'ਚ ਕਰ ਲਿਆ ਨਾ ਇਹ ਠੱਗ ਬੂਟੀ ਲਾ ਕੇ, ਸਾਧੂਆਂ ਦਾ ਮੰਤਰ ਇਹਨੂੰ ਠੱਗ ਬੂਟੀ ਕਹਿੰਦੇ। ਕਹਿੰਦੇ ਵੱਸ ਸਖੀ ਵੱਸ ਆਇਆ ਫਿਰ ਛੋੜ ਨਾ ਜਾਈ, ਇਹ ਰੀਤ ਭਲੀ ਭਗਵੰਤ। ਕਹਿੰਦੇ ਉਹਦਾ ਵਿਰਦ ਹੈ ਵਾਹਿਗੁਰੂ ਦਾ, ਮਿਲਿਆ ਹੋਏ ਨਾ ਵਿਛੜੇ, ਜੇ ਮਿਲਿਆ ਹੋਏ। ਨਾਨਕ ਜ਼ਰਾ ਮਰਨ ਭੈ ਨਰਕ ਨਿਵਾਰੈ। ਵੇਖੋ ਫਿਰ ਕੀ ਕਰਦਾ ਵਾਹਿਗੁਰੂ, ਤੁਹਾਨੂੰ ਹਰਜਨ ਬਣਾ ਦਿੰਦਾ, ਨਾਮ ਦੀ ਬਖਸ਼ਿਸ਼ ਕਰ ਦਿੰਦਾ। ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰਦੀਨੋ ਮੰਤਨ। ਫਿਰ ਜੰਮਣ ਮਰਨ ਚੋਂ ਕੱਢ ਲੈਂਦਾ ਹਰਜਨ ਬਣਾ ਕੇ। ਹਰਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾ। ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਸੋ ਬਖੰਡ ਬ੍ਰਹਮਣ। ਇਹੋ ਲਿਖਿਆ ਕਹਿੰਦੇ ਨਾਨਕ ਜ਼ਰਾ ਮਰਨ ਭੈ ਨਰਕ ਨਿਵਾਰੇ, ਪਨੀਤ ਕਰੇ ਤਿਸ ਜਨਤੇ। ਜਨਤੇ ਆਪਾਂ ਨੂੰ ਕਿਹਾ ਵਾ ਤੇ ਪਨੀਤ ਹੁੰਦਾ, ਇਹ ਚ ਵੀ ਫੋਰਮਾਂ ਨੇ, ਗੁੱਡ ਬੈਟਰ ਬੈਸਟ, ਪਵਿੱਤਰ ਪਵਿੱਤਰ ਪਵਿੱਤਰ ਪਨੀਤ। ਕੀ ਸਤਿਗੁਰ ਨੇ ਕਿਹਾ, ਪਨੀਤ ਕਰ ਦੇਣਾ ਜਿਹਦੇ ਤੇ ਵਾਹਿਗੁਰੂ ਕਿਰਪਾ ਕਰਦਾ, ਜਿਹਦੀ ਅਰਦਾਸ ਬੇਨਤੀ ਸੁਣ ਲੈਂਦਾ, ਉਹਦੇ ਮਨ ਨੂੰ ਨਿਰਮਲ ਕਰ ਦਿੰਦਾ। ਪਵਿੱਤਰ ਪਵਿੱਤਰ ਪਵਿੱਤਰ ਪਨੀਤ, ਨਾਮ ਜਪਤ ਨਾਨਕ ਮਨ ਪ੍ਰੀਤ। ਪਰ ਜਪ ਜਪ ਕੇ ਗੱਲ ਬਣਨੀ ਹੈ, ਉੱਦਾਂ ਨਹੀਂ ਕਿ ਜੇ ਆਪਾਂ ਉੱਦਾਂ ਹੀ ਸਮਝੀਏ ਉੱਦਾਂ ਬਖਸ਼ਿਸ਼ ਕਰ ਦੂ। ਆਹ ਤਰਲੇ ਬੜੇ ਕਰਨੇ ਪੈਣੇ, ਜੋਦੜੀਆਂ ਮਨ ਕਰਕੇ ਕਰ ਦਊਗਾ। ਪਵਿੱਤਰ ਪਵਿੱਤਰ ਪਵਿੱਤਰ ਪਨੀਤ, ਨਾਮ ਜਪਤ ਨਾਨਕ ਮਨ ਪ੍ਰੀਤ। ਮਨ ਦੀ ਪ੍ਰੀਤ ਕਰਕੇ ਕਰਿਆ ਕਰੋ, ਇਹ ਨਾ ਹੋਵੇ ਮਨ ਦੇ ਵਿੱਚ ਕੁਛ ਮਾਇਆ ਦੇ ਫੁਰਨੇ ਚੱਲੀ ਜਾਣ। ਤਾਂ ਹੀ ਉਹਨਾਂ ਕਿਹਾ ਸਾਵਧਾਨ ਇਕਾਗਰ ਚੀਤ, ਸਾਵਧਾਨ ਸਾਵਧਾਨ ਕਿਹਾ ਮਾਇਆ ਦੇ ਵੱਲੋਂ, ਜਿਹ 'ਚ ਫਸਿਆ ਹੋਇਆ ਮਨ, ਸੋਚਾਂ 'ਚ ਮਨ ਮਾਇਆ ਮੈਂ ਫਦ ਰਿਹਾ, ਵਿਸਰਿਓ ਗੋਬਿੰਦ, ਵਾਹਿਗੁਰੂ ਨੂੰ ਭੁੱਲਿਆ ਹੋਇਆ। ਅਤੇ ਹੁਣ ਸਾਨੂੰ ਸਾਵਧਾਨ ਕਰ ਰਹੇ ਨੇ, ਕਿਤੇ ਜੇ ਕਿਤੇ ਤੁਸੀਂ ਇਸ ਤਰ੍ਹਾਂ ਤਰਲੇ ਮਿੰਨਤਾਂ ਕਰ ਲਏ ਨਾ, ਸੁਣ ਸਖੀਏ ਇਹ ਭਲੀ ਬੇਨੰਤੀ। ਵੇਖੋ ਤੀਜੇ ਪਾਤਸ਼ਾਹ ਬੇਨਤੀਆਂ ਕਰ ਰਹੇ ਸਾਨੂੰ, ਕਿਤੇ ਬੜੀ ਚੰਗੀ ਬੇਨਤੀ ਕਰ ਰਿਹਾ ਤੁਹਾਨੂੰ ਮੈਂ, ਸੁਣ ਸਖੀਏ, ਆਪਾਂ ਨੂੰ ਸਖੀਏ ਕਹਿ ਰਹੇ, ਸੁਣ ਸਖੀਏ ਇਹ ਭਲੀ ਬੇਨੰਤੀ, ਇਹ ਮਤਾਂਤ ਪਕਾਈ ਹੈ। ਕਹਿੰਦੇ ਇਹ ਤੁਸੀਂ ਨਾ ਮੰਤਰ ਪਕਾ ਲਓ, ਪਕਾਉਣਾ ਹੁੰਦਾ ਵਾ ਦ੍ਰਿੜ ਕਰ ਲੈਣਾ, ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ ਕਹੋ ਨਾਨਕ ਗੁਰਮੰਤਰ। ਹੁਣ ਅੱਗੇ ਦੱਸਿਆ ਵੀ ਕਿੱਦਾਂ ਹੋਣਾ ਇਹ ਮਤਾਂਤ ਪਕਾਉਣਾ, ਕਿੱਦਾਂ ਤੁਸੀਂ ਮਤਾ, ਇਹ ਮਤਾ ਪਾਸ ਕਰ ਲਓ ਆਪਣੇ ਮਨ ਦੇ ਵਿੱਚ ਕਿ ਸਹਿ ਸੁਭਾਏ ਉਪਾ ਉਪਾਦ ਰਹਿਤ ਗਤ। ਇਹਨੂੰ ਸਾਵਧਾਨ ਕਹਿੰਦੇ ਨੇ, ਸਹਿਜ ਸੁਭਾਏ, ਸਹਿਜ ਹੁੰਦਾ ਵਾ ਚੌਥੇ ਪਦ 'ਚ ਜਾ ਕੇ, ਮਾਇਆ ਤੋਂ ਰਹਿਤ ਹੋ ਕੇ, ਫੁਰਨਿਆਂ ਤੋਂ ਰਹਿਤ ਹੋ ਕੇ ਜਪਣਾ ਵਾ। ਕਿਤੇ ਗੀਤ ਗੋਬਿੰਦ ਗਾਈਏ, ਆ ਕੀ ਗਾ ਰਹੇ, ਵਾਹਿਗੁਰੂ।

ਪ੍ਰਭੂ ਸਤਿਗੁਰਾਂ ਨੇ ਕਿੰਨੀ ਜਲਦੀ ਬਖਸ਼ਿਸ਼ ਕੀਤੀ ਆਪਾਂ ਸਮਝ ਗਏ। ਜਿਸਕਾ ਤਨ ਮਨ ਧਨ ਸਭ ਤਿਸਕਾ ਸੋਈ ਸੁਗੜ ਸੁਜਾਨੀ, ਉਹਨੂੰ ਕਿਹਾ ਵਾਹਿਗੁਰੂ। ਤੇ ਇਹਨੇ ਮਨ ਨੂੰ ਜੋੜ ਕੇ ਤੁਸੀਂ ਇਹ ਦੁੱਖ ਸੁਣਾਇਆ, ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ, ਤੇ ਵਧੀਆ ਖੱਟੀ ਖੱਟ ਲਈ। ਤੌਬੇ ਦੇ ਨੀਕੇ ਖਟਾਨੀ ਜੀ ਕੀ ਏਕੇ ਹੀ ਪੈ ਮਨ। ਵਾਹਿਗੁਰੂ ਨੇ ਮੰਨ ਲਿਆ, ਫਿਰ ਮੰਨ ਕੇ ਫਿਰ ਨਾਮ ਆ ਜਿਹੜਾ ਤੁਸੀਂ ਜਪ ਰਹੇ ਹੋ ਕਿਰਤਮ ਨਾਮ ਕਹਿੰਦੇ ਆ ਸਿਮਰਨ, ਫਿਰ ਕੀ ਕਰਦਾ ਜਦੋਂ ਤੁਸੀਂ ਇਹ ਦੁੱਖ ਸੁਣਾਉਂਦੇ ਹੋ ਤਰਲੇ ਕਰਦੇ ਹੋ, ਉਹ ਤੁਹਾਡੇ ਮਨ ਨੂੰ ਨਿਰਮਲ ਕਰ ਦਿੰਦਾ। ਕੀ ਕਰਦਾ ਜੀ? ਮਨ ਨੂੰ ਨਿਰਮਲ ਕਰ ਦਿੰਦਾ ਵਾ, ਆਪਣੇ ਨਾਮ ਨਾਲ ਹੀ ਧੋ ਦਿੰਦਾ ਜਿਹੜਾ ਤੁਸੀਂ ਮਨ ਕਰਕੇ ਜਪ ਰਹੇ ਹੋ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਤੇ ਫਿਰ ਕੀ ਹੋਇਆ ਜੀ? ਅੰਮ੍ਰਿਤ ਨਾਮ ਨਾਮ ਪ੍ਰਗਟ ਹੋ ਜਾਂਦਾ। ਉਹਨੂੰ ਲਿਖਿਆ ਅੰਮ੍ਰਿਤ ਨਾਮ ਨਿਰਮੋਲਕ ਹੀਰਾ। ਆ ਗੁਰਮੰਤਰ ਜਪਣ ਨਾਲ ਮਨ ਦਾ ਮੰਤਰ ਪ੍ਰਗਟ ਹੋ ਜਾਂਦਾ। ਗੁਰ ਕਾ ਮੰਤਰ ਜਪਣ ਨਾਲ ਕੀ ਹੁੰਦਾ ਜੀ? ਮਨ ਦਾ, ਗੁਰੂ ਦਾ ਮੰਤਰ ਗੁਰਮੰਤਰ ਇਹ ਰਸਨਾ ਨਾਲ ਜਪਣਾ, ਇਹਦੇ ਨਾਲ ਮਨ ਨਿਰਮਲ ਹੋ ਜਾਣਾ ਤੇ ਮਨ ਨੂੰ ਉਹਦਾ ਮੰਤਰ ਮਿਲ ਜਾਣਾ ਜਿਹਦੇ ਨਾਲ ਉਹ ਜਨਮ ਸਮੇਂ ਲਈ ਟੁੱਟ ਗਈ ਸੀ। ਅੰਮ੍ਰਿਤ ਨਾਮ ਗਿਆ ਉਹਨੂੰ ਅੰਦਰੋਂ ਪ੍ਰਗਟ ਹੋ ਗਿਆ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਅੰਦਰੋਂ ਸੁਣ ਲੱਗ ਪਿਆ। ਪਰ ਹੋਇਆ ਇੱਦਾਂ, ਜਦੋਂ ਤੁਸੀਂ ਫਿਰ ਆ ਉੱਦਮ ਦੇ ਨਾਲ ਆਏ ਸੰਗਤ ਦੇ ਵਿੱਚ ਸਖੀਆਂ ਦੇ ਰੂਪ 'ਚ ਇਕੱਠੇ ਹੋ ਗਏ। ਸੁਣ ਸਖੀਏ ਮਿਲ ਉੱਦਮ ਕਰੇ ਹਾ ਮਨਾਏ ਲੈ ਹੈ ਕੰਤੇ, ਮਾਣ ਤਿਆਗ ਕਰ ਭਗਤ ਠਗੌਰੀ ਮੋਹ ਸਾਧੂ ਮੰਤੇ। ਸਾਧੂਆਂ ਦੇ ਮੰਤਰ ਨਾਲ ਤੁਸੀਂ ਉਹਨੂੰ ਮੋਹ ਲਿਆ, ਫਿਰ ਉਹ ਨਿਰਮਲ ਕਰ ਦਿੰਦਾ ਮਨ ਨੂੰ। ਕਿਤੇ ਵਸ ਆਇਆ ਫਿਰ ਛੋੜ ਨਾ ਜਾਈ, ਇਹ ਰੀਤ ਭਲੀ ਭਗਵੰਤੇ, ਨਾਨਕ ਜਰਾ ਮਰਨ ਭੈ ਨਰਕ ਨਿਵਾਰੇ। ਪਨੀਤ ਕਰੇ ਤਿਸ ਜੰਦ, ਮਨ ਨੂੰ ਨਿਰਮਲ ਕਰਦਾ, ਪਵਿੱਤਰ ਪਵਿੱਤਰ ਪਨੀਤ ਕਰਦਾ। ਫਿਰ ਹੁਣ ਨਿਸ਼ਾਨੀ ਦੱਸਣ ਲੱਗੇ ਆ ਵੀ ਉਹ ਕੀ ਸੀਗੀ ਮਨ ਦੇ ਵਿੱਚ ਮੈਲ। ਕਿਤੇ ਸੁਣ ਸਕੀਏ ਇਹ ਭਲੀ ਬੇਨੰਤੀ, ਇਹ ਮਤਾਂਤ ਪਕਾਈਏ। ਕਹਿੰਦੇ ਹੁਣ ਤੁਸੀਂ ਇਹ ਛੱਡਿਓ ਨਾ, ਇਹਨੂੰ ਪੱਕਾ ਕਰ ਲਿਓ, ਇਹ ਅਰਦਾਸ ਕਰਦੇ ਰਹੋ ਕਿ ਵਿਸਰ ਨਾਹੀ ਦਾਤਾਰ, ਆਪਣਾ ਨਾਮ ਦਿਓ ਗੁਣ ਗਾਵਾਂ। ਇਹ ਗੀਤ ਗੋਬਿੰਦੇ ਗਾਈਏ, ਗੁਣ ਗਾਵਾਂ ਦਿਨ ਰਾਤ, ਇਹ ਗੋਬਿੰਦ ਦੇ ਗੀਤ। ਔਰ ਗਾਓ ਰਸਨਾ ਗੀਤ, ਰਸਨਾ ਨੂੰ ਗੀਤ ਛੱਡਣਾ ਨਹੀਂ ਗਾ। ਕਿੱਡਾ ਸੋਹਣਾ ਗੀਤ ਆ, ਵਾਹਿਗੁਰੂ ਸੌਖਾ ਜਿਹਾ ਹੀ ਹੈ ਨਾ। ਇਹ ਲਿਖਿਆ ਉਹਨਾਂ ਨੇ, ਕਿਤੇ ਸੁਣ ਸਕੀਏ ਇਹ ਭਲੀ ਬੇਨੰਤੀ, ਇਹ ਮਤਾਂਤ ਪਕਾਈਏ, ਸਹਿਜ ਸੁਭਾਏ ਉਪਾਧ ਰਹਿਤ ਹੋਏ। ਆ ਜੁਗਤੀ ਜੀ, ਸਹਿਜ ਸੁਭਾਏ, ਸਹਿਜ ਹੁੰਦਾ ਵਾ ਫੁਰਨਿਆਂ ਤੋਂ ਬਿਨਾਂ, ਸੋ ਭਾਏ ਉਹਨੂੰ ਭਾ ਜਾਓਗੇ ਉਪਾਧ।